ਕਬਹੁ ਮਹਾਂ ਕ੍ਰੋਧ ਬਿਕਰਾਲ, ਕਬਹੁ ਸਰਬ ਕਿਹੋ ਤਰਵਾਲ, ਕਬਹੁ ਹੋਏ ਬਹਿ ਬੜ ਰਾਜਾ, ਕਬਹੁ ਭੇਖਾਰੀ ਨੀਚ ਕਾ ਸਾਜਾ, ਕਬਹੁ ਅਪਕੀਰਤ ਮਹਿ ਆਵੈ, ਕਬਹੁ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤੇ ਵਿਹੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੁ ਹੋਏ ਪੰਡਤ ਕਰੇ ਬਖਿਆਨ, ਕਬਹੁ ਮੋਨ ਧਾਰੀ ਲਾਵੈ ਧਿਆਨ, ਕਬਹੁ ਤਟ ਤੀਰਥ ਇਸਨਾਨ, ਕਬਹੁ ਸਿੱਧ ਸਾਧਿਕ ਮੁਖ ਗਿਆਨ, ਕਬਹੁ ਕੀਟਸਤ ਪਤੰਗ ਹੋਏ ਜੀਆ, ਅਨਿਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸੁਆਗੀ ਦਿਖਾਵੈ, ਜੋ ਪ੍ਰਭ ਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰ ਨ ਕੋਏ, ਕਬਹੁ ਸਾਧ ਸੰਗਤਿ ਹੋ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮਰਤ ਇਕ ਰੰਗ, ਸਦਾ ਬਸੇ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਤਿਗੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਨੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਬ੍ਰਹਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇ ਹਿਰਦੈ ਗਰੀਬੀ ਪਸਾਵੈ, ਨਾਨਕੀਆ ਮੁਕਤਾ ਅੱਗੇ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਾ ਸੰਗ ਨ ਜਾਵੈ, ਬੋਲਸ ਕਰਮਾਨ ਉਪਰ ਕਰੇ ਆਸ, ਪਲ ਭੀਤਰਤਾ ਕਾ ਹੋਏ ਵਿਨਾਸ, ਸਭ ਤੇ ਆਪ ਜਾਨੈ ਬਲਵੰਤ, ਖਿਨਮੈ ਹੋਏ ਜਾਏ ਬਸਮੰਤ, ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ, ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਅਨਿਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਿਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨਾ ਆਵੈ, ਸਿਰਫ ਕਿਰੇ ਨਜਾ ਕਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਨੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਇਹ ਜਾਨੈ ਮੈਂ ਕਿਛ ਕਰਦਾ, ਤਬ ਲਗ ਗਰਭ ਜੋਨ ਮੈਂ ਫਿਰਦਾ, ਜਬ ਧਾਰੈ ਕਉ ਵੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹਉ ਛੂਟੈ, ਸੈਸ ਖਟੇ ਲੱਖ ਕੋਠ ਧਾਵੈ।

ਰਚ ਥਾ ਪੁਥਾ ਪਵਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਭਿਓ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋ ਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵੱਡ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਵਸੈ ਹਰ ਸੰਗ ਸਹਿ ਸੁਭਾਇ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮ ਮੀਠ ਲਗਾਨਾ ਜੈਸਾ ਸਾ ਤੈਸਾ ਦਿਸ਼ਟਾਨਾ ਜਿਸ ਦੇ ਉਪਜੇ ਤੇ ਸਮਾਹੇ ਸਮਾਏ ਸੁਖ ਹੋਏ ਸੁਖ ਨਿਧਾਨ ਉਹਨੂੰ ਮਨ ਆਏ ਆਪ ਸੁਖੋ ਆਪ ਦੀਨੋ ਮਾਨ ਨਾਨਕ ਪ੍ਰਭ ਜਨੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਨਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ

ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਅਰੋਗ, ਜਿਉ ਮੰਦਰ ਕੋ ਥੰਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੇ ਅਸੰਭਣ, ਜਿਉ ਪਾਖਾਣ ਨਾਵ ਚੜ੍ਹਤਰ, ਪ੍ਰਾਣੀ ਗੁਰ ਚਰਨ ਨਗਦ ਨਿਸਤਰ, ਜਿਉ ਅੰਧਕਾਰ ਦੀਪਕ ਵਰਗਾਸ, ਗੁਰ ਦਰਸ਼ਨ ਦੇਖ ਮਨੁ ਹੋਏ ਵਿਗਾਸ, ਜੋ ਮਹਾਧਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ, ਤਿਨ ਸੰਦਨ ਕੀ ਬਾਦਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪ੍ਰਭ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਨਹਾਰ, ਵਰ ਤਿਆਗ ਤੁਧ ਸੇ ਤਾਰ, ਜੋ ਕਛ ਕਰੈ ਸੋਈ ਸੁਖਮਾਨ, ਭੁੱਲਾ ਕਾਹੇ ਕਿਰ ਭੁੱਲਾ ਕਾਹੇ।

ਕੀਮਤ ਕਹਿੰਦੇ ਨਾ ਬਾਈ ਅਨਕ ਭਗਤ ਬਿੰਦਨ ਨਿਤ ਕਰਹੇ ਚਰਨ ਕਮਲ ਹਿਰਦੈ ਸਿਮਰਹੇ ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ

ਰਾਚਾ ਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਅਵਰੋ ਪਾਪ ਸਮੀਤ ਵਿਸਾਰ ਹੋ ਚਰਨ ਕਮਲ ਰਿਦ ਮੈਂ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮਨ ਦੇ ਕਾਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਡ ਉਡਧਾਵਹੇ ਸੋ ਧਨ ਹਰ ਸੇਵਾ ਤੇ ਪਾਵਹੇ ਜਿਸ ਸੁਖ ਕੋ ਨਿਤ ਜਿਸ ਸੁਖ ਕੋ ਨਿਤ ਬਾਛੇ ਮੀਤ ਤਿਸ ਤੋ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਠਾਇ ਰਬ ਖਦ ਲਾਏ ਸਰਬ ਨਿਧਾਨ ਮਹਿਰ ਨਾਮ ਨਿਧਾਨ ਜਪ ਨਾਨਕ ਦਰਗ ਹੈ ਪਰਵਾਨ ਮਨ ਪ੍ਰਬੋਧ ਹਰ ਕਹਿ ਨਾਏ ਦਹ ਦਿਸ ਧਾਵਤਾ ਬੈਠਾਏ ਤਾ ਕੋ ਬਿਘ ਨਾ ਲਾਗਾ ਕੋਏ ਜਾ ਕਰ ਦਸਿਆ ਰਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ।

ਭਾਈ ਨਾਨਕ ਗੁਣ ਗਾਓ, ਗੁਣ ਗਾਓ ਤੇਰੀ ਤਰਸ ਮੈਲ, ਬਿਨ ਸਜਾਏ ਹੋ ਮੈਂ ਬਿਖਪੈਲ। ਹੋਹੇ ਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸਮਾਲ, ਸ਼ਾੜ ਸਿਆਨਮ ਸਗਲੀ ਮਨਾ, ਸਾਧ ਸੰਗ ਪਾਵੇ ਸਚ ਧਨ, ਹਰ ਪੁੰਜ ਸੰਚ ਕਰ ਵਿਵਹਾਰ, ਹੀਆਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਾਪ ਏਕੋ ਸਾ ਲਾਹੇ, ਇੱਕ ਸਿਮਰ ਏਕੋ ਮਨ ਆਹੇ, ਇੱਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪ੍ਰੂ ਪੂਰਨ ਪੂਰ ਹੈ ਪ੍ਰਭ ਆਪ, ਅਨੇਕ ਵਿਸਤਾਰ ਏਕ ਤੇ ਭੈ ਏਕ, ਅਰਾਧ ਪ੍ਰਾਸ਼ਦ ਗਏ ਮਨ ਤਨ ਅੰਦਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਣਾ ਆਏ, ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ ਅਸ਼ਟਪਦੀ।

ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋਟ ਏਕ ਆਧਾਰ, ਨਾਨਕ ਮਾਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵ ਬਿਰਲਾ ਕੋਏ, ਜਿਨ ਚਾਖਿਆ ਸੇ ਦਰਾ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧਕ ਸੰਗ, ਪਰੇ ਸਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅਣ ਦਿਨ ਲਿਵਲਾਗ, ਵੱਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕੀ ਨਸਦਾ ਨਿਹਾਲ, ਬੰਧਨ ਕਾਢ ਮੁਕਤ ਜਨਮ ਭਇਆ, ਜਨਮ ਮਰਨ ਦੂਖ ਭਰਮ ਗਇਆ, ਇਸ਼ ਪੁੰਨੀ ਸਰਦਾ ਸਭ ਪੂਰੀ, ਰਵ ਰਹਿਆ ਸਤ ਸੰਗ ਹਜੂਰੀ, ਇਸਕਾ ਸਾਚ ਨਿਲੀਆ ਮਨਾਏ, ਨਾਨਕ ਭਗਤੀ ਨਾਮ ਸਮਾਏ, ਸੁਖ ਬਿਸਰੇ ਜੇ ਘਾਲ ਨਾ ਭਾਨੈ, ਸੁਖ ਬਿਸਰੇ ਜੇ ਕੀਆ ਜਾਨੈ, ਸੁਖ ਬਿਸਰੇ ਜਿਨ ਸਭ ਕੁਛ ਦੀਆ, ਸੁਖ ਬਿਸਰੇ ਜੇ ਜੀਵਨ ਜੀਆ, ਸੁਖ ਬਿਸਰੇ ਜੈ ਗਨ ਮੈਰਾ ਆਖਿਆ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੁਖ ਬਿਸਰੇ ਜੇ ਭਿਕ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੁਰੈ ਤਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ, ਸਿਮਰ ਸਿਮਰ ਸੁਖ ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਆਪ ਰਹਿ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ, ਸਰਬ ਕਲਿਆਣ ਸੁਖ ਨਿਧ ਨਾਮ, ਬੁੜਤ ਜਾਤ ਪਾਏ ਵਿਸਰਾਮ, ਸਗਲ ਦੁਖ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਰੰਤਰ ਹੀ ਸੁਆਓ, ਨੇਤਰ ਦੇ ਪੇਖ ਦਰ ਸੁਖ ਹੋਏ, ਮਨ ਵਿਕਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ, ਏਕ ਬਸ ਦੀਜਾ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸ਼ਣ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਅਨਾਥਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੈ ਪ੍ਰਾਣ ਆਧਾਰ, ਜੋ ਜੋ ਜਪੈ ਸੋਏ ਪੁਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣਿਆਰ ਨੀਚਾ ਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਬੈ ਕੁੰਟ ਮੁਕਤ ਮੋਖ ਪਾਏ, ਇੱਕ ਨਿਮ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕਥਾ ਮਨ ਭਾਈ, ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਤਨਵੰਤ, ਹਿਰਦੈ ਵਸੇ ਪੂਰਨ ਗੁਰਮੰਤ, ਸਾਧ ਸੰਗ ਪ੍ਰਭ ਦਿਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ, ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਣ ਕੀਆ ਨਾਨਕਾ, ਪੇਹ ਫਿਰ ਜਾਪ ਅਸ਼ਟਪਦੀ, ਜਬ ਆਕਾਰ ਹੋ ਕਛ ਨਾ ਦ੍ਰਿਸ਼ਟੇਤਾ, ਪਾਪਨ ਤਬ ਕਹਤੇ ਹੋਤਾ, ਜਬ ਧਾਰੀ ਆਪਣ ਸੁਨ ਸਮਾਧ, ਤਬ ਬੈਰ ਵਿਰੋਧ ਕਿਸੰਕਮਾਤ, ਜਬ ਇਸਕਾ ਵਰਨ ਚਿਹਨ ਨਾ ਜਾਪਤ, ਤਬ ਹਰ ਸੋਕ ਕੋ ਕਿਸੇ ਵਿਆਪਤ, ਜਬ ਆਪਣ ਆਪ ਆਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ, ਆਪਣ ਖੇਲ ਆਪ ਪਰ ਤੀਜਾ, ਨਾਨਕ ਕਰਨੇ ਹਾਰ ਨਾ ਦੂਜਾ, ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕੋ ਕਿਸ ਕੋ ਗਨੀ, ਜਬ ਇੱਕ ਹੈ ਰਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿਵ ਸਖਤ ਕਹੋ ਕਿ ਤਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕੌਣ ਨਿਡਰ ਕੌਣ ਕਤ ਡਰੈ, ਆਪਣ ਜਲਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ, ਅਵਿਨਾਸ਼ੀ ਸੁਖ ਆਪਣ ਆਸਨ, ਤਹਿ ਜਨਮ ਮਰਨ ਕਹੋ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿ ਸੋਏ, ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਗਾਦੇ, ਤਬ ਕੌਣ ਛੁੱਟੇ ਕੌਣ ਬੰਧਨ ਬਾਧੇ, ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਪਰਜਾ, ਜਿਹ ਨਿਰਮਨ ਪੁਰਖ ਪੁਰਖ ਬਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਧੋਤਾ, ਜੇ ਨਿਰੰਜਨ ਨਿਰੰਕਾਰ ਨਿਰਬਾਨ, ਤਹਿ ਕੌਣ ਕੋ ਮਾਨ ਕੌਣ ਅਭਿਮਾਨ, ਜੇ ਸਰੂਪ ਕੇਵਲ ਜਗਦੀਸ, ਤਹਿ ਛਲ ਛਿਦਰ ਲਗਤ ਕੋ ਗੀਸ, ਜੇ ਜੋ ਸਰੂਪੀ ਜੋ ਸੰਗ ਸਮਾਵੈ, ਤਹਿ ਕਿਸੇ ਭੁਗਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨਿਹਾਰ, ਨਾਨਕ ਕਰਤੇ ਕਾ ਨਾਹੇ ਸਮਾਰ, ਜਬ ਆਪਣੀ ਸੁਭਾ ਆਪਣ ਸੰਗ ਮਨਾਏ, ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ, ਜੇ ਸਰਬ ਕਲਾ ਪੇ

ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੇ ਅਛਲ ਛੇਦ ਭੇਦ ਸਮਾਇਆ ਉਹਾਂ ਕਿਸੇ ਪਿਆਵਤ ਮਾਇਆ ਆਪਸ ਕੋ ਆਪੇ ਦੇਸ ਤਿਹ ਗੁਣ ਕਾ ਨਾਹੀ ਪਰਵੇਸ ਜੇ ਕਿਹੇ ਏਕ ਏਕ ਭਗਵੰਤਾ ਤਿਹ ਕੌਣ ਜਿੰਦ ਕਿਸ ਲਾਗੈ ਚਿੰਤਾ ਜੇ ਆਪਣ ਆਪ ਆਪਤੀ ਆ ਰਹਿ ਤੈ ਕੌਣ ਕਥਾ ਕੌਣ ਸੁਣਨੇ ਹਾਰਾ।

ਬਣੀ ਆਪੇ ਕਉਤ ਕਰੇ ਅਨੰਤ ਚੋਜ ਆਪੇ ਰਸ ਭੋਗਨ ਨਿਰਜੋਗ ਜਿਸ ਭਾਵੇ ਤਿਸ ਆਪਣ ਨਾਏ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸੁਮਾਰ ਥਾ ਗਣਤ ਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਾ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾ ਤਿਸ ਭਾਵਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਇਆ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਨਾਏ ਸੋ ਸਮਦਰਸੀ ਤਾਤ ਕਾ ਬੇਤਾ ਨਾਨਕ ਸੰਗ ਸ੍ਰਿਸ਼ਟ ਕਾ ਜੇਤਾ ਜੀ ਚੰਦਰ ਸਭ ਤਾ ਕਿਹਾ ਦੀਨ ਦਿਆਲ ਨਾਥ ਕੋ ਨਾਦ ਜਿਸ ਰਾਖੇ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ ਤਿਸਤਾ ਜਾਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਤ ਅੰਤਰ ਬਾਹਰ ਜਾਨੋ ਸਾਧ ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਹੇ ਦਇਆਲ ਸਭ ਪ੍ਰਹੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਹ ਪ੍ਰਤਪਾਲਿਆ ਜੀਨ ਬੋ ਭਾਂਤ ਜੋ ਜੋ ਰਚੋ ਸਤ ਸੇ ਧਿਆਦ ਇਸ ਭਾਵ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਰ ਨਾਨਕ ਜਾਣਿਆ ਜਨ ਲਾਗ ਹਰ ਇੱਕ ਨਾਏ ਤਿਸਕੀ ਆਸ ਨਾ ਬਿਰਥੀ ਜਾਏ ਸੇਵਕੋ ਸੇਵਾ ਬਣਿਆ ਹੁਕਮ ਬੂਝ ਪਰਮ ਬਦ ਪਾਈ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅਨੰਦ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਰ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਦਤ ਕਰ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਜਾਰ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਹੈ ਸੁਆਓ ਆਠ ਪੈਰ ਪ੍ਰਾਪੇਖੋ ਨੇਰਾ ਮਿਟਿਆ ਗਿਆਨ ਮਨਸੈ ਅੰਧੇਰਾ ਸੁਨ ਉਪਦੇਸ ਹਿਰਦੈ ਵਸਾਓ ਮਨ ਛੇ ਨਾਨਕ ਫਲ ਪਾਵੋ ਹਾਲਤ ਪਲ ਦੁਹਿ ਲਿਓ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੇ ਤਸਾਜ ਦਿਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭੋ ਜਾਏ ਸੱਚ ਵਾ ਪਾਰ ਕਰਹੁਆ ਪਾਰੀ ਦਰਗਹਿ ਨਿਭਿਆ ਖੇਪ ਤੁਮਾਰੀ ਇਕ ਆਠੇ ਕਰ ਖਮਨ ਮਾਹੇ ਨਾਨਕ ਬਹੁਰ ਨਾ ਆਵਹ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਭਰੈ ਰਾਖਨ ਹਾਰ ਧਿਆਏ ਨਿਰਭਉ ਜਬੈ ਸਕਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਹੰਕਾਰ ਤਿਸ ਜਨ ਕੋਏ ਨਾ ਪਹੁੰਚਨ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਗੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਾਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾ ਕੇ ਨਿਕਟਨਾ ਆਵਤ ਕਾਲ ਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਏ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸ ਕਾ ਵਿਸਰਾਮ ਸੁਨ ਸਮਾਦ ਅਨਹਤ ਦਹਿਨਾਦ ਕਹਿਣ ਨ ਜਾਈ ਚਿਰਜ ਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਾਇਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਦਿਨ ਬਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤਿਆਸਾ ਕਰਮ ਪਾਵਣ ਪਾਣੀ ਬੈ ਸੰਦਰ ਮਾਏ ਚਾਰ ਕੁੰਡ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀਅਲ ਸੂਰ ਨਖੇਤਰ ਮੇ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣਿਆ ਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਦਿਨ ਮਹਿ ਵਿਸਾ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸੰਤ ਜਨਾ ਕਹਿਰਦੈ ਸਭ ਧਰਮ ਸੰਤ ਜਨਾ ਸੁਣੇ ਸੁਭਚਨ ਸਰਬਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਇਕ ਅੰਕਾਰ ਕਲਾ ਲਖੀ ਨਾ ਜਾਏ ਜਿਸ ਭਾਵ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ ਅੰਦਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਿਨੇ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਬ ਨੈਣ ਆਪੇਖਨ ਹਾਰਾ ਸਗਲ ਸਮਗਰੀ ਜਾ ਕਾ ਤਨ ਆਪ ਪੰਜਾ ਸਾਪ ਹੀ ਸੁਨਾਮ ਨਾਨੇ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ
ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਹੋ ਰਹਿ ਕਹੋ ਹੋ ਕਿਨੈ ਕਛ ਕਰਾ ਆਪ ਲਾ ਕਰਦੂ ਤਾਂ ਤਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤਾ ਪ੍ਰਸੰਗ ਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀ ਆਸਾ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਇਆ ਮੈਂ ਲਾਏ ਲੈ ਪ੍ਰਾਪਤ ਹੋਏ ਧਨਵੰਤ ਕੁਲਵੰਤ ਪਤੇਵੰਤ ਜੀਵਨ ਮੁਕਤ ਜਿਸਰਦੈ ਭਗਵੰਤ ਧਨ ਧਨ ਧਨ ਜਨ ਆਇਆ ਗੁਰ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹਿ ਸਵਾਵ ਜਨ ਕਹਿ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਰ ਅਗਨ ਸਾਗਰ ਤਰੋ ਹਾਰ ਧਨ ਕੇ ਭਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਰਾਗ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹੇ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦਾਂ ਨਹਾਦ ਬਾਜੇ ਸੁਣ ਸੁਣ ਅਣਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਕੁਦਰੇ ਦਿਨ ਕੈ ਸਾਥੇ ਸੰਤ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਤ ਨਿਧਾਨ ਸਰਵਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹਰ ਨਹਾਵੇ ਆਵਣ ਜਾਨ ਹਰ ਧਨ ਖਾੜ ਚੱਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤੱਤ ਕਾ ਬੇਤਾ ਸਮਦਰਸੀ ਇੱਕ ਦ੍ਰਿਸ਼ਟੇਤਾ ਇਹ ਪਲ ਤਿਸ

ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ।

ਜਿਸ ਮਨ ਬਸੈ ਸੁਨੈ ਲਾਏ ਪਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰ ਦੁਲਭ ਦੇਹ ਤਤ ਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨ ਸੇ ਭੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਦੁਖ ਰੋਗ ਬਿਨ ਸੇ ਭੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸਿੱਧੀ ਮਨ ਮਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੁਸਦਾ ਰੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾਜ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੱਟੋ ਜਿਸ ਦੀ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਦੁੱਧ ਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੁੱਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈਸ ਭੋਆ ਤਿਤ ਕਰ ਅਨਹਦ ਵਾਜੇ ਅਨਸਨੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ

0: ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਰਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿੰਨਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ
1: ਵਾਹਿਗੁਰੂ
0: ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਇਸ ਵੇਲੇ ਪਰਿਵਾਰ ਨੂੰ ਸੱਚੇ ਪਾਤਸ਼ਾਹ ਜੀਓ ਭਾਈ ਪ੍ਰਦੁਮਨ ਸਿੰਘ ਜਲੰਧਰ ਵਾਲੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਸੰਗਤਾਂ ਵੱਲੋਂ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਹਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਵਿਸ਼ਲੀ ਆਤਮਾ ਨੂੰ ਬਖਸ਼ ਕੇ ਸਦਾ ਲਈ ਕਲਿਆਣਤਾ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਾਰਥਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀਓ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰੋਜ ਪਰਦੇ ਗਜਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਹੀ ਅਕਾਲ ਕੇ।

0: ਸਕਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ,
1: ਵਾਹਿਗਹਿ
0: ਕੀ ਲਾਜ ਅਸ।

ਸੋ ਗੁਰੂ ਪਿਆਰੀ ਸਾਹਿਬ ਸਿੰਘ ਜੀ ਪਰਿਵਾਰ ਵੱਲੋਂ ਜੋ ਸਤਿਕਾਰਯੋਗ ਭਾਈ ਪ੍ਰਦੁਮਨ ਸਿੰਘ ਜੀ ਜਲੰਧਰ ਵਾਲੇ ਉਹਨਾਂ ਦੀ ਮਿੱਠੀ ਪਿਆਰੀ ਯਾਦ ਮਨਾਉਂਦਿਆਂ ਹੋਇਆਂ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਹਨ। ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੋਈ ਹੈ, ਸ੍ਰੀ ਮੁੱਖ ਬਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਾਰਨ ਗੁਰਬਾਣੀ ਦਾ ਜਾਪ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਬਹੁਤ ਬਹੁਤ ਧੰਨਵਾਦ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇ ਗਈ, ਉਪਰੰਤ ਜੋ ਸ੍ਰੀ ਰਹਿਰਾ ਸਾਹਿਬ ਦੇ ਪਾਠ ਆਰੰਭ ਹੋਣ ਵਾਲੇ ਹਨ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ ਬੈਠ ਕਰਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਨਾਮ ਵਾਹੇ ਗੁਰੂ, ਸਤ ਨਾਮ ਵਾਹੇ ਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहे गुरु।

ਵੀਹ ਦਿੱਤੇ। ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ, ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦਿਸਦਾ ਸੁਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਹਜ਼ੂਰ ਸੋ ਦਰ ਰਹਿ ਰਾਜ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਨਿਮਰਤ ਕੌਰ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਕਿਰਪਾ ਕਰਨੀ ਜੀ ਮੇਰਾ ਪ੍ਰਾਰਥ ਰੱਖਣਾ, ਮਾਤਾ ਬਲਜੀਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ, ਰੋਮਨ ਸਿੰਘ ਧਾਮੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਰਜਿੰਦਰ ਸਿੰਘ, ਭੁਪਿੰਦਰ ਕੌਰ, ਜਸਨਪ੍ਰੀਤ ਸਿੰਘ, ਸੁਪਨੀਤ ਕੌਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਰਥ ਰੱਖਣਾ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਿਤਰਾ ਹੁਣ ਲਾਭ ਭੋਗ ਹਰ ਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ।

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਿੰਘਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੀਵਨ ਨੂੰ ਦਰਸਾਉਂਦਾ ਹੋਇਆ ਸ਼ੋ ਉਹਨਾਂ ਨੇ ਤਿਆਰ ਕੀਤਾ ਹੈ ਸੱਚਾ ਸੌਦਾ। ਸੋ ਜੋ ਆਪਾਂ ਗੇਟ ਦੇ ਵਿੱਚ ਵੜਦੇ ਹਾਂ, ਜੋ ਖੱਬੇ ਹੱਥ ਚਿੱਟੇ ਰੰਗ ਦਾ ਟੈਂਟ ਲੰਗਾ ਹੈ ਉਹਦੇ ਵਿੱਚ ਦਿਖਾਇਆ ਜਾ ਰਿਹਾ ਹੈ, ਬੜਾ ਹੀ ਉਹਨਾਂ ਨੇ ਮਿਹਨਤ ਕਰਕੇ ਤਿਆਰ ਕੀਤਾ ਹੈ, ਬਹੁਤ ਹੀ ਵਧੀਆ ਇਤਿਹਾਸ ਦੀ ਗੱਲ ਕੀਤੀ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਉਹ ਸ਼ਾਮਾਂ ਨੂੰ ਜੋ ਤਕਰੀਬਨ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਉਹ ਦਿਖਾਇਆ ਕਰਨਗੇ, ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁੱਲ ਚੁੱਕ ਦੀ ਖਿਮਾ। ਸੋ ਆਓ ਹੁਣ ਆਪ ਜੀ ਨਮਸਕਾਰ ਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

तन की उपकार में ओ विकार कात है महिमा साधु संग की। साध संगत की बहुत वड्डी महिमा है। भाई गुरुदास साहब जी कहिंदे जिवें तनक ही जामन कै दुग्ध दद होत जैसे संगत विच बैठे हो गज के आखो सतनाम श्री, बोलो गज के सतनाम श्री। दही लाउण वास्ते दुध का बेशक बर्तन भरिया होवे पर उन्हूं दही जमाउण वास्ते थोड़ी जी लस्सी की लोड़ है, कोई बहुती की लोड़ नहीं होंदी। दुध के मुताबिक थोड़ी जी जाग दे नाल, थोड़ी जी लस्सी दे नाल बनया होया दुध जड़ा दही बन जाता है। अगर उस विच कांजी पै जावे तो दुध फट जाता है, बेकार हो जाता है। संगत विच बैठिया थोड़ी जी कागरता बन गई तो गुरु की कृपा वरत गई है, महिमा साधु संग दी है। तनक ही जामन कै दुग्ध दद, जामन जसी दुग्ध दद होत जैसे तनक ही कांजी पर दूध फट जाता। अगर मनमुखा का संग हों कांजी पै जाए तो दुध फट जाता है। तनक ही बीज बोए बिरखा बिस्थार होए, बोड़ दा बीज बड़ा छोटा है पर दरखत बहुत वड्डा हुंदा है। तनक ही चिनग पर है थोड़ी अग पै जाए तो खाक हो जाता है। तनक ही खाए विख होत है विनाश काल, थोड़ा जहा यार मौत दे घाट उतार देवेगा। तनक ही अमृत कै अमर हवै गात है, संगत विच है अमृत बाणी अमृत नाम, जिन्हों कहिंदे अमृत नाम निधान है मिल पीवो भाई। जिन्हों साहब जी कहिंदे अमृत बाणी हर हर तेरी संगत विच है, सत संगत कैसी जानी है जथा एको नाम वखाणी है। एको नाम हुक्म है नानक सतगुर दिया बुझाए जियो, महिमा साधु संग की। सुनो मेरे मीता मैल खोई कोट अग हरे, वाहिगुरु वाहिगुरु अंदर दी मैल लह जांदी है, करोड़ों ही पाप जेड़े हरे खत्म हो जांदे ने कादे नाल, गुरु दी संगत विच। संगत विच नाम है कोट अग हरे निर्मल भए चीता, सिंह बिलाई होए गयो तरण मेर दखीता। जेड़े हंकारी पुरश हुंदा ना जदों संगत विच आ जांदे ने ओ निम्रता विच आ जांदे ने, ਜਿਹੜੇ ਉੱਚੇ ਚੜੇ ਹੁੰਦੇ ਨੇ ਹੰਕਾਰ ਵਿੱਚ ਉਹ ਨਿਮਰਤਾ ਵਿੱਚ, ਜਿਹੜੇ ਕਰੀਬ ਹੁੰਦੇ ਨੇ ਗੁਰੂ ਉਹਨਾਂ ਨੂੰ ਉੱਪਰਲੇ ਮਰਤਬੇ ਬਖਸ਼ ਦੇ ਦਿੰਦਾ ਹੈ। ਮਹਿਮਾ ਸਾਧੂ ਸੰਗ ਕੀ, ਸਿੰਘ ਬਲਾਈ ਹੋਏ ਗਾਇਓ ਤ੍ਰਿਣਵੇਰ ਦਖੀਤਾ, ਸ਼ਰਮ ਕਰਤੇ ਦਮ ਆਡਕੋ ਤੇ ਘਣੀ ਧਨੀਤਾ, ਕਵਨ ਬਡਾਈ ਕਹਿ ਸਕਾਉ ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ। ਗਰੀਬ ਨਿਵਾਜ ਦਾਤਾਰ ਜੀਓ ਤੁਹਾਡੇ ਦਰ ਤੇ ਆਏ ਆ, ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ, ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ ਮੋਹੇ ਪਰਦੇਸਣ ਦੂਰ ਤੇ ਆਈ, ਨਾਹਿਨ ਦਰ ਬਣ ਜੋਬਣ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ, ਖੋਜਤ ਖੋਜਤ ਭਈ ਬੈ ਰਾਗਣ ਪ੍ਰਭ ਦਰਸ਼ਨ ਕਹੁ ਫਿਰਤ ਤਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗਤ ਮੇਰੀ ਜਲਨ ਬੁਝਾਈ। ਇੱਥੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਵੱਡਿਆਂ ਭਾਗਾਂ ਵਾਲੇ ਔਰ ਰੋਜ਼ਾਨਾ ਖਾਲਸਾ ਜੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਹੁੰਦਾ ਹੈ, ਗੁਰੂ ਕੀ ਕਿਰਪਾ ਹੈ। ਲੜੀਵਾਰ ਅੰਮ੍ਰਿਤ ਬਾਣੀ ਦੀ ਰੋਜ਼ਾਨਾ ਵਿਚਾਰ ਚੱਲਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਜਾਂਦਾ ਹੈ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਸ ਹੋਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਣ ਆਏ, ਸਤ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਮਹਿਰਾਈ। ਧੰਨ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ, ਸਤ ਸੰਗਤ ਅਤੇ ਬਾਣੀ ਤੋਂ ਬਿਨਾ ਸਿੱਖ ਨੂੰ ਹੋਰ ਕੋਈ ਟੇਕ ਨਹੀਂ ਹੈ, ਗੁਰੂ ਦੀ ਓਟ ਹੈ, ਗੁਰੂ ਦੀ ਟੇਕ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਕੱਲ੍ਹ ਸਾਂਝ ਕਰ ਰਹੇ ਸੀ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ।

ਵਿਖਾਵੇ ਵਿੱਚ ਕਿਉਂ ਪਿਆ ਹੋਇਆ ਹੈ? ਕਿਆ ਕਰੋ ਪ੍ਰਾਣੀ, ਕੀ ਕਰ ਰਿਹਾ ਹੈ? ਜੋ ਕਿਛ ਹੋਆ, ਜੋ ਸੰਸਾਰ ਵਿੱਚ ਦਿਸ ਰਿਹਾ ਹੈ, ਸੋ ਸਭ ਚੱਲਣਾ, ਉਹ ਸਾਰੇ ਦਾ ਸਾਰਾ ਚਲਾਇਮਾਨ ਹੈ, ਉਹ ਸਥਿਰ ਰਹਿਣ ਵਾਲਾ ਨਹੀਂ ਹੈ। ਸਾਹਿਬ ਜੀ ਕਹਿੰਦੇ, ਹਮ ਜੇਰ ਜਿਮੀ ਪੀਰਾ ਮਸਾਇਕਾ ਮੇ ਰਬਦ ਬਾਦਸ਼ਾਹ ਅਫਜੋ ਖੁਦਾਇਆ, ਏਕ ਤੋਈ ਨਾ ਦੇਵ ਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ, ਆਸਤਾ ਏਕ ਦਿਗਰ ਕੋਈ, ਏਕ ਤੋਈ ਨਾ ਦਾਦੇ ਦਹੰਦ ਆਦਮੀ ਨਾ ਸਬਤ ਜੇਰ ਜਿਮੀ, ਅਸਤ ਏਕ ਦਿਗਰ ਕੋਈ, ਏਕ ਤੋਈ ਨਾ ਸੱਸ ਸੂਰ ਮੰਡਲੋ ਨਾ ਸਬਤ ਦੀਪ ਨਹਿ ਜਲੋ, ਅੰਨ ਪੌਣ ਥਿਰ ਨਾ ਕੋਈ, ਏਕ ਤੋਈ ਸਭ ਕੁਝ ਚਲਾਏ ਮਾਣ ਹੈ। ਸਾਹਿਬ ਜੀ ਕਹਿੰਦੇ, ਜੁਗੋ ਜਗ ਟੁੱਲ ਰਹਿਣ ਵਾਲਾ ਹੈ, ਕੇਵਲ ਮੇਰਾ ਵਾਹਿਗੁਰੂ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਤੁਸੀਂ ਪੜ੍ਹਦੇ ਹੋ, ਸਾਹਿਬ ਕਹਿੰਦੇ, ਜੋ ਉਪਜਿਓ ਸੋ ਬਿਣਸ ਹੈ। ਮਨੁੱਖ ਦੀ ਬਾਤ ਨਹੀਂ ਹੈ, ਬਾਕੀ ਜੋਨਾਂ ਦੀ ਬਾਤ ਵੀ ਹੈ, ਮਨੁੱਖ ਨੇ ਵੀ ਜਾਣਾ, ਬਾਕੀ ਵੀ ਤਾਂ ਪੈਦਾ ਹੋਏ ਨੇ। ਜੋ ਜੋ ਦਿਸ ਰਿਹਾ ਹੈ, ਕਿਉਂ ਤੂੰ ਵਿਖਾਵਾ ਕਰ ਰਿਹਾ?

ਕੰਧ ਕਿੱਥੇ ਰਹਿੰਦੀ ਹੈ, ਗਿਰਦਿਆਂ ਗਿਰਦਿਆਂ ਗਿਰ ਜਾਂਦੀ ਹੈ। ਜਿਉਂ ਬਾਲੂ ਕੀ ਭੀਤ, ਫਿਰ ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਝਾਤ ਮਾਰ, ਲਮੇਰੀ ਗਹਿਰਾਈ ਨਿਗਾਹ ਨਾਲ ਵੇਖ, ਰਾਮ ਗਯੋ ਰਾਵਣ ਗਯੋ, ਜਾ ਕੋ ਬਹੁ ਪਰਵਾਰ, ਕਹੁ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉਂ ਸੰਸਾਰ। ਬਾਬਾ ਜੀ ਸੂਫੀ ਦਰਵੇਸ਼ ਸੇਖ ਫਰੀਦ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਅੰਮ੍ਰਿਤ ਬਾਣੀ ਵਿੱਚ, ਆਸਾ ਰਾਗ ਦੇ ਅੰਮ੍ਰਿਤ ਬਚਨ ਹੈ। ਭਗਤ ਸਾਹਿਬ ਜੀ ਕਹਿੰਦੇ ਨੇ, ਮਨੁੱਖਾ ਜਨਮ ਮਿਲਿਆ ਹੈ, ਚਲਾਏ ਮਾਣ ਹੈ, ਵਿਖਾਵੇ ਦੀ ਲੋੜ ਨਹੀਂ ਹੈ। ਸਵਾਸ ਜਿਹੜੇ ਨੇ ਲੰਘਦੇ ਜਾ ਰਹੇ ਨੇ, ਇਸ ਜ਼ਿੰਦਗੀ ਦੇ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੇ ਨਾਲ ਸੁਰਤ ਜੋੜ। ਅੰਮ੍ਰਿਤ ਬਚਨ ਹੈ, ਬੋਲਾ ਹਾਂਜੀ ਬੋਲਾ ਸੇਖ ਫਰੀਦ। ਸੇਖ ਫਰੀਦ ਜੀ ਆਪਣੀ ਮੁਬਾਰਕ ਰਸਨਾ ਤੋਂ ਬੋਲ ਰਹੇ ਨੇ, ਉਪਦੇਸ਼ ਦੇ ਰਹੇ ਨੇ। ਕਿੰਨਾ ਨੂੰ ਦੇ ਰਹੇ ਨੇ? ਸਾਨੂੰ, ਸਾਰੀ ਕਾਇਨਾਤ ਨੂੰ ਦੇ ਰਹੇ ਨੇ। ਕੀ ਕਹਿੰਦੇ ਨੇ? ਬੋਲੇ ਸੇਖ ਫਰੀਦ ਪਿਆਰੇ। ਕਿੰਨੇ ਬੋਲਨੇ? ਪਿਆਰੇ, ਉਹ ਪਿਆਰਿਆ, ਉਹ ਪਿਆਰ ਵਾਲਿਆ ਗੁਰਸਿੱਖਾ, ਅਲਹ ਲੱਗੇ, ਅਲਹ ਅਲਹ ਅਲਹ ਕੇ ਪਰਮਾਤਮਾ ਦੇ ਨਾਲ ਲੱਗ ਜਾ, ਜੁੜ ਜਾ,

ਮਿਲ ਜਾ ਭਾਵ ਕੇ ਜੁੜ ਜਾਣਾ ਕਰ ਸਾਰੀ ਨਾ ਮੇਰੇ ਵਾਹਿਗੁਰੂ ਦੇ ਨੇ ਪਿਆਰੇ ਅਲਹਿ ਲੱਗੇ ਜੀ ਨੇ ਮੈਂ ਨਹੀਂ ਲੱਗਦਾ ਗੁਰੂ ਨਾਲ ਮੈਂ ਨਹੀਂ ਜੁੜਦਾ ਤਾਂ ਸਾਹਿਬ ਜੀ ਕਹਿੰਦੇ ਚੇਤਾ ਰੱਖੀ ਇਹੋ ਤਨ ਹੋਸੀ ਖਾਕ ਇਹ ਸਰੀਰ ਜਿਹੜਾ ਖਾਕ

ਜਿੰਦ ਨੂੰ ਕਿਹਦੇ ਵਿੱਚ ਘੋਰ ਭਾਵ ਕਬਰ ਦੇ ਵਿੱਚ ਜਾਣਾ ਪੈ ਜਾਣਾ, ਮਸਾਣ ਭੂਮਿਕਾ ਵਿੱਚ ਜਾਣਾ ਪੈ ਜਾਣਾ। ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ, ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਗੋਰ ਨਿਮਾਣੀ ਸਾਡ ਘਰੇ, ਨੀ ਘਰਿਆਂ ਕਰ ਆਓ ਸਰ ਪਰ ਮੈਥੇ ਆਵਣਾ ਮਰਨੋ ਨਾ। ਉਹ ਤੇ ਆਵਾਜ਼ਾਂ ਮਾਰਦੀ ਹੈ ਵੀ ਮੇਥੋਂ ਡਰਨਾ, ਤੂੰ ਡਰੀ ਜਾ ਬੇਸ਼ੱਕ, ਪਰ ਇੱਕ ਦਿਨ ਮੇਰੀ ਗੋਦ ਵਿੱਚ ਤੈਨੂੰ ਆਉਣਾ ਹੀ ਪੈਣਾ ਹੈ, ਮੇਰੇ ਕੋਲ ਤੈਨੂੰ ਆਉਣਾ ਹੀ ਪੈਣਾ, ਮੇਰੇ ਆਉਣ ਤੋਂ ਬਿਨਾਂ ਤੇਰੇ ਕੋਲ ਗੁਜ਼ਾਰਾ ਹੀ ਕੋਈ ਨਹੀਂ ਹੈ। ਅਸਲੀ ਘਰ ਤੇ ਹੈ ਨਾ, ਕੋਈ ਮਹਾਤਮਾ ਸੀ ਨਾ, ਉਹ ਮਸਾਣ ਭੂਮਿਕਾ ਜਾ ਕੇ ਬੈਠ ਗਿਆ, ਕਿਸੇ ਨੇ ਆ ਕੇ ਉਹਨੂੰ ਕਿਹਾ ਰੱਬ ਦਿਆ ਪਿਆਰਿਆ ਬਸਤੀ ਵਿੱਚ ਚੱਲ ਬਸਤੀ ਵਿੱਚ, ਉਹ ਕਹਿੰਦਾ ਮੈਂ ਬਸਤੀ ਵਿੱਚ ਹੀ ਬੈਠਾ ਹੋਇਆ। ਫਿਰ ਉਹਨੂੰ ਆਵਾਜ਼ ਦਿੱਤੀ ਵੀ ਜਿੱਥੇ ਬਸਤੀ ਉੱਥੇ ਚੱਲ। ਕਹਿੰਦਾ ਬਸਤੀ ਕਿਹੜੀ ਹੈ? ਕਹਿੰਦਾ ਜਿੱਥੇ ਲੋਕ ਰਹਿਣ ਵਾਲੇ ਨੇ ਉੱਥੇ ਜਾ ਕੇ ਰਾਤ ਕੱਟ। ਉਹ ਪਿਆਰ ਵਿੱਚ ਕਹਿਣ ਲੱਗਾ ਭਾਈ ਜਿਹੜੀ ਤੂੰ ਬਸਤੀ ਕਹਿ ਰਿਹਾ ਨਾ, ਉਹ ਉਜਾੜ ਹੈ, ਉੱਥੋਂ ਉੱਜੜ ਉੱਜੜ ਕੇ ਸਾਰੇ ਮੇਰੇ ਕੋਲ ਹੀ ਆਉਂਦੇ ਨੇ। ਫਰੀਦਾ ਗੋਰ ਨਿਵਾਣੀ ਸੱਡ ਘਰੇ, ਨੀ ਘਰਿਆ ਕਰ ਆਓ ਸਰ ਪਰ ਮੈਂ ਥੈ ਮੇਰੇ ਕੋਲ ਆਵਣਾ ਮਰਨੋ ਨਾ ਡਰੀਆ ਹੋ। ਬੋਲੇ ਸੇਖ ਫਰੀਦ ਪਿਆਰੇ ਅਲਹਿ ਲੱਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਫਿਰ ਕਹਿੰਦੇ ਆਜ ਮਿਲਾਵਾ ਸੇਖ ਫਰੀਦ, ਫਰੀਦ ਸਾਹਿਬ ਜੀ ਕਹਿੰਦੇ ਆਜ ਅੱਜ ਅੱਜ ਮਿੰਜ ਮਨੁੱਖਾ ਜਨਮ ਵਿੱਚ ਹੀ ਤਾਂ ਗੁਰੂ ਖਾਲਸਾ ਜੀ ਪਰਮਾਤਮਾ ਨਾਲ ਮਿਲਾਪ ਹੋ ਸਕਦਾ, ਵਰਨਾ ਹੋਰ ਜੋਨਾਂ ਵਿੱਚ ਨਹੀਂ ਹੈ। ਆਜ ਮਿਲਾਵਾ ਸੇਖ ਫਰੀਦ ਟਾ ਕਿਮ ਊਂਜੜੀਆਂ ਮਣਹੋ ਮਚੰਦੜੀਆਂ। ਸਿਆਣੇ ਨੇ ਪੁੱਛਿਆ ਸੂਫੀ ਦਰਵੇਸ਼ ਜੀ ਮਿਲਾਪ ਕਿਵੇਂ ਹੁੰਦਾ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਹੈ? ਤਾਂ ਸੂਫੀ ਦਰਵੇਸ਼ ਬਾਬਾ ਸਾਹਿਬ ਜੀ ਕਹਿੰਦੇ ਨੇ ਕਿਵੇਂ ਮਿਲਾਪ ਹੋਵੇਗਾ। ਆਜ ਮਿਲਾਵਾ ਸੇਖ ਫਰੀਦ ਟਾਕਿਮ ਰੋਕਣਾ ਕੂੰਜੜੀਆਂ, ਤੇਰੀਆਂ ਨੌ ਗੋਲਕਾਂ ਨੇ ਆਪੋ ਆਪਣਾ ਕਰਮ ਕਰ ਰਹੀਆਂ ਨੇ, ਇਹਨਾਂ ਨੂੰ ਰੋਕ, ਵਾਰ ਵਾਰ ਗੁਰੂ ਸ਼ਬਦ ਦੁਆਰੇ ਰੋਕ। ਦਸ ਇੰਦਰੀ ਕਰ ਰਾਖੇ ਵਾਸ ਤਾਂ ਕਿ ਆਤਮੇ ਹੋਏ ਪ੍ਰਗੋਸ। ਟਾਕਿਮ ਦਾ ਅਰਥ ਹੈ ਰੋਕਣਾ, ਨੇਤਰਾਂ ਨੂੰ ਰੂਪ ਤੋਂ, ਜ਼ਬਾਨ ਨੂੰ ਝੂਠ ਤੋਂ, ਕੰਨਾਂ ਨੂੰ ਗੰਧ ਮੰਦ ਦੇ ਗੀਤ ਤੋਂ। ਮਹਾਰਾਜ ਕਹਿੰਦੇ ਰੋਕ। ਟਾਕਮ ਕੂੰਜੜੀਆਂ ਮਨਹੋ ਮਚੰਦੜੀਆਂ, ਇਹ ਮਨ ਨੂੰ ਮਛਰਾਉਂਦੀਆਂ ਨੇ। ਜਿਵੇਂ ਜਿਵੇਂ ਬੰਦਾ ਇਹਨਾਂ ਇੰਦਰੀਆਂ ਦੇ ਮਗਰ ਤੁਰਦਾ ਹੈ, ਤੇਵੇਂ ਤੇਵੇਂ ਮਨ ਮਛਰਦਾ ਹੈ, ਮਨ ਅੰਦਰ ਗਲਤ ਵਿਚਾਰਾਂ ਆਉਂਦੀਆਂ ਨੇ, ਗਲਤ ਫੁਰਨੇ ਆਉਂਦੇ ਨੇ, ਕਈ ਤਰ੍ਹਾਂ ਦੇ ਉਤਰਾਅ ਚੜਾਅ ਵੱਧਦੇ ਜਾਂਦੇ ਨੇ। ਟਾਕਮ ਕੂੰਜੜੀਆਂ ਬੜੇ ਪਿਆਰੇ ਬਚਨ ਕੀਤੇ, ਗੱਲ ਸਮਝ ਵਿੱਚ ਨਹੀਂ ਆਉਂਦੀ। ਕਹਿਣ ਲੱਗੇ ਜੇ ਜਾਣਾ ਮਰ ਜਾਈਐ ਘੁੰਮਣ ਆਈਐ, ਜੇ ਸਮਝ ਲਈਏ ਵੀ ਚਲੇ ਜਾਣਾ ਘੁੰਮ ਦੁਬਾਰਾ ਵਾਪਸ ਇਸ ਮਾਤ ਲੋਕ ਵਿੱਚ ਨਾ ਆਈਏ, ਭਾਵ ਕਿ ਜੰਮਣਾ ਤੇ ਮਰਨਾ ਕੱਟਿਆ ਜਾਵੇ, ਮਰਨਾ ਤੇ ਜੰਮਣਾ ਕੱਟਿਆ ਜਾਵੇ, ਤਾਂ ਫਿਰ ਸੂਫੀ ਦਰਵੇਸ਼ ਜੀ ਕੀ ਕਰਨਾ ਚਾਹੀਦਾ ਹੈ? ਤੇ ਕਹਿਣ ਲੱਗੇ ਬੋਲੀਐ ਸੱਚ, ਫਿਰ ਸੱਚ ਤੇ ਪਹਿਰਾ ਦੇ ਦਈਏ, ਜੀਵਨ ਵਿੱਚ ਸੱਚ ਦੀ ਕਮਾਈ ਕਰ ਲਈਏ। ਬੋਲੀਐ ਸੱਚ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ, ਜੋ ਗੁਰੂ ਨੇ ਰਸਤਾ ਦ੍ਰਿੜ ਕਰਵਾਇਆ ਮੁਰੀਦ ਬਣ ਕੇ, ਸੇਵਕ ਬਣ ਕੇ, ਦਾਸ ਬਣ ਕੇ। ਸੂਫੀ ਦਰਵੇਸ਼ ਜੀ ਕਹਿੰਦੇ ਉਸ ਰੂਹਾਨੀਅਤ ਦੇ ਮਾਰਗ ਤੇ ਤੁਰੀਏ ਤਾਂ ਜਿਹੜਾ ਖਲਾਰਾ ਮੁੱਕ ਜਾਵੇਗਾ। ਬੜੇ ਪਿਆਰੇ ਅੰਮ੍ਰਿਤ ਬਚਨ ਨੇ ਬੋਲੀਐ ਸੱਚ ਝੂਠ ਨਾ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਐ, ਛੈਲ ਲਗੰਦੇ ਪਾਰ ਗੋਰੀ ਮਨ ਧੀਰਿਆ। ਜਿਸ ਵੇਲੇ ਨਾਮ ਜਪਣ ਵਾਲੀਆਂ ਰੂਹਾਂ ਨਾਮ ਜਪ ਕੇ ਬੰਦਗੀ ਕਰਕੇ ਸੰਗਤ ਕਰਕੇ ਸੰਸਾਰ ਤੋਂ ਉਤਰਦੀਆਂ ਨੇ, ਤਾਂ ਜਿਹੜੇ ਕਮਜ਼ੋਰ ਸੁਰਤ ਵਾਲੇ ਹੁੰਦੇ ਨੇ ਉਹਨਾਂ ਦਾ ਹਿਰਦਾ ਵੀ ਹੌਸਲੇ ਵਿੱਚ ਆਉਂਦਾ। ਅਗਰ ਅਸੀਂ ਵੀ ਜਪਾਂਗੇ ਸਤਨਾਮ, ਸਾਡੇ ਵੀ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਸ਼ੈਲ ਤੋਂ ਭਾਵ ਜਿਨ੍ਹਾਂ ਦੀ ਸੁਰਤ ਜਵਾਨ ਹੈ, ਜਿਨ੍ਹਾਂ ਨੂੰ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ। ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰਿਆ, ਕੰਚਨ ਬੰਨੇ ਪਾਸੇ ਕਲਵਤ ਚੀਰਿਆ, ਉਹ ਸੇਖ ਹਯਾਤੀ ਜੱਗ। ਬੜੀਆਂ ਬੜੀਆਂ ਉਮਰਾਂ ਵਾਲੇ ਹੋ ਗਏ ਨੇ, ਮਾਰ ਕੰਡੇ ਵਾਲੇ ਵਰਗੇ ਹੋ ਗਏ ਨੇ। ਮਾਰ ਕੰਡੇ ਤੇ ਕੋ ਅਧਕਾਈ ਜਿਨ ਤ੍ਰਿਣ ਧਰ ਮੂੜ ਬੁਲਾਏ, ਜਿਹੜਾ ਪੱਖਾਂ ਦੀ ਛੰਨ ਵਿੱਚ ਹੀ ਰਹਿੰਦਾ ਰਿਹਾ ਜਾਂਦਾ, ਉਹਨੂੰ ਵੀ ਅੱਗ ਲਾ ਦਿੰਦਾ ਰਿਹਾ, ਉਹ ਵੀ ਚਲੇ ਗਏ ਨੇ। ਸੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ,
ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਇੱਥੋਂ ਕਿੰਨੇ ਹੋ ਗੁਜਰੇ ਨੇ, ਕਿਤੇ ਬੈਸ ਗਿਆ। ਕੱਤਕ ਕੂੰਜਾਂ ਰੁੱਤਾਂ ਬਦਲਦੀਆਂ ਨੇ, ਸਮੇਂ ਬਦਲਦੇ ਨੇ, ਪਰ ਚੇਤਾ ਰੱਖ ਸਰੀਰ ਵੀ ਬਦਲਦਾ ਜਾ ਰਿਹਾ ਹੈ। ਪਹਿਲਾਂ ਛੋਟਾ ਜਿਹਾ ਗੁਡੋਏ ਵਰਗਾ ਸੀ, ਫਿਰ ਛੋਟਾ ਜਿਹਾ ਲੋਥੜਾ ਸੀ, ਫਿਰ ਬੱਚਾ ਬਣ ਗਿਆ, ਫਿਰ ਬਾਲਕ ਬਣ ਗਿਆ, ਫਿਰ ਕਿਸ਼ੋਰ ਬਣ ਗਿਆ, ਫਿਰ ਜਵਾਨ ਬਣ ਗਿਆ, ਫਿਰ ਅੱਧ ਖੜ ਬਣ ਗਿਆ, ਤੇ ਫਿਰ ਬਿਰਧ ਬਣ ਗਿਆ, ਬਦਲ ਗਿਆ, ਤੇ ਬਿਰਧ ਤੋਂ ਬਿਰਧ ਜਾਂਦਿਆਂ ਜਾਂਦਿਆਂ ਫਿਰ ਹੋਰ ਵੀ ਬਦਲ ਜਾਣਾ। ਪਾਤਸ਼ਾਹ ਜੀ ਕਹਿੰਦੇ ਜੇ ਰੁੱਤਾਂ ਬਦਲਦੀਆਂ ਨੇ ਤਾਂ ਸਰੀਰ ਵੀ ਬਦਲਦਾ ਜਾ ਰਿਹਾ ਹੈ, ਬਦਲਦਿਆਂ ਬਦਲਦਿਆਂ ਬਦਲ ਜਾਵੇਗਾ। ਕੱਤਕ ਕੂੰਜਾ ਚੇਤ ਡਾਓ ਸਾਵਣ ਬਿਜਲੀਆਂ, ਸੀ ਆਲੇ ਸੋਹੰਦੀਆਂ ਪਿਰ ਗੱਲ ਬਾੜੀਆਂ, ਉਹ ਚੱਲੇ ਚੱਲਣ ਹਾਰ ਵਿਚਾਰਾ ਲੈ ਮਨਾਓ ਗੜੇਂਦਿਆਂ ਛੇਮਾਂ। ਸਰੀਰ ਬਣਦਿਆਂ ਨੂੰ ਮਾਤਾ ਦੇ ਉਧਰ ਵਿੱਚ ਛੇ ਮਹੀਨੇ ਲੱਗਦੇ ਨੇ, ਤੁੜੇਂਦਿਆਂ ਹਿੱਕ ਖਿਣੋ, ਸਵਾਸ ਨਿਕਲਦਿਆਂ ਸਕਿੰਟ ਹੀ ਲੱਗਦਾ ਹੈ, ਤੁੜੇਂਦਿਆਂ ਹਿੱਕ ਖਿਣੋ। ਜਿਮੀ ਪੁੱਛੇ ਅਸਮਾਨ, ਧਰਤੀ ਅਸਮਾਨ ਨੂੰ ਪੁੱਛਦੀ ਹੈ, ਫਰੀਦਾ ਖੇਵਟ ਕਹਿਣ ਗਏ ਕਿੰਨੇ ਮਿਲਾਓ।

ਸੋ ਸਭ ਕਿਛ ਚੱਲਣਾ, ਵੀ ਜੋ ਕੁਝ ਵੀ ਹੋਇਆ ਹੈ ਜਾਂ ਹੋ ਰਿਹਾ ਹੈ ਉਹ ਸਾਰੇ ਦਾ ਸਾਰਾ ਚਲਾਇਮਾਨ ਹੈ। ਦਿਸੈ ਸਰੇਵੋ ਤਾਂ ਸੁਖ ਪਾਵਹੋ, ਸਰਬ ਨਿਰੰਤਰ ਰਵ ਰਹਿਆ। ਜਿਹੜਾ ਜਰੇ ਜਰੇ ਦੇ ਵਿੱਚ ਸਮਾਇਆ ਹੋਇਆ ਹੈ, ਜਿਹਦੇ ਤੋਂ ਬਿਨਾਂ ਜਗ੍ਹਾ ਖਾਲੀ ਕੋਈ ਨਹੀਂ ਹੈ, ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਦਿਸੈ ਸਰੇਵੋ, ਵੀ ਉਸ ਪਰਮਾਤਮਾ ਦੇ ਜਾਪ ਨੂੰ ਜਪਿਆ ਕਰੋ, ਭਾਈ ਸੁੱਖ ਦੀ ਪ੍ਰਾਪਤੀ ਹੋਵੇਗੀ।

ਤੁਹਾਡਾ ਅੱਖਰ ਦੁਆਰੇ ਗਰੀਬ ਨਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ, ਉਸਾਰਨ ਵਾਲਾ ਵੀ ਆਪ ਹੈ। ਜਿਵੇਂ ਤੁਸੀਂ ਕਹਿੰਦੇ ਜੀ ਸਾਡੇ ਮਕਾਨ ਦੀ ਉਸਾਰੀ ਹੋ ਰਹੀ ਹੈ, ਸੰਸਾਰ ਦੀ ਉਸਾਰੀ ਜਿਹੜੀ ਕਿਹਨੇ ਕੀਤੀ ਹੈ? ਪਰਮਾਤਮਾ ਨੇ ਕੀਤੀ ਹੈ। ਤੇ ਢਾਉਣ ਵਾਲਾ ਵੀ ਆਪ ਹੀ ਹੈ, ਤੇ ਜਦੋਂ ਉਹਦੀ ਮੌਜ ਹੁੰਦੀ ਹੈ ਉਦੋਂ ਨਾਸ਼ ਕਰ ਦਿੰਦਾ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜੋ ਜਿਉਂ ਤੇ ਸੁਭਾਵ ਹੈ ਤਿਵੈ ਕਰੈ, ਜਿਵੇਂ ਉਹਨੂੰ ਭਾਉਂਦਾ ਹੈ, ਜਿਵੇਂ ਉਹਨੂੰ ਚੰਗਾ ਲੱਗਦਾ ਹੈ, ਤੇਵੇਂ ਉਹ ਪਰਮਾਤਮਾ ਕਰਦਾ ਹੈ। ਬਸ ਆਪਾਂ ਨੂੰ ਇਹੋ ਹੀ ਕਹਿਣਾ ਚਾਹੀਦਾ ਹੈ, ਪਿਆਰ ਵਿੱਚ ਆਖੋ ਜੋ ਤੁਧ ਭਾਵੈ ਸਾਈ ਭਲੀ। ਬੋਲੋ, ਜੋ ਤਿਸ ਭਾਵੈ ਤੋਂ ਸਦਾ ਸਲਾਮਤ, ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਜੋ ਤੈਨੂੰ ਭਾਉਂਦਾ ਗਰੀਬ ਨਿਵਾਜ, ਉਹਦੇ ਵਿੱਚ ਭਲਾ ਹੋ ਰਿਹਾ ਹੈ। ਕਰ ਕਰ ਵੇਖੈ ਹੁਕਮ ਚਲਾਏ, ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਉਹ ਕਰ ਕਰਕੇ ਆਪਣੇ ਚੋਝੀ ਪ੍ਰੀਤਮ ਚੋਝਾਂ ਨੂੰ ਵੇਖ ਰਿਹਾ ਹੈ, ਔਰ ਜਿਹਦੇ ਤੇ ਉਹਦੀ ਨਦਰ ਹੁੰਦੀ ਹੈ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਹਦੇ ਜੀਵਨ ਦਾ ਬੇੜਾ ਪਾਰ ਹੋ ਜਾਂਦਾ ਹੈ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਜਦੋਂ ਉਹਦੀ ਨਦਰ ਹੁੰਦੀ ਹੈ, ਮੇਰੇ ਵਾਹਿਗੁਰੂ ਜੀ ਨਦਰੋ ਨਦਰ ਨਿਹਾਲ ਕਰ ਦਿੰਦੇ ਨੇ, ਜਿਸ ਵੇਲੇ ਮੇਰਾ ਗੁਰੂ ਮੇਰ ਭਰੀ ਨਦਰ ਦੇ ਨਾਲ ਵੇਖਦਾ ਹੈ, ਤਾਂ ਸਤਿਗੁਰੂ ਮਹਾਰਾਜ ਐਸੀ ਬਖਸ਼ਿਸ਼ ਵਰਤਾ ਦਿੰਦੇ ਨੇ, ਫਿਰ ਉਸ ਨਦਰ ਦੇ ਨਾਲ ਪਿਆਰਾ ਸੇਵਕ ਗੁਰੂ ਦਾ ਹੋ ਜਾਂਦਾ ਹੈ। ਇੱਕ ਤੁਹਾਡੇ ਨਾਲ ਬਚਨ ਸਾਂਝਾ ਕਰਾਂ, ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਕਲਗੀਆਂ ਵਾਲੇ ਪਾਤਸ਼ਾਹ ਜੀ, ਗਰੀਬ ਨਿਵਾਜ, ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏ ਮਾਣ ਨੇ। ਤੁਹਾਨੂੰ ਪਤਾ ਹੈ ਸਤਿਗੁਰੂ ਮਹਾਰਾਜ ਨੇ 14 ਜੰਗਾਂ ਕੀਤੀਆਂ ਨੇ, ਔਰ 14 ਦੇ 14 ਵਿੱਚ ਸਤਿਗੁਰੂ ਜੀ ਦੀ ਫਤਿਹ ਹਾਸਲ ਹੋਈ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਸੈਦ ਖਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਚੜ੍ਹਾਈ ਕਰਕੇ ਆਉਣ ਲੱਗਾ, ਸਤਿਗੁਰੂ ਜੀ ਨੇ ਉਹਦੇ ਤੇ ਨਦਰ ਕਰਨੀ ਹੈ, ਉਹਦੇ ਤੇ ਕਿਰਪਾ ਕਰਨੀ ਹੈ। ਆਇਆ ਤੇ ਦੁਸ਼ਮਣ ਬਣ ਕੇ ਹੈ, ਤਲਵਾਰ ਨੂੰ ਚੱਕਿਆ, ਪਾਣ ਦਾ ਬੀੜਾ ਚੱਬਿਆ ਹੈ। ਜਿਸ ਵੇਲੇ ਘੋੜੇ ਤੇ ਸਵਾਰ ਹੋਇਆ ਤੇ ਚੱਲਦਿਆਂ ਚੱਲਦਿਆਂ ਅੰਦਰ ਗੱਲ ਆਈ ਵੀ ਮੈਂ ਕਲਗੀਆਂ ਵਾਲੇ ਦੇ ਨਾਲ ਜੰਗ ਯੁੱਧ ਕਰਨ ਚੱਲਿਆ ਹੈ, ਕਿਉਂ ਨਾ ਹੋਵੇ ਜਾਂਦਾ ਜਾਂਦਾ ਆਪਣੀ ਭੈਣ ਨੂੰ ਹੀ ਮਿਲ ਚੱਲਣਾ, ਨਸੀਰਾਂ ਨੂੰ। ਨਸੀਰਾ ਕੌਣ ਹੈ? ਭਾਈ ਸਾਹਿਬ ਭਾਈ ਬੁੱਧੂ ਜੀ ਦੀ ਧਰਮ ਪਤਨੀ ਹੈ, ਜਿਹਦੇ ਚਾਰ ਪੁੱਤਰ ਜਿਹੜਾ ਲੈ ਕੇ ਭਗਾਣੀ ਦੇ ਯੁੱਧ ਵਿੱਚ ਆਇਆ ਸੀ, ਦੋ ਪੁੱਤਰ ਸ਼ਹੀਦ ਹੋ ਗਏ ਸਨ, ਦੋ ਵਾਪਸ ਪਰਤੇ ਸੀ। ਬੜੀ ਸੋਹਣੀ ਵਿਚਾਰ ਹੈ। ਤੇ ਜਿਸ ਵੇਲੇ ਜੰਗ ਦੀ ਸਮਾਪਤੀ ਹੋਈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜਿੱਤ ਹਾਸਲ ਹੋਈ, ਥੋੜਾ ਜਿਹਾ ਬੋਲ ਹੋਰ ਸੁਣਿਓ, ਤੇ ਪੀਰ ਜੀ, ਸ਼ਾਮਾਂ ਦਾ ਸਮਾਂ ਪੈ ਗਿਆ, ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋ ਗਿਆ, ਵਧਾਈਆਂ ਮਿਲੀਆਂ ਨੇ। ਸਤਿਗੁਰੂ ਮਹਾਰਾਜ ਨੇ ਕਿਹਾ ਨਾਂ ਰੱਖ ਦਿਓ ਅਜੀਤ ਸਿੰਘ। ਪੀਰ ਜੀ, ਜਿੱਥੇ ਮੇਰੇ ਸਾਹਿਬਾਂ ਦਾ ਤੰਬੂ ਲੱਗਾ ਹੋਇਆ ਹੈ ਨਾ, ਉਹਦੇ ਚਾਰ ਸ਼ਫੇਰੇ ਘੁੰਮੀ ਜਾ ਰਿਹਾ ਹੈ, ਮੁੱਖ ਤੋਂ ਕਹੀ ਜਾ ਰਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਪੀਰ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ, ਭਾਵੇਂ ਜਿਹੜੇ 500 ਚੇਲੇ ਰਖਾਏ ਸੀ ਦੌੜ ਗਏ ਸੀ, ਪਰ ਪੀਰ ਜੀ ਨੇ ਆ ਕੇ ਕਮਾਲ ਕਰ ਦਿੱਤੀ। ਜਿਸ ਵੇਲੇ ਪਹਿਰੇਦਾਰ ਨੇ ਪੀਰ ਜੀ ਨੂੰ ਘੁੰਮਦਿਆਂ ਵੇਖਿਆ, ਕਹਿਣ ਲੱਗੇ ਪੀਰ ਜੀ ਇੱਥੇ ਘੁੰਮ ਰਹੇ ਹੋ, ਕਾਰਨ ਕੀ ਹੈ? ਕਹਿਣ ਲੱਗਾ ਮੈਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਮਿਲਣਾ ਚਾਹੁੰਦਾ ਹਾਂ। ਤਾਂ ਪਹਿਰੇਦਾਰ ਸਿੰਘ ਕਹਿਣ ਲੱਗਾ, ਇਸ ਵੇਲੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਾਰਾ ਦਿਨ ਦਾ ਜੰਗ ਯੁੱਧ ਹੋਇਆ ਆਰਾਮ ਦੇ ਵਿੱਚ,

ਤੁਸੀਂ ਪੀਰ ਜੀ ਸਵੇਰ ਨੂੰ ਆ ਕੇ ਗੁਰੂ ਸਾਹਿਬ ਨੂੰ ਮਿਲ ਲਿਓ। ਪੀਰ ਜੀ ਘੁੰਮਦਾ ਰਿਹਾ ਅੰਦਰ ਦੀਆਂ ਜਿਹੜੀਆਂ ਤਾਂਘਾਂ ਹੁੰਦੀਆਂ ਨੇ ਨਾ, ਉਹ ਪਿਆਰ ਜਿਹੜੇ ਹੁੰਦੇ ਨੇ ਉਹ ਗੁਰੂ ਸਾਹਿਬ ਜਾਣਦੇ ਨੇ। ਜਿਸ ਵੇਲੇ ਪੀਰ ਜੀ ਨੇ ਫਿਰ ਆਵਾਜ਼ ਕਹੀ, ਮੈਂ ਗੁਰੂ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ ਹੈ, ਤੇ ਪਹਿਰੇਦਾਰ ਸਿੰਘ ਨੇ ਫਿਰ ਇਹ ਗੱਲ ਕਹੀ, ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਸ ਵੇਲੇ ਆਪਣੇ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਸੀ। ਮੇਰੇ ਗਰੀਬ ਨਿਵਾਸ ਸਾਹਿਬ ਜੀ ਨੇ ਆਪਣੇ ਕੇਸਾਂ ਦੇ ਵਿੱਚ ਕੰਘਾ ਜਿਉਂ ਦਾ ਤਿਉਂ ਰੱਖ ਕੇ ਕੇਸਾਂ ਨੂੰ ਕੱਜ ਕੇ ਦਸਤਾਰ ਦੇ ਨਾਲ ਤੇ ਆਵਾਜ਼ ਦਿੱਤੀ, ਪੀਰ ਜੀ ਜਿਨ੍ਹਾਂ ਦੀਆਂ ਅੰਦਰ ਦੀਆਂ ਸੁਰਤਾਂ ਜੁੜੀਆਂ ਹੋਣ ਉਹਨਾਂ ਨੂੰ ਬਾਹਰਲੇ ਦਰਵਾਜ਼ਿਆਂ ਦੀ ਲੋੜ ਨਹੀਂ ਹੁੰਦੀ, ਤੁਸੀਂ ਅੰਦਰ ਆ ਜਾਓ। ਆਖੋ ਸਤਨਾਮ ਸ਼੍ਰੀ, ਪੀਰ ਜੀ ਤੁਸੀਂ ਅੰਦਰ ਆ ਜਾਓ। ਪੀਰ ਜੀ ਅੰਦਰ ਚਲੇ ਗਏ, ਸਤਿਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ ਬੈਠ ਗਏ। ਗਰੀਬ ਨਿਵਾਸ ਸਾਹਿਬ ਜੀ ਆਪਣੀ ਮੌਜ ਵਿੱਚ ਕੇਸਾਂ ਤੇ ਕੰਘਾ ਕਰੀ ਜਾਂਦੇ ਨੇ, ਸਹਿਜੇ ਸਹਿਜੇ ਕੰਘਾ ਕਰਕੇ ਕੇਸ ਰੱਖੇ ਕੰਘਾ ਲਾਇਆ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦਮਾਲਾ ਸਜਾਉਣਾ ਹੈ, ਪੀਰ ਜੀ ਬਚਨ ਬਿਲਾਸ ਕਰਦੇ ਨੇ। ਪੀਰ ਜੀ ਉੱਠ ਕੇ ਜਾਣ ਲੱਗੇ ਤਾਂ ਥੋੜਾ ਜਿਹਾ ਉੱਠ ਕੇ ਪਛਾਹ ਗਏ ਤੇ ਫਿਰ ਵਾਪਸ ਆ ਗਏ, ਫਿਰ ਬੈਠ ਗਏ। ਤਾਂ ਕਲਗੀਆਂ ਵਾਲੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਪੀਰ ਜੀ ਦਿਲ ਦੀਆਂ ਗੱਲਾਂ ਲੈ ਕੇ ਵਾਪਸ ਨਹੀਂ ਪਰਤੀਦਾ, ਜਿਹੜੀਆਂ ਅੰਦਰ ਦੀਆਂ ਬਾਤਾਂ ਨੇ ਤੁਸੀਂ ਖੁੱਲ ਕੇ ਸਾਡੇ ਕੋਲ ਕਹਿ ਦਿਓ। ਕਹਿਣ ਲੱਗੇ, ਸੱਚੇ ਪਾਤਸ਼ਾਹ ਜੇ ਹੁਕਮ ਕਰਦੇ ਹੋ, ਸਤਿਗੁਰੂ ਜੀ ਮੈਂ ਚਾਰ ਪੁੱਤਰ ਲੈ ਕੇ ਤੁਹਾਡੇ ਹਾਜ਼ਰ ਹੋਇਆ ਸੀ, ਦੋ ਸ਼ਹੀਦ ਹੋ ਗਏ ਨੇ, ਦੋ ਤੁਹਾਡੇ ਬਖਸ਼ੇ ਹੋਏ ਮੇਰੇ ਕੋਲ ਨੇ, ਇੱਕ ਮੇਰੀ ਬਿਣੇ ਹੈ। ਸੱਚੇ ਪਾਤਸ਼ਾਹ ਦੋ ਦੀ ਭੇਟਾ ਤੁਹਾਡੀ ਹਜ਼ੂਰੀ ਅੰਦਰ ਚੜ ਗਈ ਹੈ, ਮੇਰੇ ਅੰਦਰ ਦਾ ਵਲਵਲਾ ਜੇ ਆਪਾਂ ਤੇ ਭੇਟਾ ਚੜਾਈਏ ਤੇ ਭੇਟਾ ਹੀ ਨਜ਼ਰ ਆਉਂਦੀ ਹੈ, ਆ ਦੁੱਧ ਚੜਾਇਆ ਤੇ ਦੁੱਧ ਨਜ਼ਰ ਆ ਰਿਹਾ, ਰੁਮਾਲੇ ਦੀ ਭੇਟਾ ਚੜਾਉਂਦੇ ਹੋ ਬਹੁਤ ਵਧੀਆ ਚੜਾਈ ਹੈ ਤੇ ਰੁਮਾਲਾ ਹੀ ਨਜ਼ਰ ਆ ਰਿਹਾ। ਸੱਚੇ ਪਾਤਸ਼ਾਹ ਦੋ ਪੁੱਤਰਾਂ ਦੀ ਭੇਟਾ ਤੁਹਾਡੇ ਦਰ ਤੇ ਚੜ ਗਈ ਹੈ ਤੇ ਸਤਿਗੁਰੂ ਮਹਾਰਾਜ ਇਸ ਭੇਟਾ ਦੇ ਵਿੱਚ ਹੋਮੇ ਦਾ ਕਿਣਕਾ ਨਾ ਆ ਜਾਵੇ ਤੇ ਆਪਾਂ ਕੁਝ ਵਟਾ ਨਾ ਲਈਏ। ਆਖੋ ਸਤਨਾਮ ਸ਼੍ਰੀ, ਆਪਾਂ ਕੁਝ ਵਟਾ ਨਾ ਲਈਏ। ਸਾਹਿਬ ਜੀ ਕਹਿੰਦੇ, ਪੀਰ ਜੀ ਬਚਨ ਕਰੋ। ਸਾਹਿਬ ਜੀ ਕਹਿਣ ਲੱਗੇ, ਇੱਕ ਪਾਸੇ ਪੁੱਤਰ ਤੁਹਾਡੇ ਸੀ, ਇਹ ਭੇਟਾ ਲੈ ਲਓ ਤੇ ਆਹ ਕੰਘਾ ਤੇ ਕੇਸ ਦਾਸ ਨੂੰ ਬਖਸ਼ ਦਿਓ। ਮੇਰੇ ਗਰੀਬ ਨਿਵਾਜ ਨੇ ਝੋਲੀ ਚ ਪਾ ਦਿੱਤੇ, ਅੱਜ ਉਹ ਕੇਸ ਤੇ ਕੰਘਾ ਜਿਹੜਾ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦਰਸ਼ਨ ਕਰਦੀਆਂ ਨੇ। ਮੇਰੇ ਸਾਹਿਬਾਂ ਦਾ ਕੇਸ ਤੇ ਕੰਘਾ ਕੇਸਗੜ੍ਹ ਸਾਹਿਬ ਤਖਤ ਤੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੇ ਦਾਰੇ ਹੁੰਦੇ ਨੇ। ਕਮਾਲ ਦੀ ਗੱਲ ਹੈ, ਗੁਰੂ ਦੀ ਐਸੀ ਨਜ਼ਰ ਹੋਈ ਹੈ। ਤੇ ਜਿਸ ਵੇਲੇ ਪੀਰ ਵਾਪਸ ਚੱਲਿਆ, ਪਹੁੰਚਿਆ ਘਰ ਨਸੀਰਾਂ ਕੋਲ, ਜਲ ਪਾਣੀ ਛਕਿਆ ਛਕਾਇਆ, ਛਕਣ ਤੋਂ ਪਹਿਲਾਂ ਪਹਿਲਾਂ ਨਸੀਰਾਂ ਨੂੰ ਇੱਕ ਗੱਲ ਕਹੀ। ਨਸੀਰਾਂ ਪਾਣੀ ਦੇਣ ਲੱਗੀ, ਜਦੋਂ ਕਹਿਣ ਲੱਗੀ, ਸੰਭਲ ਕੇ ਰਵੀ, ਧਿਆਨ ਵਿੱਚ ਰਵੀ। ਕਹਿਣ ਲੱਗੀ, ਪੀਰ ਜੀ ਕੀ ਗੱਲ ਕਹਿੰਦੇ ਹੋ? ਤੇ ਜਲ ਵਾਲਾ ਗਲਾਸ ਹੱਥ ਵਿੱਚ ਪਕੜ ਕੇ ਤੇ ਪੀਰ ਜੀ ਕਹਿਣ ਲੱਗੇ, ਨਸੀਰਾਂ ਚਾਰ ਲੈ ਕੇ ਗਿਆ ਸੀ, ਦੋ ਸ਼ਹੀਦ ਹੋ ਗਏ ਨੇ, ਦੋ ਵਾਪਸ ਪਰਤ ਕੇ ਆ ਗਏ ਨੇ। ਤੇ ਨਸੀਰਾਂ ਭੁੱਬਾ ਮਾਰ ਕੇ ਰੋਣਾ ਸ਼ੁਰੂ ਕਰ ਦਿੱਤਾ ਤੇ ਪੀਰ ਜੀ ਕਹਿਣ ਲੱਗੇ, ਮੈਂ ਤੈਨੂੰ ਕਿਹਾ ਸੀ ਨਾ ਵੀ ਸੰਭਲ ਕੇ ਰਵੀ। ਜਦੋਂ ਵਰਲਾਪ ਕਰਨ ਲੱਗੀ, ਨਸੀਰਾਂ ਵਰਲਾਪ ਕਰ ਰਹੀ ਹੈ, ਪੀਰ ਜੀ ਕਹਿੰਦੇ ਕਿਉਂ ਕਰਦੀ ਹੈ? ਕਹਿਣ ਲੱਗੀ, ਮੈਂ ਇਸ ਕਰਕੇ ਨਹੀਂ ਕਰਦੀ ਵੀ ਦੋ ਬਚ ਕੇ ਆ ਗਏ ਨੇ, ਮੈਂ ਇਸ ਕਰਕੇ ਕਰਦੀ ਹਾਂ ਵੀ ਇਹਨਾਂ ਨੂੰ ਪਾਲਣ ਵਿੱਚ ਮੇਥੋਂ ਕੀ ਕਮੀ ਰਹਿ ਗਈ, ਇਹ ਵੀ ਕਿਉਂ ਨੀ ਗੁਰੂ ਦੇ ਲੇਖੇ ਲੱਗ ਗਏ, ਇਹ ਵੀ ਉੱਥੇ ਹੀ ਸ਼ਹੀਦ ਹੋ ਜਾਂਦੇ। ਉਹ ਨਸੀਰਾਂ ਜਦੋਂ ਸਹਿਦ ਖਾਂ ਤੁਰਿਆ ਹੈ ਤੇ ਕਹਿਣ ਲੱਗਾ, ਭੈਣ ਨੂੰ ਮਿਲ ਜਾਵਾਂ। ਕਹਿਣ ਲੱਗੀ, ਕਿੱਧਰ ਚੱਲਿਆ? ਕਹਿਣ ਲੱਗਾ, ਗੁਰੂ ਗੋਬਿੰਦ ਸਿੰਘ ਵਾਸਤੇ ਮੈਂ ਚੱਲਿਆ, ਜੰਗ ਯੁੱਧ ਕਰਾਂਗਾ, ਗੁਰੂ ਨੂੰ ਪਕੜਾਂਗਾ, ਗੁਰੂ ਨੂੰ ਕੈਦ ਕਰਾਂਗਾ ਜਾਂ ਗੁਰੂ ਨੂੰ ਮਾਰ ਮਕਾਵਾਂਗਾ। ਤੇ ਭੈਣ ਨੇ ਲਗਾਮਾਂ ਫੜ ਕੇ ਆਖਿਆ, ਵੀਰਾ ਜੇ ਗੁਰੂ ਦੇ ਕੋਲ ਚੱਲਿਆ ਤੇ ਤੇਰੀ ਹਾਰ ਹੋਵੇ, ਤੂੰ ਜਿੱਤ ਕੇ ਨਾ ਆਵੇ। ਕਹਿਣ ਲੱਗੀ, ਕੈਸਾ ਮੇਰੀ ਭੈਣ? ਲਗਾਮਾਂ ਛਡਾ ਲਈਆਂ ਤੇ ਜਦੋਂ ਸੈਦ ਖਾਂ ਚੱਲਿਆ ਤੇ ਨਸੀਰਾਂ ਨੇ ਸੁਰਤ ਜੋੜ ਲਈ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਲ ਤੇ ਬੇਨਤੀ ਕੀਤੀ, ਹੇ ਗਰੀਬ ਨਿਵਾਜ, ਤੁਸੀਂ ਪ੍ਰਤੱਖ ਤੀਰ ਵੀ ਚਲਾਉਂਦੇ ਹੋ ਤੇ ਤੁਸੀਂ ਨਦਰ ਦਾ ਤੀਰ ਵੀ ਚਲਾਉਂਦੇ ਹੋ। ਨਦਰ ਦਾ ਤੀਰ ਜਿਹੜਾ ਹੈ
ਮੇਰੇ ਵੀਰ ਨੂੰ ਉਹ ਮਾਰ ਦਿਓ ਤੇ ਪ੍ਰਤੱਖ ਵਾਲਾ ਤੀਰ ਨਾ ਮਾਰਿਓ, ਮੇਰਾ ਅੰਮਾ ਜਾਇਆ ਜੂਗਾ। ਕਿੰਨਾ ਤਰਸ ਆ ਰਿਹਾ ਹੈ। ਐਸੀ ਸੁਰਤ ਜੋੜੀ ਹੈ, ਐਸੀ ਸੁਰਤ ਜੋੜੀ ਹੈ, ਨਦਰ ਕਰੇ ਤੁਸੀਂ ਨਦਰ ਦਾ ਤੀਰ ਮੇਰੇ ਵੀਰ ਨੂੰ ਮਾਰਿਓ ਤੇ ਸਹਿਦ ਖਾਂ ਜਿਹੜਾ ਘੋੜਾ ਛਡਾ ਕੇ ਲਗਾਮਾ ਖਿੱਚ ਕੇ ਚੱਲਿਆ ਮੈਦਾਨੇ ਜੰਗ ਵਿੱਚ, ਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮੈਦਾਨੇ ਜੰਗ ਵਿੱਚ ਆਉਣ ਵਾਸਤੇ ਤਿਆਰ ਹੋ ਗਏ ਨੇ। ਕਵੀ ਨੇ ਬੜੇ ਸੋਹਣੇ ਬਾਚਾ ਲਿਖੇ ਨੇ, ਕਹਿੰਦੇ ਬੇਸ਼ੁਮਾਰ ਜ਼ਜ਼ਾਰ ਗੋਲੇ ਲੈ ਆਇਆ ਸਾਧ ਸੈਦ ਖਾਂ ਖੈ, ਆਇਆ ਸੈਦ ਖਾਂ ਆਇਆ ਮਾਰੋ ਮਾਰ ਕਰਦਾ, ਵਾਹ ਵਾਹ ਬਰੋਲਿਆਂ ਦਾ ਜਿਉਂ ਤੂਫਾਨ ਆਇਆ, ਆਇਆ ਪ੍ਰਮਤਾ ਨੂੰ ਖਾਕ ਸਾਰ ਕਰਦਾ, ਬਸਤੀ ਬਣਾ ਨੂੰ ਬਾਗਾਂ ਨੂੰ ਬੇਸ਼ੁਮਾਰ ਕਰਦਾ, ਆਇਆ ਕਸਮ ਖਾ ਕੇ ਕਲਗੀ ਵਾਲੜੇ ਨੂੰ, ਐ ਪਰ ਹੁਣੇ ਕਤਲ ਜਾਂ ਗ੍ਰਿਫਤਾਰ ਕਰਦਾ, ਐ ਪਰ ਸਾਹਮਣੇ ਹੋਇਆ ਜਿਸਮ ਕੰਬਿਆ ਡਿੱਗਿਆ ਤੀਰ ਤੇ ਢਿੱਲੀ ਕਮਾਨ ਹੋ ਗਈ, ਉੱਤਰ ਘੋੜਿਓ ਗੋਡਿਆਂ ਭਾਰ ਹੋਇਆ, ਝੁਕਿਆ ਸੀਸ ਤਾਂ ਆਕੜ ਰਵਾਨ ਹੋ ਗਈ। ਆਖੋ ਸਤਨਾਮ ਸ਼੍ਰੀ, ਕਿੱਥੇ ਫੌਜਾਂ ਲੈ ਕੇ ਆਇਆ ਹੈ, ਤੇ ਜਦੋਂ ਮੇਰੇ ਸਹਿਬਾਨ ਨਦਰ ਕਰੇ, ਜਦੋਂ ਉਹਨੇ ਨਦਰ ਦਾ ਤੀਰ ਮਾਰਿਆ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ, ਘੋੜੇ ਤੋਂ ਉਤਰਿਆ ਸੀਸ ਝੁਕਾ ਦਿੱਤਾ, ਤੇ ਸੀਸ ਝੁਕਾ ਕੇ ਜਦੋਂ ਕਦਮ ਕਦਮ ਚੱਲ ਕੇ, ਆਖੋ ਗੱਜ ਕੇ ਸਤਨਾਮ ਸ਼੍ਰੀ, ਕਦਮ ਕਦਮ ਚੱਲ ਕੇ ਗਰੀਬ ਨਿਵਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਤਰਫ ਨੂੰ ਆ ਰਿਹਾ ਨਾ, ਤੇ ਮੇਰੇ ਗਰੀਬ ਨਿਵਾਜ ਉੱਥੇ ਬੋਲ ਕਵੀ ਨੇ ਬੜੇ ਸੋਹਣੇ ਲਿਖੇ ਨੇ, ਕਲਗੀਆਂ ਵਾਲੇ ਮੁਸਕਾਏ ਸੁਭਾਗ ਨੈਨੋ, ਕਲਗੀਆਂ ਵਾਲੇ ਮੁਸਕਾਏ ਸੁਭਾਗ ਨੈਨੋ, ਉਹ ਮੇਰ ਨੂਰ ਦਾ ਬਰਸਾਣ ਲੱਗੇ, ਓਏ ਜਰਨੈਲ ਕਿਉਂ ਆਪਣੀ ਪ੍ਰਤੱਗਿਆ ਨੂੰ ਆ ਰੰਨ ਭੂਮਿਕਾ ਵਿੱਚ ਭੁਲਾਣ ਲੱਗੇ, ਤੁਸਾਂ ਦਾ ਬਾਦਸ਼ਾਹ ਮੈਨੂੰ ਕਹੇ ਸ਼ਤਰੂ ਹੋ ਮੇਰੇ ਨਾਲ ਪਿਆਰ ਵਧਾਉਣ ਲੱਗੇ, ਸਮ ਸਮ ਅੰਸੂਆਂ ਨਾਲ ਗੁਰ ਚਰਨ ਧੋ ਕੇ ਗਦ ਗਦ ਕੰਠ ਚੋਂ ਜਵਾਬ ਆਇਆ, ਮੈਂ ਹਾਂ ਸੈਦ ਤੁਸੀਂ ਸੱਚੇ ਸਯਾਦ, ਮੈਂ ਹੋਣ ਲਈ ਸ਼ਿਕਾਰ ਜਨਾਬ ਆਇਆ, ਮੈਂ ਤੁਹਾਡਾ ਸ਼ਿਕਾਰ ਹਾਂ ਤੇ ਤੁਸੀਂ ਸ਼ਿਕਾਰੀ ਹੋ, ਮੇਰੇ ਤੇ ਨਦਰ ਦਾ ਤੀਰ ਮਾਰ ਕੇ ਮੈਨੂੰ ਸ਼ਿਕਾਰ ਕਰ ਦਿਓ। ਉੱਥੇ ਬੋਲ ਬੜੇ ਸੋਹਣੇ ਲਿਖੇ ਨੇ। ਫਿਰ ਸੈਦ ਖਾਂ ਕਹਿੰਦਾ ਹੈ, ਹੇ ਕਲਗੀਆਂ ਵਾਲੇ ਪਾਤਸ਼ਾਹ, ਤੇਰੇ ਕੇਸ ਪਏ ਨੇ ਮੇਰੇ ਗਲ ਵਿੱਚ ਕਮੰਦ ਹੋ ਕੇ, ਕਿੱਥੇ ਜਾਣ ਮੈਂ ਤੇਰੀ ਮੰਗਦਾ ਸਾਂ, ਆਪਾਂ ਵਾਰ ਦਾ ਹੁਣ ਆਨੰਦ ਹੋ ਕੇ, ਮੈਨੂੰ ਚਾੜ ਪ੍ਰੀਖਿਆ ਦੀ ਚਰਖ ਉੱਤੇ ਲੱਥਾਂ ਸੂਤ ਬਾਰੀਕ ਦੀ ਤੰਦ ਹੋ ਕੇ, ਗੋਬਿੰਦ ਨਾਮ ਦੇ ਅੱਖਰ ਲਿਖੂ ਹੁਣ ਤਾਂ ਕਲਮ ਕਲਮ ਹੋ ਕੇ, ਬੰਦ ਬੰਦ ਹੋ ਕੇ, ਧੰਨ ਮੇਰੇ ਗਰੀਬ ਨਿਵਾਜ ਜਾਂ ਕੋ ਨਦਰ ਕਰੇ, ਤੇ ਜਦੋਂ ਉਹਦੀ ਨਦਰ ਹੁੰਦੀ ਹੈ ਤਾਂ ਫਿਰ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੈਦ ਖਾਂ ਨੂੰ ਨਿਹਾਲ ਕਰ ਦਿੱਤਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰੇ ਹੋ, ਤਾਂ ਕੇ ਤਾਪ ਤਨਕ ਮੈਂ ਹਰੇ ਹੋ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਬੇਦਾਰਿਓ। ਤੇ ਨਾਲੇ ਵੀ ਚੇਤਾ ਰੱਖਿਓ, ਜੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾ ਹੋ, ਕਰਾਈ ਦਾ ਦਰ ਮੰਗਣ ਭੇਖ ਨਾ ਪਾਏ ਦਾ, ਬਾਦਸ਼ਾਹਾਂ ਨੂੰ ਘਾਹ ਖਾਣੇ ਪੈ ਜਾਂਦੇ ਨੇ। ਇਹ ਸ਼ਾਹਜਹਾਂ ਨੇ ਤਰਕ ਕੀਤੀ ਸੀ ਵੀ ਕਿਧਰੇ ਬਾਦਸ਼ਾਹ ਨੂੰ ਘਾਹ ਖਾਣੇ ਪੈਂਦੇ ਨੇ, ਆਗਰੇ ਕੈਦ ਕੀਤਾ ਹੋ ਰੰਗੇ ਨੇ, ਜਦੋਂ ਦਿੱਲੀ ਆ ਰਿਹਾ ਸੀ ਵਾਪਸ ਤੁਰਿਆ ਆ ਰਿਹਾ ਹਾਥੀ ਤੇ ਸਵਾਰ ਹੋ ਕੇ, ਰਸਤੇ ਵਿੱਚ ਲਘੂ ਸ਼ੰਕਾ ਕਰਨ ਵਾਸਤੇ ਬੈਠਾ ਹੈ, ਛੋਲਿਆਂ ਦਾ ਖੇਤ ਸੀ, ਨਾਲੇ ਲਘੂ ਸ਼ੰਕਾ ਕਰ ਰਿਹਾ ਹੈ, ਤੇ ਨਾਲੇ ਉਹ ਛੋਲਿਆਂ ਦੇ ਖੇਤ ਦੇ ਜਿਹੜੇ ਪੱਤੇ ਨੇ ਨਿਮਕ ਵਾਲੇ ਉਹਨਾਂ ਨੂੰ ਸ਼ੱਕੀ ਜਾਂਦਾ, ਤੇ ਨਾਲੇ ਯਾਦ ਆ ਰਿਹਾ ਹੈ ਸਤਿਗੁਰਾਂ ਦੀ ਬਾਣੀ ਅਟਲ ਹੈ, ਜਦੋਂ ਉਹਦੀ ਪੁੱਠੀ ਨਜ਼ਰ ਹੁੰਦੀ ਹੈ ਬਾਦਸ਼ਾਹ ਨੂੰ ਘਾਹ ਖਾਣਾ ਪੈ ਜਾਂਦਾ ਹੈ। ਸਾਹਿਬ ਆਪਣੀ ਨਜ਼ਰ ਕਰੋ, ਤਾਂ ਇਹ ਬਚਨ ਅੱਜ ਮੇਰੇ ਸਾਹਿਬਾਨੇ ਬਖਸ਼ੇ ਨੇ, ਕਰ ਕਰ ਵੇਖੇ ਹੁਕਮ ਚਲਾਏ, ਉਹ ਕਰ ਕਰਕੇ ਵੇਖ ਰਿਹਾ ਹੈ, ਉਸ ਮੇਰੇ ਵਾਹਿਗੁਰੂ ਜੀ ਦਾ ਹੁਕਮ ਚੱਲ ਰਿਹਾ ਹੈ, ਤਿਸਨ ਸਤਾਰੇ ਜਾ ਕੋ ਨਦਰ ਕਰੇ, ਤੇ ਜਿੰਨਾ ਉੱਤੇ ਉਹ ਨਦਰ ਕਰਦਾ ਹੈ ਉਸ

ਅੱਖਰ ਦੁਆਰੇ ਗਰੀਬ ਨਿਵਾਜੀ ਕਿਰਪਾ ਕਰਦੇ ਨੇ। ਰਵਤ ਰਹੇ ਘੱਟ ਅੰਤਰ, ਜਿਨ੍ਹਾਂ ਦੇ ਅੰਦਰ ਘੱਟ ਕੇ ਸਰੀਰ ਵਿੱਚ ਹਿਰਦੇ ਵਿੱਚ ਸਖਿਆਤ ਰੂਪ ਵਿੱਚ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਪਰਮਾਤਮਾ ਦਾ ਨਾਮ ਵਸ ਗਿਆ ਹੈ, ਰਵਤ ਜਾਂ ਰਸਨਾ ਦੁਆਰੇ ਗੁਰੂ ਗੁਰੂ ਜੀ ਦੇ ਨਾਮ ਨੂੰ ਉਚਾਰਦੇ ਨੇ, ਹਰ ਗੁਣ ਗਾਵੇ ਸੋਈ ਤੇ ਮੇਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਹਮੇਸ਼ਾ ਗਾਉਂਦੇ ਨੇ, ਉਹਦੀ ਉਸਤਤ ਕਰਦੇ ਨੇ, ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ। ਆਪੇ ਆਪ ਮਿਲਾਏ ਕਰਤਾ, ਉਹ ਮੇਰਾ ਕਰਤਾ ਉਹਨਾਂ ਪਿਆਰੇ ਨੂੰ ਆਪਣੇ ਨਾਲ ਮਿਲਾ ਲੈਂਦਾ ਜੇ। ਪੁੰਨ ਰਪ ਜਨਮ ਨਾ ਹੋਈ, ਪੁੰਨ ਰਪ ਉਹਨਾਂ ਦਾ ਫਿਰ ਦੁਬਾਰਾ ਮਾਤ ਲੋਕ ਜਨਮ ਨਹੀਂ ਹੁੰਦਾ, ਭਾਵ ਉਹਨਾਂ ਦਾ ਜੰਮਣਾ ਤੇ ਮਰਨਾ ਸਤਿਗੁਰੂ ਜੀ ਦੀ ਕਿਰਪਾ ਦੁਆਰੇ ਮਿਟ ਜਾਂਦਾ ਹੈ। ਪਰ ਸਾਹਿਬਾਂ ਨੇ ਬਚਨ ਕਹੇ ਨੇ, ਹਰ ਗੁਣ ਗਾਵੈ ਸੋਈ, ਸੋਈ ਤੋਂ ਭਾਵ ਜਿਹੜਾ ਵੀ ਉਸ ਵਾਹਿਗੁਰੂ ਜੀ ਦੀ ਵਡਿਆਈ ਨੂੰ ਕਰੇਗਾ, ਉਹਦੇ ਨਾਮ ਨੂੰ ਜਪੇਗਾ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਦੁਬਾਰਾ ਜਨਮ ਨਹੀਂ ਹੋਵੇਗਾ। ਤਾਂ ਹੀ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਸ ਪਰਮਾਤਮਾ ਦੇ ਨਾਮ ਨੂੰ ਜਪ, ਆਪਣੀ ਦੇਹੀ ਵੱਲੇ ਵੇਖ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ, ਇਹ ਕੱਚਾ ਕਿਲਾ ਬਣਿਆ ਹੋਇਆ ਹੈ, ਪਿਤਾ ਜੀ ਦੇ ਮੈਲੇ ਪਾਣੀ ਤੋਂ ਬਣਿਆ ਹੈ, ਮਾਤਾ ਦੇ ਲਹੂ ਤੋਂ ਬਣਿਆ ਹੈ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਉੱਤੇ ਲੇਪ ਕੀਤਾ ਹੋਇਆ ਚੰਮ ਦਾ, ਵਿੱਚ ਕੀ ਲਹੂ ਭਰਿਆ ਹੋਇਆ ਹੈ, ਕਾਚ ਕੋਟੰਗ ਰਚੰਤ ਤੋਯੰਗ ਲੇਪਨੰਗ ਰਕਤ ਚਰਮਣ ਹੈ, ਨਵੰਤ ਨੰਨਾ ਵਾਵਾ ਵਾਵੇ ਨੂੰ ਟਿੱਪੀ ਤੱਤਾ, ਨੌ ਦਰਵਾਜ਼ੇ ਨੇ, ਬਿਨਾਂ ਹੀ ਦਰਵਾਜ਼ੇ ਬਿਨਾਂ ਹੀ ਕੰਧਾਂ ਤੋਂ ਦਰਵਾਜ਼ੇ ਲੱਗੇ ਨੇ, ਨਵੰਤ ਦੁਆਰੰਗ ਭੀਤ ਰਹਿ ਤੰਗ ਬਾਏ ਰੂਪੰਗ ਸਥੰਬਣ, ਹਵਾ ਕੇ ਸਵਾਸਾਂ ਨਾਲ ਦਰਵਾਜ਼ੇ ਲੱਗੇ ਨੇ, ਬਾਏ ਰੂਪੰਗ ਸਥੰਬਣ ਗੋਬਿੰਦ ਨਾਮ ਨਹਿ ਸਿਮਰੰਤ, ਅਗਿਆਨੀ ਜਾਣੰਤ ਅਸਥਰੰਗ, ਅਗਿਆਨੀ ਬੇਸਮਝ ਗੋਬਿੰਦ ਜੀ ਦੇ ਨਾਮ ਨੂੰ ਨਹੀਂ ਜਪਦਾ, ਇਹ ਸੋਚਦਾ ਹੈ ਕਿ ਮੈਂ ਤੇ ਸਦਾ ਰਵਾਂਗਾ ਸਦਾ ਰਹਿਣ ਵਾਲਾ ਹੈ। ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਣੰਤ ਅਸਥਰੰਗ, ਦੁਰਲਭ ਦੇਹ ਉਧਰੰਤ ਸਾਧ ਸਰਨ ਨਾਨਕ, ਹਰ ਹਰ ਹਰ ਹਰ ਹਰ ਹਰੇ ਜਪੰਤ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੈ, ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੈ, ਦੁਰਲੱਭ ਦੇਹ ਹਰ ਹਰ ਹਰ ਹਰ ਹਰੀ ਪਰਮਾਤਮਾ ਹਰੇ ਭਰੇ ਕਰਨ ਵਾਲਾ ਜੋ ਉਹਦਾ ਨਾਮ ਹੈ ਜਪੰਤ, ਉਹਨੂੰ ਜਪ ਰਚੰਤ ਤੋਯੰ ਲੇਪਨੰਗ ਰਕਤ ਚਰਮਣ ਹੈ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੁੰਨ ਰਪ ਜਨਮ ਨਾ ਹੋਈ।

ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਸ਼ਬਦ ਦਾ ਮੈਨੂੰ ਬੀਟ ਲਾ ਦੇ ਦਿਓ, ਸ਼ਬਦ ਦਾ ਚੱਪੂ ਲਾ ਦਿਓ, ਸ਼ਬਦ ਦਾ ਬੇੜਾ ਦੇ ਦਿਓ। ਮੈਂ ਅਜਾਣ ਹਾਂ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਣ ਜਣ ਤਰਬੇ ਨਾ ਜਾਣੋ, ਬਾਪ ਬੀਠ ਲਾ ਬਾਹਾਂ ਦੇ। ਨਰ ਤੇ ਸੁਰ ਹੋਏ ਜਾਤ ਨਿਮੁਖ ਮੈਂ, ਸਤਿਗੁਰ ਬੁੱਧ ਸਿਖਲਾਈ। ਫਿਰ ਗੁਰੂ ਨੇ ਸ੍ਰੇਸ਼ਟ ਬੁੱਧੀ ਦਿੱਤੀ, ਸ਼ਬਦ ਦੇ ਦਿੱਤਾ, ਉਸ ਸ਼ਬਦ ਦੁਆਰੇ ਦੇਵਤਿਆਂ ਵਾਲੇ ਗੁਣ ਦੇ ਦਿੱਤੇ, ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਸ਼ੁਭ ਗੁਣ ਗੁਰੂ ਨੇ ਪ੍ਰਦਾਨ ਕਰ ਦਿੱਤੇ। ਨਰ ਤੇ ਸੁਰ ਹੋਏ ਜਾਤ ਨਿਮੁਖ ਮੈਂ, ਸਤਿਗੁਰ ਬੁੱਧ ਸਿਖਲਾਈ। ਨਰ ਤੇ ਉਪਜ ਸੁਰਗ ਕੋ ਜਿਤਿਓ, ਸੋ ਔਖਦ ਮੈਂ ਪਾਈ। ਹੁਣ ਕਿਰਪਾ ਹੋ ਗਈ ਹੈ, ਬੇਨਤੀ ਹੈ, ਜਹਾਂ ਜਹਾਂ ਧਰੂ ਨਾਰਦ ਟੇਕੇ। ਗਰੀਬ ਨਿਵਾਜ, ਤੁਹਾਡਾ ਬਿਰਧ ਹੈ, ਜਿਹੜੀ ਪਦਵੀ ਧਰੂ ਨੂੰ ਦਿੱਤੀ ਹੈ, ਰਿਖੀ ਨਾਰਦ ਨੂੰ ਦਿੱਤੀ ਹੈ, ਨੈਕ ਟਿਕਾਵ ਮੋਹੇ, ਉਹ ਪਦਵੀ ਮੈਨੂੰ ਵੀ ਦੇ ਦਿਓ, ਉੱਥੇ ਮੇਰਾ ਵੀ ਆਸਣ ਲਾ ਦਿਓ, ਉਹ ਪਦਵੀ ਮੈਨੂੰ ਵੀ ਮਿਲ ਜਾਵੇ। ਉਹ ਪਦਵੀ ਕਾਹਦੇ ਨਾਲ ਮਿਲੀ ਹੈ? ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ, ਉਹ ਜਪਣ ਨਾਲ ਮਿਲੀ ਹੈ। ਮਹਾਰਾਜ ਉਹ ਮੈਨੂੰ ਜਾਪ ਦੇ ਦਿਓ। ਜਹਾਂ ਜਹਾਂ ਧਰੂ ਨਾਰਦ ਟੇਕੇ, ਨੈਕ ਟਿਕਾਵ ਮੋਹੇ, ਤੇਰੇ ਨਾਮ ਅਵਿਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਮਾਤੇ, ਤੇਰੇ ਨਾਮ ਅਵਿਲੰਬ, ਨਾਮ ਦੇ ਆਸਰੇ ਬਹੁਤ ਜਨ ਉਧਰੇ। ਇੱਕ ਨਹੀਂ ਹੈ, ਦੋ ਨਹੀਂ ਹੈ, ਕਿੰਨੇ ਉਧਰ ਗਏ ਨੇ, ਤਰ ਗਏ ਨੇ। ਗਰੀਬ ਨਿਵਾਜ, ਨਾਮੇ ਕੀ ਨਿਜ ਮਤ, ਇਹ ਮੇਰੀ ਮਤ ਹੈ, ਮੈਨੂੰ ਵੀ ਇਹ ਦਾਤ ਦੇ ਦਿਓ ਤੇ ਸੰਸਾਰ ਸਮੁੰਦਰ ਤੋਂ ਤਰ ਜਾਈਏ, ਨਹੀਂ ਤਾਂ

ਇਹ ਸਰੀਰ ਰੂਪੀ ਬੇੜਾ ਪਾਪਾਂ ਨਾਲ ਭਰੀ ਜਾ ਰਿਹਾ ਹੈ, ਡਾਵਾਂ ਡੋਲ ਹੋ ਰਿਹਾ ਹੈ, ਕਾਲ ਦਾ ਹਵਾ ਦਾ ਬੁੱਲਾ ਆਇਆ, ਸੰਸਾਰ ਸਮੁੰਦਰ ਡੁੱਬ ਜਾਵੇਗਾ। ਪਰ ਗਰੀਬ ਨਿਵਾਜ ਤੁਹਾਡਾ ਬਿਰਧ ਹੈ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣਨਾ, ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ, ਮਾਣਸ ਕੀ ਗਤ ਇਹੀ ਜੋ ਜਾਨੋ, ਤਿਉਂ ਰਾਖ ਹਰ ਪ੍ਰਭ ਤੇਰਿਆ, ਕੇਤੇ ਗਣੋ ਅਸੰਖ ਅਵਗਣ ਮੇਰਿਆ, ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ ਮੋਹ ਮਗਨ, ਵਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਐ ਲੂਕ ਕਰਤ, ਵਿਕਾਰ ਵਿਖੜੇ ਪ੍ਰਭ ਨੇਰ ਹੋ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ ਕਾਡ ਭਵਜਲ ਫੇਰਿਆ। ਇਹ ਦਇਆ ਕਰ ਦਿਓ, ਤੁਹਾਡਾ ਬਿਰਧ ਹੈ, ਮੇਰੇ ਵਿੱਚ ਤੇ ਗੁਨਾਹ ਨੇ ਨਾ, ਤੁਸੀਂ ਜਿਵੇਂ ਜਾਣਦੇ ਹੋ ਲੋਕ ਲੋਕੇ ਪਾਪ ਕਰਮ ਕੀਤੇ ਨੇ ਕਰ ਰਹੇ ਆ, ਇਹ ਤੁਹਾਡਾ ਬਿਰਧ ਹੈ, ਜਿਵੇਂ ਤੁਹਾਨੂੰ ਪਾਉਂਦਾ ਹੈ, ਜੋ ਭਾਵ ਹੈ ਤਿਉਂ ਰੱਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜ। ਆਓ ਪਿਆਰ ਵਿੱਚ ਜਪੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬੋਲੋ ਗੱਜ ਕੇ।

ਸ਼੍ਰੀ ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ। ਰਾਮ ਰਾਜੇ ਰਾਮ ਰਾਜੇ ਇਹੋ ਮਾਨਸ ਜਨਮ ਇਹੋ ਮਾਨਸ ਜਨਮ ਦੁਲੰਬ ਹੈ ਦੁਲੰਬ ਹੈ ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤਾ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣਹਾਰੀ ਜੀਲ ਬਿਨਾ ਕੈਸੇ ਬਜੈ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ। ਨਾਮ ਬਿਨਾ ਕਹੋ ਕੋ ਤਰਿਆ ਨਾਮ ਤੋਂ ਬਿਨਾਂ ਦੱਸੋ ਕੌਣ ਤਰਿਆ। ਵਾਜੇ ਤੋਂ ਬਿਨਾਂ ਕਿਵੇਂ ਨਿਰਤਕਾਰੀ ਹੈ। ਗਲਾ ਬਲਗਨਾ ਭਰਿਆ ਹੋਵੇ ਆਵਾਜ਼ ਨਹੀਂ ਹੈ। ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣਹਾਰੀ ਜੀਲ ਬਿਨਾ ਕੈਸੇ ਵਜੈ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ। ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਿਗੁਰ ਕੈਸੇ ਪਾਰ ਭਰਿਆ। ਬਿਨ ਜੇਬਾ ਕਹਾਂ ਕੋ ਬਖਤਾ ਬਿਨ ਸਰਵਣਾ ਕਹਾਂ ਕੋ ਸੁਣਤਾ ਬਿਨ ਨੇਤਰਾਂ ਕਹਾਂ ਕੋ ਪੇਖੈ ਨਾਮ ਬਿਨਾ ਨਰ ਕਹੀ ਨਾ ਲੇਖੈ। ਤਾਂ ਮਹਾਰਾਜ ਦੀ ਅਪਾਰ ਕਿਰਪਾ ਹੋਈ ਹੈ, ਬੇਨਤੀ ਕਰਿਆ ਕਰੋ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕਿਆ ਮਾਂਗੋ ਕਿਸ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਤੁਸੀਂ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਰੋਜ਼ਾਨਾ ਦੇ ਨੇਮੀ ਪ੍ਰੇਮੀ, ਕਦਮ ਕਦਮ ਚੱਲ ਕੇ ਮੇਰੇ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਰੋਜ਼ ਪਹੁੰਚਦੇ ਹੋ। ਜੋ ਜੋ ਮਾਈ ਭਾਈ ਸਾਹਿਬਾਂ ਦੇ ਦਰਬਾਰ ਵਿੱਚ ਆਏ ਨੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਵੀ ਆਨੰਦ ਪ੍ਰਾਪਤ ਕਰਦੇ ਨੇ, ਉਹਨਾਂ ਦੀਆਂ

0: ਜਿਤ ਦੁਆਰ ਉਭਰੈ ਤਿਤ ਲਹੁ ਉਬਾਰ। ਸਤਿਗੁਰ ਸੁਖ ਵੇਖਾਲਿਆ ਸੱਚਾ ਸ਼ਬਦ ਵਿਚਾਰ, ਨਾਨਕ ਔਰ ਨ ਸੁਜਈ ਹਰ ਬਿਨ ਬਖਸ਼ਣ ਹਾਰ। ਨਾਨਕ ਨਾਮ ਬੋਲੋ, ਨਾਨਕ ਨਾਮ ਬੋਲੋ ਗੱਜ ਕੇ, ਨਾਨਕ ਨਾਮ ਚੜ੍ਹਦੀ ਬੋਲੋ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪੌਂਡਾ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ, ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ, ਕਲਗੀਧਰ ਪਾਤਸ਼ਾਹ ਵਰਗਾ ਗਰੀਬ ਨਿਵਾਜ ਕੋਈ ਦੁਨੀਆਂ ਚ ਨਾ ਹੋਇਆ, ਨਾ ਹੋ ਸਕਦਾ, ਨਾ ਹੋਣਾ। ਮੇਰ ਕਰੋ ਤ੍ਰਿਣ ਤੇ ਮੋਜਾ ਹੈ ਗਰੀਬ ਨਿਵਾਜ, ਨਾ ਦੂਸਰ ਤੋਸੋ ਭੂਲ ਸ਼ਿਮੋ ਹਮਰੀ ਪ੍ਰਭ ਆਪਨ ਭੂਲਨ ਹਾਰ ਕਹੂੰ ਕਹੂੰ ਮੋਸੋ। ਸੇਵ ਕਰੀ ਤੁਮਰੀ ਤਿਨਕੀ ਸਭ ਹੀ ਗ੍ਰਹਿ ਦੇਖੀਏ ਦਰਬ ਭਰੋਸੋ। ਯਾ ਕਾਲ ਮੈਂ ਸਭ ਕਾਲ ਕਿਰਪਾਨ ਕਹਿ ਭਾਰੀ ਪੁਜਾਨ ਕਹਿ ਭਾਰੀ ਭਰੋਸੋ। ਦਾਸ ਪੌਂਟਾ ਸਾਹਿਬ ਕਲਗੀਧਰ ਪਾਤਸ਼ਾਹ ਦੇ ਮਹਾਨ ਪਵਿੱਤਰ ਸਥਾਨ ਤੋਂ ਆਪ ਜੀ ਦੀ ਚਰਨ ਤੋੜ ਲੈਣ ਵਾਸਤੇ ਆਏ। ਦਾਸ ਨੂੰ ਪੌਂਟਾ ਸਾਹਿਬ ਰਹਿੰਦਿਆਂ ਤਕਰੀਬਨ 51 ਸਾਲ 51 ਸਾਲ ਹੋ ਗਏ ਸਤਿਗੁਰ ਦੀ ਬਖਸ਼ਿਸ਼ ਦਾ ਸਦਕਾ। ਅਤੇ ਕਲਗੀਧਰ ਪਾਤਸ਼ਾਹ ਲਗਾਤਾਰ ਉੱਥੇ 4.5 ਸਾਲ ਰਹੇ। ਇਤਿਹਾਸ ਆਪ ਸਾਰੇ ਜਾਣਦੇ ਹੋ, ਸੁਣਦੇ ਹੋ, ਪੜ੍ਹਦੇ ਹੋ। ਰਾਜਾ ਮੇਦਿਨੀ ਪ੍ਰਕਾਸ਼ ਨੇ ਬੇਨਤੀ ਕੀਤੀ, ਸਤਿਗੁਰਾਂ ਨੇ ਮਨਜ਼ੂਰੀ ਦਿੱਤੀ, ਪੌਂਟਾ ਸਾਹਿਬ ਸਤਿਗੁਰ ਨੇ ਚਰਨ ਪਾਏ। 8 ਮਹੀਨੇ ਸਤਿਗੁਰ ਨਾਹਨ ਸ਼ਹਿਰ ਵਿੱਚ ਰਹੇ। ਉੱਥੇ ਵੀ ਅਸਥਾਨ ਬੜਾ ਸੁੰਦਰ ਹੈ। ਅਤੇ ਫਿਰ ਸਾਰੇ ਰਿਆਸਤ ਦਾ ਭਰਮਣ ਕੀਤਾ ਅਤੇ ਜਮੁਨਾ ਨਦੀ ਦੇ ਕਿਨਾਰੇ ਰਾਜਾ ਮੇਦਿਨੀ ਪ੍ਰਕਾਸ਼ ਦੇ ਨਾਲ ਅਤੇ ਨੀਲੇ ਘੋੜੇ 'ਤੇ ਸਵਾਰ ਮੇਰੇ ਕਲਗੀਧਰ ਪਾਤਸ਼ਾਹ ਜਦੋਂ ਪੌਂਟਾ ਸਾਹਿਬ ਦੀ ਧਰਤੀ 'ਤੇ ਜਮੁਨਾ ਦੇ ਕਿਨਾਰੇ ਆਏ ਅਤੇ ਘੋੜੇ ਦਾ ਵੀ ਇਸ਼ਾਰਾ ਸੁਣ ਕੇ ਪੈਰ ਉੱਥੇ ਟਿਕ ਗਿਆ। ਕਵੀ ਸੰਤੋਖ ਸਿੰਘ ਜੀ ਸੁੰਦਰ ਬਚਨ ਲਿਖਦੇ ਹਨ, ਪਾਂਵ ਟਿਕਾਇਓ ਸਤਿਗੁਰ ਕੋ ਸ੍ਰੀ ਅਨੰਦਪੁਰ 'ਤੇ ਆਏ, ਤਾਂ 'ਤੇ ਪਾਂਵਟਾ ਨਾਮ ਭਇਓ ਸਭ ਦੇਸਨ ਪ੍ਰਗਟਾਏ। ਥੋੜ੍ਹੇ ਦਿਨਾਂ ਵਿੱਚ ਸਤਿਗੁਰ ਦੇ ਹੁਕਮ ਅਨੁਸਾਰ ਕਿਲ੍ਹਾ ਬਣ ਗਿਆ। ਸਤਿਗੁਰ 4.5 ਸਾਲ ਲਗਾਤਾਰ ਰਹੇ। ਰਾਜਾ ਫਤਿਹ ਸ਼ਾਹ ਅਤੇ ਰਾਜਾ ਮੇਦਿਨੀ ਪ੍ਰਕਾਸ਼ ਦੀ ਸੁਲਾਹ ਕਰਾਈ, ਜ਼ਮੀਨ ਜਾਇਦਾਦ ਵਾਪਸ ਮਿਲ ਗਈ ਮੇਦਿਨੀ ਪ੍ਰਕਾਸ਼ ਨੂੰ। ਫਿਰ ਰਾਜਾ ਫਤਿਹ ਸ਼ਾਹ ਅਤੇ ਭੀਮ ਚੰਦ ਦੁਸ਼ਮਣ ਬਣ ਗਏ ਅਤੇ ਭੰਗਾਣੀ ਦਾ ਯੁੱਧ ਹੋਇਆ। ਬਹੁਤ ਪਹਿਲਾ 22 ਧਾਰ ਦੇ ਰਾਜਿਆਂ ਨਾਲ ਯੁੱਧ ਵਿੱਚ ਸਤਿਗੁਰਾਂ ਨੇ ਜਦੋਂ ਜਿੱਤ ਹਾਸਲ ਕੀਤੀ ਤੇ ਸਤਿਗੁਰਾਂ ਨੇ ਇਹੋ ਨਹੀਂ ਆਖਿਆ ਕਿ ਸਾਡੀ ਤਾਕਤ ਨਾਲ ਸਾਡੀ ਹਿੰਮਤ ਨਾਲ ਯੁੱਧ ਜਿੱਤਿਆ ਨਾ। ਜਦੋਂ ਯੁੱਧ ਜਿੱਤ ਕੇ ਵਾਪਸ ਆਏ ਤੇ ਬਚਨ ਉਚਾਰਨ ਕੀਤਾ, ਭਈ ਜੀਤ ਮੇਰੀ ਕਿਰਪਾ ਅਕਾਲ ਕੇਰੀ ਰਣੰਗ ਜੀਤ ਆਏ ਜਯੰ ਗੀਤ ਗਾਏ, ਕਿ ਹੇ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਇਹ ਬਖਸ਼ਿਸ਼ ਹੋਈ। ਪਤਾ ਲੱਗਾ ਵੱਡੇ ਸਾਹਿਬਜ਼ਾਦਾ ਦਾ ਜਨਮ ਹੋਇਆ ਪੌਂਟਾ ਸਾਹਿਬ ਦੇ ਦਰਬਾਰ ਵਿੱਚ ਅਤੇ ਸਤਿਗੁਰਾਂ ਨੇ ਉਹਦਾ ਨਾਂ ਬਾਬਾ ਅਜੀਤ ਸਿੰਘ ਰੱਖਿਆ, ਜਿਹੜਾ ਕਿਸੇ ਕੋਲ ਜਿੱਤਿਆ ਨਹੀਂ ਜਾ ਸਕਦਾ। ਪਿਆਰੀ ਸਾਧ ਸੰਗਤ, ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਨੇ 700 ਮਰੀਦ, 4 ਪੁੱਤਰ ਭਤੀਜੇ ਜੰਗ ਵਿੱਚ ਸ਼ਹੀਦ ਕਰਵਾਏ ਅਤੇ ਜਦੋਂ ਆ ਕੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਨਮਸਕਾਰ ਕੀਤੀ ਅਤੇ ਸਤਿਗੁਰਾਂ ਨੇ ਤੱਕਿਆ ਪੀਰ ਬੁੱਧੂ ਸ਼ਾਹ ਵੱਲ। ਸਤਿਗੁਰੂ ਉਸ ਵੇਲੇ ਕੇਸਾਂ ਵਿੱਚ ਕੰਘਾ ਵਾਹ ਰਹੇ ਸਨ, ਦਸਤਾਰ ਅਸਥਾਨ ਦੇ ਬੈਠ ਕੇ। ਉਹ ਕੰਪਲੈਕਸ ਦੇ ਅੰਦਰ ਹੈ ਅਸਥਾਨ, ਦਸਤਾਰ ਅਸਥਾਨ, ਸੋਹਣੀਆਂ ਦਸਤਾਰਾਂ ਸਜਾਉਂਦੇ ਸਨ। ਆਪ ਸਤਿਗੁਰੂ ਉੱਥੇ ਬੈਠ ਕੇ ਤਿਆਰ ਹੁੰਦੇ ਸਨ, ਦਸਤਾਰ ਸਜਾਇਆ ਕਰਦੇ ਸਨ, ਕੰਘਾ ਕੇਸ ਕਰਿਆ ਕਰਦੇ ਸਨ। ਅਤੇ ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਨੇ ਨਮਸਕਾਰ ਕੀਤੀ ਅਤੇ ਸਤਿਗੁਰ ਕਹਿਣ ਲੱਗੇ, ਆਓ ਪੀਰ ਜੀ, ਬੜੀ ਤੁਹਾਡੀ ਵੱਡੀ ਕੁਰਬਾਨੀ ਹੈ, ਮੰਗੋ। ਕੀ ਮੰਗਦੇ ਹੋ, ਕਿਵੇਂ ਆਏ ਹੋ? ਅਤੇ ਪੀਰ ਜੀ ਨੇ ਪਤਾ ਕੀ ਮੰਗਿਆ? ਸੱਚੇ ਪਾਤਸ਼ਾਹ, ਮੈਂ ਤਾਂ ਇੱਕ ਤਰਲਾ ਬੇਨਤੀ ਜੋਦੜੀ ਕਰਨ ਆਇਆ ਕਿ ਜਿਹੜੀ ਸੇਵਾ ਤੁਸੀਂ ਲਈ ਹੈ, ਕਿਹੜੀ ਸੇਵਾ? 700 ਮਰੀਦ, 4 ਪੁੱਤਰ ਭਤੀਜੇ ਸ਼ਹੀਦ ਕਰਵਾ ਤੇ ਆਖਿਆ, ਮਹਾਰਾਜ ਜਿਹੜੀ ਤੁਸੀਂ ਸੇਵਾ ਲਈ ਹੈ ਉਹ ਪ੍ਰਵਾਨ ਕਰ ਲੈਣਾ, ਗੱਜ ਕੇ ਆਖੋ ਸ੍ਰੀ ਵਾਹਿਗੁਰੂ ਜੀ। ਸਤਿਗੁਰ ਕਹਿਣ ਲੱਗੇ, ਗੁਰੂ ਨਾਨਕ ਦਾ ਘਰ ਹੈ, ਮੰਗੋ, ਜੋ ਤੁਹਾਨੂੰ ਚਾਹੀਦਾ ਦਿਆਂਗੇ। 3 ਵਾਰੀ ਬਚਨ ਕੀਤਾ ਤੇ ਕਹਿਣ

ਜੋ ਕੇਸ ਤੁਸੀਂ ਵਾਹ ਰਹੇ ਹੋ, ਕੇਸਾਂ ਸਮੇਤ ਕੰਘਾ ਮੇਰੀ ਝੋਲੀ ਵਿੱਚ ਪਾ ਦਿਓ। ਇਹਦਾ ਅੰਤਰੀ ਭਾਵ ਹੈ ਕਿ ਗੁਰਸਿੱਖੀ ਮੰਗੀ ਪੀਰ ਬੁੱਧੂ ਸ਼ਾਹ ਨੇ। ਸਤਿਗੁਰਾਂ ਨੇ ਆਪਣੀ ਅੱਧੀ ਦਸਤਾਰ ਪਾੜ ਕੇ ਛੋਟੀ ਸ੍ਰੀ ਸਾਹਿਬ ਤੇ ਕੇਸਾਂ ਸਮੇਤ ਕੰਘਾ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਪਾਇਆ। ਪੂਰਨਮਾਸੀ ਨੂੰ ਕਵੀ ਦਰਬਾਰ ਸਜਾਇਆ ਕਰਦੇ ਸਨ। ਹਰ ਭਾਸ਼ਾ ਦਾ, ਹਰ ਜਾਤ ਦਾ, ਹਰ ਮਜ਼ਹਬ ਦਾ ਕਵੀ ਹਾਜ਼ਰੀ ਭਰਦਾ ਸੀ। ਅੱਜ ਪੂਰਨਮਾਸੀ ਦਾ ਦਿਨ ਸੀ। ਇੱਕ ਗਰੀਬੜਾ ਜਿਹਾ ਸਿੱਖ, 52 ਕਵੀ ਉੱਥੇ ਤਿਆਰ ਕੀਤੇ। 52 ਕਵੀਆਂ 'ਚੋਂ ਉਸ ਕਵੀ ਦਾ 14ਵੇਂ ਨੰਬਰ 'ਤੇ ਨਾਮ ਆਉਂਦਾ ਹੈ ਇਤਿਹਾਸ ਵਿੱਚ। ਉਹਦਾ ਨਾਂ ਸੀ ਹੰਸ ਰਾਮ। ਮੈਲੇ ਕੱਪੜੇ, ਟੁੱਟੀ ਹੋਈ ਜੁੱਤੀ, ਸਿਰ 'ਤੇ ਮੈਲਾ ਪਰਨਾ, ਅਤੇ ਪੁੱਛਦਾ ਸਿੱਖਾਂ ਨੂੰ ਆ ਕੇ, ਜੀ ਅੱਜ ਕਵੀ ਦਰਬਾਰ ਸਜੇਗਾ? ਸਿੱਖਾਂ ਨੇ ਕਿਹਾ, ਹਾਂ ਬਈ ਸਜੇਗਾ। ਇਹ ਸਤਿਗੁਰ ਸੱਚੇ ਪਾਤਸ਼ਾਹ ਬਿਰਾਜਦੇ ਹਨ, ਕਵੀ ਦਰਬਾਰ ਵਿੱਚ ਆਉਂਦੇ ਹਨ? ਅਤੇ ਸਿੱਖ ਕਹਿੰਦੇ, ਹਾਂ ਬਈ ਸਤਿਗੁਰ ਬੈਠਦੇ ਹਨ ਆਪਣੇ ਸਿੰਘਾਸਨ 'ਤੇ। ਤੂੰ ਕਿਉਂ ਪੁੱਛਦਾ ਭਾਈ? ਕਹਿਣ ਲੱਗਾ, ਮੇਰਾ ਵੀ ਚਿੱਤ ਕਰਦਾ ਇੱਕ ਕਵਿਤਾ ਪੜ੍ਹਨ ਨੂੰ। ਇਹ ਗੁਰੂ ਨਾਨਕ ਦਾ ਘਰ ਹੈ, ਗਰੀਬ ਨਵਾਜ ਦਾ ਘਰ ਹੈ, ਗਰੀਬਾਂ ਨੂੰ ਇੱਥੇ ਪਨਾਹ ਮਿਲਦੀ ਹੈ। ਕਹਿਣ ਲੱਗੇ, ਤੇਰੀ ਸ਼ਕਲ ਤਾਂ ਲੱਗਦੀ ਨਹੀਂ ਕਵਿਤਾ ਪੜ੍ਹਨ ਵਾਲੀ। ਕਈ ਵਿਚਾਰੇ ਛੋਟੀ ਮੱਤ ਵਾਲੇ, ਉਹ ਵਿਚਾਰਾ ਨਿਰਾਸ਼ ਹੋ ਕੇ ਜਦੋਂ ਵਾਪਸ ਤੁਰਨ ਲੱਗਾ, ਕੋਈ ਗੁਰਮੁਖ ਪਿਆਰੇ ਸੱਜਣ ਸਿਆਣੇ ਸਨ, ਕਹਿਣ ਲੱਗੇ, ਭਾਈ ਗੁਰਮੁਖਾ ਰੁਕ ਜਾ, ਸਤਿਗੁਰ ਆਉਣਗੇ, ਜੇ ਆਗਿਆ ਦੇਣਗੇ ਤੇ ਤੂੰ ਵੀ ਕਵਿਤਾ ਪੜ੍ਹ ਲਈ। ਰੁਕ ਗਿਆ, ਸਤਿਗੁਰ ਸਿੰਘਾਸਨ ਤੇ ਬੈਠੇ, ਦੀਵਾਨ ਸਜ ਗਿਆ, ਉਹ ਵੀ ਸੰਗਤ ਵਿੱਚ ਬਹਿ ਗਿਆ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਨਿਰਾਲੀ ਬਖਸ਼ੀਸ਼ੀ ਨਜ਼ਰ ਉਹਦੇ ਉੱਤੇ ਪਈ, ਅਤੇ ਸਤਿਗੁਰਾਂ ਨੇ ਕਵੀ ਦਰਬਾਰ ਰੋਕ ਕੇ ਉਹਦੇ ਵੱਲ ਇਸ਼ਾਰਾ ਕਰਕੇ ਪੁੱਛਿਆ, ਵੀ ਇਹ ਕੌਣ ਹੈ? ਉੱਠ ਕੇ ਖੜਾ ਹੋ ਗਿਆ, ਕਿਉਂ ਵੀ ਤੇਰਾ ਕੀ ਨਾਂ ਹੈ? ਕਹਿਣ ਲੱਗਾ, ਮਹਾਰਾਜ ਮੇਰਾ ਨਾਂ ਕੋਈ ਨਹੀਂ ਲੈਂਦਾ। ਸਤਿਗੁਰ ਕਹਿਣ ਲੱਗੇ ਕਿ ਤੇਰੇ ਮਾਤਾ ਪਿਤਾ ਨੇ ਜਨਮ ਵੇਲੇ ਤੇਰਾ ਨਾਂ ਤਾਂ ਰੱਖਿਆ ਹੋਏਗਾ। ਕਹਿਣ ਲੱਗੇ, ਮੇਰਾ ਮਾਤਾ ਪਿਤਾ ਨੇ ਤਾਂ ਪਾਤਸ਼ਾਹ ਜੀ ਨਾਂ ਰੱਖਿਆ ਸੀ ਹੰਸ ਰਾਮ, ਲੋਕੀ ਹੰਸੂ ਹੰਸੂ ਕਹਿ ਕੇ ਬੁਲਾਉਂਦੇ। ਕੀ ਚਾਹੁੰਦਾ? ਕਹਿਣ ਲੱਗਾ, ਮਹਾਰਾਜ ਮੇਰਾ ਚਿੱਤ ਕਰਦਾ ਇੱਕ ਕਵਿਤਾ ਸੁਣਾਵਾਂ। ਸਤਿਗੁਰ ਕਹਿਣ ਲੱਗੇ, ਸੁਣਾ ਨਾ ਫਿਰ। ਪਿਆਰੀ ਸਾਧ ਸੰਗਤ ਕਵਿਤਾ ਸੁਣਾਈ, ਸਤਿਗੁਰ ਬੜੇ ਪ੍ਰਸੰਨ ਹੋਏ। ਗਰੀਬ ਨਵਾਜ ਗੁਸਈਆ ਮੇਰਾ। ਕਹਿਣ ਲੱਗੇ, ਇੱਕ ਹੋਰ ਸੁਣਾ, ਇੱਕ ਹੋਰ ਸੁਣਾਈ। ਕਹਿਣ ਲੱਗੇ, ਇੱਕ ਹੋਰ ਸੁਣਾ। ਅਤੇ ਫਿਰ ਤੀਸਰੀ ਕਵਿਤਾ ਜਿਹੜੀ ਸੁਣਾਈ, ਹੁਣ ਤੁਸੀਂ 30 ਤਰੀਕ ਨੂੰ ਨਿਸ਼ਾਨ ਸਾਹਿਬ ਦਾ ਚੋਲਾ ਸਾਹਿਬ ਚੜ੍ਹਾਉਣਾ ਨਾ, ਅਤੇ ਸਾਰੀ ਸੰਗਤ ਨੇ ਪੜ੍ਹਨਾ, ਅਤੇ ਆਓ ਤੁਸੀਂ ਹੁਣ ਵੀ ਪੜ੍ਹ ਲਓ ਜੋ ਉਸ ਕਵੀ ਹੰਸ ਰਾਮ ਨੇ ਸਤਿਗੁਰੂ 10ਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਆਪਣੇ ਮੁਖਾਰ ਬਿੰਦ ਤੋਂ ਇਹ ਕਵਿਤਾ ਪੜ੍ਹੀ, ਅਤੇ ਸਤਿਗੁਰਾਂ ਨੇ ਪਤਾ ਫਿਰ ਕੀ ਦਿੱਤਾ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਆਓ 2 ਮਿੰਟ ਹਾਜ਼ਰੀ ਲਵਾਓ।

ਜਦੋਂ ਤੀਸਰੀ ਕਵਿਤਾ ਸਤਿਗੁਰਾਂ ਨੇ ਸੁਣੀ ਤੇ ਮੇਰੇ ਕਲਗੀਧਰ ਪਾਤਸ਼ਾਹ ਦਿਆਲੂ ਕਿਰਪਾਲੂ ਬਖਸ਼ੀਸ਼ਾਂ ਦੇ ਭੰਡਾਰੇ ਕਹਿਣ ਲੱਗੇ ਅੰਦਰ ਆਪਣੇ ਮੁਨਸ਼ੀ ਰਾਮ ਚੰਦ ਨੂੰ, ਕਹਿੰਦੇ ਰਾਮ ਚੰਦ ਦੇਖ ਖਜ਼ਾਨੇ ਵਿੱਚ ਕਿੰਨੀਆਂ ਮੋਹਰਾਂ ਪਈਆਂ। ਅੰਦਰ ਜਾ ਕੇ ਆ ਕੇ ਵਾਪਸ ਕਹਿੰਦਾ ਸੱਚੇ ਪਾਤਸ਼ਾਹ 18,000 ਰਜਤ ਮੋਹਰ ਅੰਦਰ ਖਜ਼ਾਨੇ ਵਿੱਚ ਪਈ। ਸਤਿਗੁਰ ਕਹਿਣ ਲੱਗੇ ਸਾਰੀ ਮੋਹਰਾਂ ਦੀ ਪੰਡ ਬੰਨ ਕੇ ਇਸ ਹੰਸ ਰਾਮ ਕਵੀ ਨੂੰ ਦੇ ਦਿਓ। ਇੱਕ ਵਾਰੀ ਗੱਜ ਕੇ ਆਖੋ ਸ੍ਰੀ ਵਾਹ। ਕਵੀ ਹੰਸ ਰਾਮ ਅੱਖਾਂ ਵਿੱਚੋਂ ਛਮ ਛਮ ਹੰਝੂ ਕੇਰ ਕੇ ਕਹਿੰਦਾ ਗਰੀਬ ਅਨਵਾਜ, ਮੈਂ ਤਾਂ ਡਾਢਾ ਗਰੀਬ ਹਾਂ, ਮੈਂ ਇੰਨੀ ਮਾਇਆ ਕੀ ਕਰਨੀ, ਮੈਂ ਤਾਂ ਮੰਗਿਆ ਹੀ ਕੁਛ ਨਹੀਂ ਤੁਹਾਡੇ ਕੋਲੋਂ, ਮੈਂ ਕੀ ਇੰਨੀ ਮਾਇਆ ਕਰਨੀ। ਸਤਿਗੁਰ ਕਹਿਣ ਲੱਗੇ ਅੱਜ ਤੇਰੀ ਗਰੀਬੀ ਚੱਕ ਕੇ ਭੇਜਾਂਗੇ, ਫਿਕਰ ਨਾ ਕਰ। ਰਾਮ ਚੰਦ ਅੰਦਰ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਟ ਕੀਤਾ ਸੀ ਜੀ, ਉਹ ਵੀ ਹੈਗਾ ਅੰਦਰ ਬੰਨਿਆ। ਸਤਿਗੁਰ ਕਹਿਣ ਲੱਗੇ ਯਾਰਾਂ ਸਿੰਘ ਤਿਆਰ ਹੋ ਜਾਓ, ਸੋਹਣੀ ਚਾਦਰ ਵਿਛਾਓ ਹਾਥੀ ਦੇ ਉੱਪਰ, ਤੇ ਕਵੀ ਹੰਸ ਰਾਮ ਨੂੰ ਹਾਥੀ ਦੇ ਉੱਪਰ ਬਿਠਾ ਕੇ 18,000 ਮੋਹਰ ਉੱਪਰ ਰੱਖ ਕੇ, ਤੇ ਹੰਸ ਰਾਮ ਕਿਹੜੇ ਨਗਰ ਦਾ ਰਹਿਣ ਵਾਲਾ ਜੀ, ਮੈਂ ਕਟੋ ਚ ਰਿਆਸਤ ਦਾ ਰਹਿਣ ਵਾਲਾ, ਕਹਿੰਦੇ ਇਹਨੂੰ ਇਹਨੂੰ ਰਿਆਸਤ ਵਿੱਚ ਛੱਡ ਕੇ ਆਓ। ਪਿਆਰੀ ਸਾਧ ਸੰਗਤ, ਤੇ ਕਵੀ ਹੰਸ ਰਾਮ ਪਤਾ ਕੀ ਕਹਿੰਦਾ, ਜਿਹੜੀ ਕਵੀ ਹੰਸ ਰਾਮ ਨੇ ਮੰਗ ਮੰਗੀ ਹੈ ਨਾ, ਅੱਜ ਸਾਰੇ ਤੁਸੀਂ ਵੀ ਮੰਗ ਕੇ ਜਾਇਓ ਗੁਰੂ ਦਰਬਾਰ ਵਿੱਚੋਂ, ਕੋਈ ਖਾਲੀ ਨਾ ਜਾਇਓ। ਕਹਿਣ ਲੱਗਾ ਸੱਚੇ ਪਾਤਸ਼ਾਹ, ਆਹ ਤਾਂ ਤੁਸੀਂ ਬੜੀ ਵੱਡੀ ਬਖਸ਼ਿਸ਼ ਦੇ ਰਹੇ ਹੋ, ਪਰ ਇੱਕ ਸ਼ੈ ਤਾਂ ਮੈਂ ਵੀ ਤੁਹਾਡੇ ਕੋਲ ਮੰਗਣੀ ਹੈ। ਸਤਿਗੁਰ ਕਹਿਣ ਲੱਗੇ ਕੀ ਚਾਹੁੰਦਾ? ਕਹਿਣ ਲੱਗਾ ਮਹਾਰਾਜ ਮੇਰੀ ਗਰੀਬ ਦੀ ਇੱਕ ਮੰਗ ਹੈ, ਮੈਨੂੰ ਸਦਾ ਲਈ ਆਪ ਦਾ ਬਣਾ ਕੇ ਰੱਖਣਾ। ਗੱਜ ਕੇ ਆਖੋ ਸ੍ਰੀ ਵਾਹ। ਸਦਾ ਲਈ ਆਪ ਦਾ ਬਣ। ਸਤਿਗੁਰ ਕਹਿਣ ਲੱਗੇ ਉਹ ਵੀ ਤੈਨੂੰ ਦਿੱਤਾ, ਤੂੰ ਆਉਂਦਾ ਜਾਂਦਾ ਰਿਹਾ ਕਰ ਗੁਰਦਰਬਾਰ ਵਿੱਚ, ਤੂੰ ਸਦਾ ਹੀ ਸਾਡਾ ਬਣਿਆ ਰਹੇਗਾ, ਸਦਾ ਹੀ ਸਾਡਾ ਬਣਿਆ ਰਹੇਗਾ। ਕਵੀ ਜਹ ਦਰ ਆਵਤ ਜਾਤ ਹੋ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ। ਪਿਆਰੀ ਸਾਧ ਸੰਗਤ, ਕਵੀ ਹੰਸ ਰਾਮ ਨੂੰ ਹਾਥੀ ਤੇ ਬਿਠਾਇਆ, ਯਾਰਾਂ ਸਿੰਘ ਨਾਲ ਤੋਰੇ, 18,000 ਰਜਤ ਮੋਹਰ ਦੀ ਪੰਡ ਨਾਲ ਦਿੱਤੀ। ਜਦੋਂ ਗਿਆ ਆਪਣੀ ਰਿਆਸਤ ਵਿੱਚ, ਜਦੋਂ ਰਿਆਸਤ ਵਿੱਚ ਐਂਟਰ ਹੋਇਆ ਤੇ ਕਟੋ ਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਉਹ ਆਪਣੇ ਹਾਥੀ ਤੇ ਤੁਰਿਆ ਆਉਂਦਾ ਸੀ, ਉਹਨੇ ਦੇਖਿਆ ਤੇ ਮੇਰੀ ਰਿਆਸਤ ਵਿੱਚ ਦੂਸਰੀ ਰਿਆਸਤ ਦਾ ਕਿਹੜਾ ਰਾਜਾ ਆ ਗਿਆ, ਮੈਨੂੰ ਖਬਰ ਨਹੀਂ ਹੋਈ। ਆਵਾਜ਼ ਦਿੱਤੀ ਵੀ ਤੁਮ ਕੌਣ ਸੀ ਰਿਆਸਤ ਕੇ ਰਾਜੇ ਹੋ? ਅੱਗੋਂ ਹੰਸ ਰਾਮ ਕਵੀ ਕਹਿੰਦਾ ਜੀ, ਹਮ ਕਿਸੀ ਰਿਆਸਤ ਕੇ ਰਾਜੇ ਨਹੀਂ, ਹਮ ਤੋਂ ਗੁਰੂ ਗੋਬਿੰਦ ਸਿੰਘ ਕੇ ਮੰਗੇ ਕਵੀ ਹੈ, ਮੰਗਤੇ ਹਾਂ ਗੁਰੂ ਦਰਬਾਰ ਦੇ, ਗੁਰੂ ਗੋਬਿੰਦ ਸਿੰਘ ਦੇ ਮੰਗਣ ਵਾਲੇ ਗਰੀਬ ਆਦਮੀ ਕਵੀ ਹੈ। ਹਾਥੀ ਰੋਕ ਲਿਆ ਕਿਰਪਾਲ ਚੰਦ, ਕਟੋਚ ਦੇ ਰਿਆਸਤ ਦੇ ਰਾਜੇ ਨੇ, ਕਮਾਲ ਹੋ ਗਿਆ। ਇੱਕ ਉਹਦਾ ਕਵੀ ਉਹਦਾ ਕੋਲਾ ਮੰਗਤਾ ਹਾਥੀ ਤੇ ਚੜਿਆ ਹੁੰਦਾ, ਨਾਲ ਯਾਰਾਂ ਸਿੰਘ ਸੈਨਾ ਤੁਰੀ ਆਉਂਦੀ ਹੈ, ਤੇ ਗੁਰੂ ਗੋਬਿੰਦ ਸਿੰਘ ਕਿਤਨਾ ਕੁ ਵੱਡਾ ਹੋਏਗਾ। ਇਤਿਹਾਸ ਕਹਿੰਦਾ ਕਿ ਕਟੋ ਚ ਰਿਆਸਤ ਦੇ ਰਾਜੇ ਕਿਰਪਾਲ ਚੰਦ ਨੇ ਆਪਣੇ ਹਾਥੀ ਦਾ ਮੂੰਹ ਪੌਂਟਾ ਸਾਹਿਬ ਵੱਲ ਕਰ ਲਿਆ, ਆ ਕੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਹਾਥੀ ਤੋਂ ਉਤਰ ਕੇ ਡੰਡੌਤ ਕਰਕੇ ਲੰਮਾ ਪੈ ਕੇ ਨਮਸਕਾਰ ਕੀਤੀ ਤੇ ਗਰੀਬ ਨਵਾਜ, ਮੈਂ ਤੇਰੀ ਸੋਭਾ ਸੁਣ ਕੇ ਆਇਆ, ਮੇਰੇ ਤੇ ਵੀ ਕਿਰਪਾ ਕਰ। ਪਿਆਰੀ ਸਾਧ ਸੰਗਤ, ਇਹ ਹੈ 14ਵੇਂ ਨੰਬਰ ਦੇ ਕਵੀ ਦਾ ਹਾਲ, ਤੇ 16ਵੇਂ ਨੰਬਰ ਦੇ ਇੱਕ ਹੋਰ ਕਵੀ ਦਾ ਨਾਂ ਆਇਆ, ਉਹਦਾ ਨਾਂ ਆਇਆ ਹੀਰ। ਉਹ ਵੀ ਇਸ ਤਰ੍ਹਾਂ ਗਰੀਬੀ ਵੇਸ਼ਭੂਸ਼ਾ ਵਿੱਚ ਆਇਆ ਸੀ, ਤੇ ਸਿੱਖਾਂ ਨੂੰ ਬੇਨਤੀ ਕਰਦਾ ਇੱਕ ਕਵਿਤਾ ਮੈਂ ਵੀ ਸੁਣਾਉਣੀ, ਤੇ ਸਤਿਗੁਰਾਂ ਨੂੰ ਪੁੱਛਿਆ ਕਹਿਣ ਲੱਗੇ ਸੁਣਾ ਬਈ। ਜਦੋਂ ਖੜਾ ਹੋਇਆ ਨਾ ਇਹੋ ਜਿਹਾ ਕੌਨਫੀਡੈਂਸ ਵੀ ਲੈ ਕੇ ਜਾਏ ਜਿਹੜਾ ਹੀਰ ਕਵੀ ਨੇ ਸਾਨੂੰ ਦਰਸਾਇਆ, ਪ੍ਰਾਊਡ ਆਪਣੇ ਗੁਰੂ ਤੇ। ਜਦੋਂ ਖੜਾ ਹੋਇਆ ਕਵਿਤਾ ਸੁਣਾਉਣ ਵਾਸਤੇ ਤੇ ਆਪਣੀ ਕਮੀਜ਼ ਦੀਆਂ ਬਾਹਾਂ ਨੂੰ ਉੱਤੇ ਕਰਕੇ ਨਾ ਬਾਹਾਂ ਨੂੰ ਥਾਪੀ ਪਿਆ ਦਿੰਦਾ, ਤੇ ਸਿੱਖਾਂ ਨੇ ਪੁੱਛਿਆ ਭਲਿਆ ਤੂੰ ਕਵਿਤਾ ਸੁਣਾਉਣੀ ਹੈ ਕਿ ਭਲਵਾਨੀ ਕਰਨੀ? ਕਹਿਣ ਲੱਗਾ ਨਹੀਂ ਕਵਿਤਾ ਸੁਣਾਉਣੀ, ਪਰ ਭਲਵਾਨੀ ਨਹੀਂ ਮੈਂ ਕਰ ਰਿਹਾ। ਉਹ ਪਿਆਰਿਓ, ਮੈਂ ਇੱਕ ਡਾਢਾ ਗਰੀਬ ਆਦਮੀ ਹਾਂ, ਮੈਂ ਆਪਣੀ ਗਰੀਬੀ ਨੂੰ ਅੱਜ ਚੈਲੰਜ ਕਰਕੇ ਵੰਗਾਰ ਕੇ ਕਹਿ ਰਿਹਾ ਕਿ ਮੈਂ ਅੱਜ ਗੁਰੂ ਗੋਬਿੰਦ ਸਿੰਘ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਖੜਾ ਹੋ ਗਿਆ, ਗਰੀਬੀ ਨੂੰ ਕਹਿ ਰਿਹਾ ਹੁਣ ਤੇਰੀ ਮੇਰੇ ਘਰ 'ਚ ਥਾਂ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਇਤਨਾ ਮਾਣ ਹੋਵੇ। ਸੋ ਐਸਾ ਦਰਬਾਰ ਪੌਂਟਾ ਸਾਹਿਬ, ਅਤੇ ਕਵੀ ਦਰਬਾਰ ਲੱਗਾ ਹੋਇਆ ਸੀ, ਅਤੇ ਜਮੁਨਾ ਸ਼ੋਰ ਪਾਉਂਦੀ ਸੀ, ਪਾਣੀ ਦੇ ਪੱਥਰਾਂ ਦਾ ਖੜਕਾ, ਅਤੇ
ਕਵੀਆਂ ਨੇ ਬੇਨਤੀ ਕੀਤੀ ਗਰੀਬਨ ਵਾਜ ਛੋਰ ਪੈਂਦਾ ਤੇ ਕਵਿਤਾ ਚ ਮਨ ਨਹੀਂ ਜੁੜਦਾ ਤੇ ਸਤਿਗੁਰ ਪਿੱਛੇ ਨੂੰ ਤੱਕੇ ਜਮਨਾ ਵੱਲ ਕਹਿਣ ਲੱਗੇ ਜਮਨਾ ਇੱਥੋਂ ਸ਼ਾਂਤ ਹੋ ਕੇ ਲੰਘਿਆ। ਅੱਜ 350 ਸਾਲ ਬੀਤ ਚੁੱਕਿਆ ਜਮਨਾ ਅੱਜ ਵੀ ਹੁਕਮ ਮੰਨਦੀ ਗੁਰੂ ਗੋਬਿੰਦ ਸਿੰਘ ਦਾ। ਅਸੀਂ ਆਪਣੇ ਇੱਧਰ ਝਾਤੀ ਮਾਰੀਏ ਸਾਨੂੰ ਸਤਿਗੁਰਾਂ ਨੇ ਗੁਰਸਿੱਖੀ ਬਖਸ਼ੀ ਹੈ। ਗਰੀਬ ਸਿੰਘਨ ਕੋ ਦੇਹੋ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ। ਅਸੀਂ ਵੀ ਗੁਰੂ ਦਾ ਹੁਕਮ ਮੰਨੀਏ ਸਾਡਾ ਜਨਮ ਸਫਲਾ ਹੋ ਜਾਏ ਪਿਆਰੀ ਸਾਧ ਸੰਗਤ। ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਜਾਈਏ ਨਿਤਨੇਮੀ ਬਣ ਜਾਈਏ। ਜੇ ਨਹੀਂ ਸਾਡੇ ਕੋਲ ਸਮਰੱਥਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਕੇ ਝੋਲੀ ਭਰ ਕੇ ਲੈ ਜਾਈਏ ਤੇ ਗੁਰੂ ਗ੍ਰੰਥ ਸਾਹਿਬ ਸਾਡਾ ਮਨ ਦ੍ਰਿੜ ਕਰਕੇ ਸਾਡਾ ਪਰਪੱਕ ਵਿਸ਼ਵਾਸ ਬਣਾ ਦੇਗਾ ਤੇ ਪਿਆਰੀ ਸਾਧ ਸੰਗਤ ਆਪ ਵੀ ਛਕੋ ਤੇ ਬੱਚਿਆਂ ਨੂੰ ਵੀ ਛਕਾਓ ਤਾਂ ਕਿ ਸਾਡਾ ਜਨਮ ਮਰਨ ਕੱਟਿਆ ਜਾਏ। ਸੋ ਆਓ ਕਲਗੀਧਰ ਪਾਤਸ਼ਾਹ ਪਾਉਂਟਾ ਸਾਹਿਬ ਦੇ ਵਿੱਚ 4.5 ਸਾਲ ਰਹੇ। ਜਾਪ ਸਾਹਿਬ ਸਵਈਏ ਚੰਡੀ ਦੀ ਵਾਰ ਅਕਾਲ ਉਸਤ ਦੀ ਬਾਣੀ ਉੱਥੇ ਉਚਾਰਨ ਕੀਤੀ। ਕਾਲਪੀ ਰਿਸ਼ੀ ਨੂੰ ਲਿਆ ਕੇ ਉੱਥੇ ਉਹਦਾ ਪੂਰਾ ਸੰਭਾਲ ਕੀਤੀ ਅੰਤ ਵੇਲੇ ਤੱਕ। ਇੱਕ ਉੱਥੇ ਆਦਮਖੋਰ ਸ਼ੇਰ ਰਹਿੰਦਾ ਸੀ। ਰਾਜੇ ਨੇ ਕਿਹਾ ਜੀ ਦੁਨੀਆ ਬੜੀ ਤੰਗ ਹੈ, ਸਤਿਗੁਰ ਕਹਿੰਦੇ ਚੱਲ ਫਿਰ ਦੇਖੀਏ। ਅੱਜ ਉੱਥੇ ਗੁਰਦੁਆਰਾ ਸ਼ੇਰਗਾਹ ਸਾਹਿਬ ਨਿਹਾਲਗੜ੍ਹ ਪਿੰਡ ਵਿੱਚ ਸ਼ੇਰ ਸੁੱਤਾ ਪਿਆ ਬਿਹੜੇ ਦੇ ਥੱਲੇ। ਸਤਿਗੁਰ ਕਹਿਣ ਲੱਗੇ ਲੈ ਮੇਦਨੀ ਪ੍ਰਕਾਸ਼ ਇਹਦਾ ਕਰ ਸ਼ਿਕਾਰ। ਕਹਿੰਦਾ ਨਾ ਜੀ, ਮਾਰਿਆ ਜਾ ਸਕਦਾ ਫੌਜ ਦੇ ਰਾਹੀਂ, ਸ਼ਿਕਾਰ ਨਹੀਂ ਕਰ ਸਕਦਾ। ਅਤੇ ਸਤਿਗੁਰਾਂ ਨੇ ਫਿਰ ਸ਼ੇਰ ਨੂੰ ਵੰਗਾਰਿਆ। ਜਦੋਂ ਸਤਿਗੁਰ ਦੇ ਦਰਸ਼ਨ ਕੀਤੇ, ਸ਼ੇਰ ਨੇ ਦਰਸ਼ਨ ਕਰਕੇ ਸਿਰ ਥੱਲੇ ਸੁੱਟ ਦਿੱਤਾ। ਅਤੇ ਸਤਿਗੁਰ ਕਹਿਣ ਲੱਗੇ ਹੁਣ ਸ਼ੇਰ ਦੀ ਜੂਣ ਅਤੇ ਫਿਰ ਗੀਧੀ ਬਣ ਕੇ ਲੰਮਾ ਪੈ ਗਿਆ। ਨਾ ਬਾਈ, ਫਿਰ ਸ਼ੇਰ ਨੇ ਮੁਕਾਬਲਾ ਕੀਤਾ। ਸਤਿਗੁਰਾਂ ਨੇ ਢਾਲ ਨਾਲ ਉਹਦਾ ਵਾਰ ਰੋਕ ਕੇ ਸਿਰ ਵੱਖਰਾ ਕਰ ਦਿੱਤਾ। ਬਵਾਨ ਵਿੱਚ ਬਿਠਾ ਕੇ ਅਸਮਾਨ ਵਿੱਚ ਭੇਜਿਆ, ਦਰਗਾਹ ਵਿੱਚ ਭੇਜਿਆ ਤੇ ਪੁੱਛਿਆ ਮਹਾਰਾਜ ਕੀ ਕੌਤਕ। ਕਹਿਣ ਲੱਗੇ ਮਹਾਂਭਾਰਤ ਦੇ ਯੁੱਧ ਵਿੱਚ ਇਹ ਰਾਜਾ ਜੈਦਰਥ ਸੀ, ਵੀਰ ਅਭਿਮਨੂ ਨੂੰ ਧੋਖੇ ਨਾਲ ਮਾਰਿਆ, ਤਾਮਸੀ ਜੂਨਾ ਭੋਗ ਰਿਹਾ ਸੀ। ਅੱਜ ਇਹਦੀ ਕਲਿਆਣ ਹੋ ਗਈ ਹੈ, ਇਹ ਵੀ ਦਰਗਾਹ ਨੂੰ ਜਾ ਰਿਹਾ। ਬੇਅੰਤ ਕੌਤਕ ਕੀਤੇ ਸਤਿਗੁਰ ਸੱਚੇ ਪਾਤਸ਼ਾਹ ਨੇ। ਜਦੋਂ ਵੀ ਕਦੀ ਸਮਾਂ ਬਣੇ ਆਓ ਪਾਉਂਟਾ ਸਾਹਿਬ ਦਰਸ਼ਨ ਦਿਓ। ਤੁਹਾਡੇ ਰਹਿਣ ਵਾਸਤੇ, ਤੁਹਾਡੇ ਲੰਗਰ ਵਾਸਤੇ ਬੇਅੰਤ ਸੋਹਣਾ ਇੰਤਜ਼ਾਮ ਹੈ। ਜੀ ਆਇਆਂ ਨੂੰ ਸਿਰ ਮੱਥੇ 'ਤੇ। ਆਓ ਇਹ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ।

ਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਦਰੋ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ। ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ। ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰ, ਸਭ ਸਿੱਖਣ ਕੋ ਹੁਕਮ ਹੈ।

तारे बोले सोनिहाल वाहिगुरु जी का खालसा वाहिगुरु जी की फतेह।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਵ ਨਾ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ। ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਅ ਘਰ ਛਿਅ ਗੁਰ ਛਿਅ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ, ਇਵ ਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਬਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵਹੇ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਕਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ, ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ, ਬ੍ਰਹਮ ਗਿਆਨੀ ਜਿਸ ਹੇ ਜਗਾਏ, ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜਹੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ,

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਇ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣੇ ਦਿਆਵੇਂ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਾਨਕ ਮਾਰਜ ਵੱਲ ਸੋਏ ਐਸਾ ਬੁਝ ਪਰਮ ਨਾ ਭੁੱਲੋ ਕੋਏ। ਭੈਰੋ ਮਹੱਲਾ ਤੀਜਾ। ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸੀਗਾਰ। ਜਾਂ ਤਦ ਪਾਵੇ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ ਰਹਾਓ। ਉਸ ਤਾਂ ਨਿੰਦਾ ਕਰੇ ਕਿਆ ਕੋਈ, ਜਾਂ ਆਪੇ ਵਰਤਾਏ ਕੋ ਸੋਈ। ਗੁਰ ਪ੍ਰਸਾਦੀ ਪ੍ਰਮ ਕਸਾਈ, ਮਿਲੋ ਗੀ ਦਿਆਲ ਪੰਚ ਸ਼ਬਦ ਵਜਾਈ। ਪੰਥ ਨਾਨਕ ਕਰੇ ਕਿਆ ਕੋਏ, ਜਿਸਨੂੰ ਆਪ ਮਿਲਾ ਵੈ ਸੋਏ। ਭੈਰੋ ਮਹੱਲਾ ਤੀਜਾ। ਸੋ ਮਨ ਜੇ ਮਨ ਕੇ ਦੁਵਿਧਾ ਮਾਰੇ, ਦੁਵਿਧਾ ਮਾਰ ਬ੍ਰਹਮ ਵਿਚਾਰੇ। ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਰਪਾਈ। ਰਾਓ ਮੂਲ ਮੋਹ ਕਰ ਕਰਤੇ ਜਗਤ ਉਪਾਇਆ, ਮਮਤਾ ਲਾਏ ਭਰਮ ਭੁਲਾਇਆ। ਇਸ ਮਨ ਤੇ ਸਭ ਪਿੰਡ ਪੁਰਾਣਾ, ਮਨ ਕੇ ਵਿਚਾਰ ਕੰਬੋਜ ਸਮਾਣਾ। ਕਰਮ ਹੋਵੇ ਗੁਰ ਕਿਰਪਾ ਕਰੇ, ਇਸ ਮਨ ਜਾਗੇ ਇਸ ਮਨ ਕੀ ਦੁਵਿਧਾ ਮਰਾਏ। ਮਨ ਕਾ ਸੁਭਾਉ ਸਦਾ ਬੈਰਾਗੀ, ਸਭ ਮੈਂ ਵਸਿਆ ਤੇ ਅਨੁਰਾਗੀ।

ਸੁੱਖ ਵਸਿਆ ਮਨਾਏ। ਚੌਥੀ ਪਦੀ ਗੁਰਮੁਖ ਵਰਤੇ, ਤਿੰਨ ਨਿਜ ਘਰ ਵਾਸਾ ਪਾਇਆ। ਪੂਰੇ ਸਤਿਗੁਰ ਕਿਰਪਾ ਕੀਨੀ, ਵਿੱਚੋਂ ਆਪ ਗੁਆਇਆ। ਇਕਸ ਕੀ ਸਿਰਕਾਰ ਇਕ, ਜਿਨ ਬ੍ਰਹਮਾ ਵਿਸਨ ਰੁਦਰ ਪਾਇਆ। ਨਾਨਕ ਨਿਚਲ ਸਾਚਾ ਏਕੋ, ਨਾ ਉਹ ਮਰਨ ਜਾਇਆ। ਪੈਰੋਂ ਮਹਲਾ ਤੀਜਾ, ਮਨਮੋਹ ਦੋਦਾ ਸਦਾ ਰੋਗੀ, ਰੋਗੀ ਸਗਲ ਸੰਸਾਰਾ। ਗੁਰਮੁਖ ਬੁਝੇ ਰੋਗ ਗਵਾਵੇ, ਗੁਰ ਸਭ ਦੀ ਵਿਚਾਰਾ। ਹਰ ਜੀਉ ਸਤਸੰਗਤ ਮਿਲਾਏ, ਨਾਨਕ ਤਿਸਨੂੰ ਦੇ ਵਡਿਆਈ। ਜੋ ਰਾਮ ਨਾਮ ਚਿਤ ਲਾਏ ਰਹੋ, ਮਮਤਾ ਕਾਲ ਸਭ ਰੋਗ ਵਿਆਪੇ। ਤਿੰਨ ਜਮ ਕੀ ਸਿਰਕਾਰਾ, ਗੁਰਮੁਖ ਪ੍ਰਾਣੀ ਜਮ ਨੇੜ ਨਾਵੇ। ਜਿਨ ਹਰ ਰਾਖਿਆ ਉਰਤਾਰਾ, ਜਿਨ ਹਰ ਕਾ ਨਾਮ ਨਾ ਗੁਰਮ ਜਾਤਾ। ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ। ਬਿਰਥਾ ਜਨਮ ਗੁਆਇਆ, ਨਾਨਕ ਐਸੇ ਪੂਰੇ ਵਡਭਾਗੀ। ਸਤਿਗੁਰ ਸੇਵਾ ਲਾਏ, ਜੋਈ ਛੇ ਸੋਈ ਫਲ ਪਾਏ। ਗੁਰਬਾਣੀ ਸੁਖ ਪਾਏ, ਪੈਰੋ ਮਹਲਾ ਤੀਜਾ। ਦੁੱਖ ਵਿੱਚ ਜੰਮੇ ਦੁੱਖ ਮਰੇ, ਦੁੱਖ ਵਿੱਚ ਕਾਰ ਕਮਾਏ। ਗਰਭ ਜੋਨੀ ਵਿੱਚ ਕਦੇ ਨਾ ਨਿਕਲੇ, ਬੇਟਾ ਮਾਹੀ ਸਵਾਏ। ਤ੍ਰਿਗ ਤ੍ਰਿਗ ਮਨਮੁਖ ਜਨਮ ਕਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ। ਹਰ ਕਾ ਨਾਮ ਨਾ ਪਾਇਆ ਰਹੋ, ਗੁਰ ਕਾ ਸ਼ਬਦ ਸਭ ਰੋਗ ਗਵਾਏ। ਜਿਸਨੂੰ ਹਰ ਜਿਉ ਲਾਏ, ਨਾਮੇ ਨਾਮ ਮਿਲੇ ਵਡਿਆਈ। ਜਿਸਨੂੰ ਮਨ ਵਸਾਏ, ਸਤਿਗੁਰ ਬੇਟੇ ਤਾਵਲ ਪਾਏ। ਸੱਚ ਕਰਨੀ ਸੁਖ ਸਾਰ, ਸੇ ਜਨ ਨਿਰਮਲ ਜੋਹਰ ਲਾਗੇ। ਹਰ ਨਾਮੇ ਤਰੇ ਪਿਆਰ, ਤਿਨ ਕੀ ਰੇਣ ਮਿਲੇ ਤਾਂ ਮਸਤਕ ਲਾਈ। ਜਿਨ ਸਤਿਗੁਰ ਪੂਰਾ ਦਾਇਆ, ਤਨ ਕੀ ਰੇਣ ਪੂਰੇ ਭਾਗ ਪਾਈਏ। ਜਿਨੀ ਰਾਮ ਨਾਮ ਚਿਤ ਲਾਇਆ, ਭੈਰੋ ਮਹਲਾ ਦੀਜਾ। ਸ਼ਬਦ ਸਾਰੇ ਸੋਜਨ ਸਾਚਾ, ਜਿਨਕੇ ਹਿਰਦੇ ਸਾਚਾ ਸੋਈ। ਸਾਚੀ ਭਗਤ ਕਰੇ ਦਰਾਦੀ, ਤਾਂ ਤਨ ਦੋ ਨਾ ਹੋਈ। ਭਗਤ ਭਗਤ ਕਹੇ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨਾ ਪਾਈਏ। ਪੂਰੇ ਭਾਗ ਮਿਲੇ ਪ੍ਰਸੋਈ ਰਹੋ, ਮਨਮੁਖ ਮੋਲ ਗਏ ਲਾਭ ਮੰਗੇ। ਲਾਹ ਲਾਭ ਕਿਦੋ ਹੋਈ, ਜਮਕਾਲ ਸਦਾ ਹੈ ਸਰੋਪਰ। ਦੂਜੇ ਪਾਏ ਬਦ ਗੋਈ, ਮਹਿਲੇ ਵੇਖ ਪੋਏ ਦਰਾਤੀ। ਹੋਮੇ ਰੋਗ ਨ ਜਾਈ, ਪੜ ਪੜ ਲੂਜੇ ਬਾਦ ਵਖਾਣੇ। ਮਿਲ ਮਾਇਆ ਸੁਰਤ ਗਵਾਈ, ਸਤਿਗੁਰ ਸੇਵੇ ਪਰਮ ਗਤ ਪਾਵੇ। ਨਾਮ ਮਿਲੇ ਵਿਡਾਈ, ਨਾਨਕ ਨਾਮ ਚ ਨਾਮ ਮਨ ਵਸਿਆ। ਤਰ ਸਾਚੇ ਬਦ ਪਾਈ, ਭੈਰੋ ਮੱਲਾ ਦੀ ਜਾ। ਮਨਮੁਖ ਆਸਾ ਨਹੀਂ ਉਤੇ, ਦੂਜੇ ਪਾਏ ਖੁਆਏ। ਉਧਰ ਨੇ ਸਾਣ ਭਰੀਏ, ਕਬੂ ਤ੍ਰਿਸ਼ਨਾ ਯਗਨ ਬਚਾਏ। ਸਦਾ ਆਨੰਦ ਰਾਮ ਰਸ ਰਾਤੇ, ਹਿਰਦੇ ਨਾਮ ਤੂੰ ਦਮਨ ਭਾਗੀ। ਹਰ ਹਰ ਅੰਮ੍ਰਿਤ ਪੀ ਤ੍ਰਿਪਤਾ ਤੇ ਰਹੋ, ਆਪੇ ਪਾਰ ਬ੍ਰਹਮ ਸਿੱਟ ਦਿਨ ਸਾਜੀ। ਸਿਰ ਸਿਰ ਤੰਦੇ ਲਾਏ, ਮਾਇਆ ਮੋਹ ਕੀਆ ਜਿਨ ਆਪੇ। ਆਪੇ ਦੂਜੇ ਲਾਏ, ਤਿਸਨੂੰ ਕਹੋ ਕਹੀਏ ਜੇ ਦੂਜਾ ਹੋਵੇ। ਸਾਬਤ ਉਤੇ ਮਾਏ ਸਵਾਏ, ਗੁਰਮੁਖ ਗਿਆਨ ਤਤ ਵਿਚਾਰਾ। ਜੋਤੀ ਜੋਤ ਮਿਲਾਏ, ਸੋ ਬ੍ਰਹਮ ਸਾਚਾ ਸਦੀ ਸਾਚਾ। ਸਾਚਾ ਸਭ ਆਕਾਰਾ, ਨਾਨਕ ਸਤਿਗੁਰ ਸੋ ਜੀਵਾਈ। ਸੱਚ ਨਾਮ ਨਿਸਤਾਰਾ, ਭੈਰੋ ਮਹਲਾ ਦੀਜਾ। ਕਲਮੇ ਵਰੇਤ ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮ ਹੰਸ ਵਿਚਾਰੀ। ਦੁਆਪਰ ਤੇ ਮਾਨਸ ਵਰਤੇ, ਵੇਲੇ ਹੋਮੇ ਮਾਰੀ। ਘਰ ਮੈਂ ਰਾਮ ਨਾ ਵਡਿਆਈ, ਜੁਗ ਜੁਗ ਗੁਰਮੁਖ ਇੱਕੋ ਜਾਤਾ। ਬਿਨ ਨਾਮੇ ਮੁਕਤ ਨਾ ਪਾਈ ਰਹੋ, ਹਿਰਦੇ ਨਾਮ ਲਖੇ ਜਨ ਸਾਚਾ। ਗੁਰਮੁਖ ਮਨ ਵਸਾਈ, ਆਪ ਤਰੇ ਸਗਲ ਉਤਾਰੇ। ਜਿਨੀ ਰਾਮ ਨਾਮ ਲਵਲਾਈ, ਮੇਰਾ ਪ੍ਰਭ ਕਾ ਹੈ, ਮੇਰਾ ਪ੍ਰਭ ਹੈ ਗੁਣ ਕਾ ਦਾਤਾ। ਅਵਗਣ ਸ਼ਬਦ ਜਲਾਏ, ਜਨਮਨ ਵਸਿਆ ਸੇ ਜਨ ਸੋਏ। ਹਿਰਦੇ ਨਾਮ ਵਸਾਏ,
ਘਰ ਦਾ ਰਮੈਲ ਸਤਿਗੁਰ ਦਿਖਾਇਆ ਰੰਗ ਸਿਆਂ ਰਲੀਆਂ ਮਾਣੇ ਜੋਇ ਕਰੇ ਸੋ ਭਲਾ ਕਰਮਾਨੇ ਨਾਨਕ ਨਾਮ ਵਖਾਣੇ।

ਪਰਮਤ ਵਾਇਆ ਸਭ ਇੱਛ ਪਜਾਵਣਾ ਰਹੋ ਸਭ ਮੈਂ ਕੋ ਰਵਰਿਆ ਗੁਰਮਨ ਬੋਝ ਨ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਪ੍ਰਭ ਅੰਦਨ ਹਰ ਗੁਣ ਗਾਏ ਸੁਖਦਾਤਾ ਹਰੇਕ ਹੈ ਹੋਰ ਤੈ ਸੁਖ ਨ ਪਾਏ ਸਤਿਗੁਰ ਜਿਨੀ ਨ ਸੇਵਿਆ ਦਾਤਾ ਸੇ ਅੰਤ ਗਏ ਪਛਤਾਏ ਸਤਿਗੁਰ ਸੇਵੇ ਸਦਾ ਸੁਭਾਇਆ ਫਿਰ ਦੁੱਖ ਨ ਲਾਗੇ ਤਾਏ ਨਾਨਕ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਭੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਮਰਾਨਾ ਭੁੱਲਾ ਛੋਟਾ ਖਾਈ ਮਰਮਰ ਜੰਮੇ ਸਦਾ ਦੁੱਖ ਪਾਏ ਦਰ ਕੇ ਗਵਰ ਨ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਨਾ ਹਿਰਦੇ ਹਰ ਨ ਮਿਟਾ ਸੁਣ ਲਾਗਾ ਗੁਰ ਸ਼ਬਦ ਪਵਜਲ ਤਰਨ ਰਹੋ ਮੋਦੇ ਪੇਗ ਕਰੇ ਬੋਝ ਦਰੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਦਸਾ ਭੁੱਖ ਅਤ ਬੋਧੀ ਭੌਂਕਤ ਹਿਰੇ ਦਰਬਾਰ ਗੁਰ ਕੇ ਸ਼ਬਦ ਮਰੇ ਫਿਰ ਜੀਵੇ ਤਿਨਕੋ ਮੁਖ ਦੁਆਰ ਅੰਤਰ ਸਾਂਤ ਸਦਾ ਸੋਏ ਹਰ ਰਾ ਕਿਆ ਅਰਦਾਰ ਜਵਤਨ ਭਾਵੇ ਤਿਵੇਂ ਜਲਾਏ ਕਰਨਾ ਕਿਸੇ ਨਾ ਜਾਹੀ ਨਾਨਕ ਗੁਰਮੁਖ ਸ਼ਬਦ ਵਾਲੇ ਰਾਮ ਨਾਮ ਵਡਿਆਈ ਭੈਰੋ ਮਹਲਾ ਤੀਜਾ ਹਉਮੈ ਮਾਇਆ ਮੋਖ ਮਾਇਆ ਦੁੱਖ ਘਟੇ ਦੁੱਖ ਆਏ ਅੰਤਰ ਲੋਭ ਹਲਕ ਦੁਖ ਬਾਰੀ ਬਿਰਮ ਵੇਖ ਪਰਮਾਏ ਮਨਮੁਖ ਤ੍ਰਿਗ ਜੀਵਨ ਸੰਸਾਰ ਰਾਮ ਨਾਮ ਸੁਭਨੇ ਨੀ ਜਿਸਿਆ ਹਰ ਸਿਉ ਕਦੇ ਨਾ ਲਾਗੇ ਪਿਆਰਾਉ ਪਸਵਾ ਕਰਮ ਕਰੇ ਨੀ ਮੁਜੇ ਕੂੜ ਕਮਾਵੇ ਕੂੜ ਹੋਏ ਸਤਿਗੁਰ ਮਿਲੇ ਤਾ ਉਲਟੀ ਹੋਏ ਖੋਜ ਲਏ ਜਨ ਕੋਏ ਹਰ ਹਰ ਨਾਮ ਰਿਦੇ ਸਦ ਵਸਿਆ ਪਾਇਆ ਗੁਣੀ ਨਦਾਨ ਗੁਰਮ ਸਾਦੀ ਪੂਰਾ ਪਾਇਆ ਚੁਕਾ ਮਨ ਅਭਿਮਾਨ

ਮਹਲਾ ਤੀਜਾ। ਮੇਰੀ ਵੱਡੀਆਂ ਲਿਖੋ ਹਰ ਗੋਬਿੰਦ ਗੋਪਾਲਾ, ਦੂਜੇ ਪਾਏ ਫਤਿਹ ਜਉ ਜਾਲਾ। ਸਤਿਗੁਰ ਕਰੇ ਮੇਰੀ ਵਰਪਾਲਾ, ਹਰ ਸੁਖ ਦਾਤਾ ਮੇਰੇ ਨਾਲਾ।

ਪ੍ਰਹਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾ ਛੋਟਾਂ ਗੁਰ ਦੀਆਂ ਵਜਾਏ, ਸੰਡਾ ਮਰਕਾ ਸਭ ਜਾਏ ਵਿਗਾਰੇ, ਪ੍ਰਹਲਾਦ ਆਪ ਵਿਗਾੜਿਆ ਸਭ ਝਾਟੜੇ ਵਿਗਾੜੇ।

ਨਾਹੀ, ਤਿਨ ਮਨ ਦੁੱਖ ਨਾਹੀ। ਜੋ ਜੋਗ ਭਗਤਾਂ ਕੀ ਰੱਖਦਾ ਆ, ਦਹਿਤ ਪੁੱਤਰ ਪ੍ਰਹਲਾਦ ਗਾਇਤਰੀ, ਤਰਮਣ ਕਿਜੂ ਨਾ ਜਾਣੇ, ਸ਼ਬਦੇ ਮੇਰ ਮਿਲਾਇਆ ਰਹੋ, ਅੰਦਨ ਭਗਤ ਕਰੇ ਦਿਨ ਰਾਤੀ, ਦੁਬਧਾ ਸ਼ਬਦੇ ਕੋਈ, ਸਦਾ ਨਿਰਮਲ ਹੈ ਜੋ ਸੱਜ ਰਾਤੇ, ਸੱਚ ਵਸ ਮੰਨਿਆ ਸੋਈ, ਮੂਰਖ ਦੁਬਧਾ ਬੜੇ ਮੋਲ ਨਾ ਵਿਛਾਣੇ।

ਨੇੜੇ ਆਇਆ ਆਪਣੀ ਬਹਿ ਜੈ ਆਪੇ ਰਾਗੇ ਭਗਤਾਂ ਦੇ ਵਡਿਆਈ ਨਾਨਕ ਨਾਕਸ ਨਕੀਮ ਦਾਰਿਆ ਅੰਦੇ ਦਰ ਕੀ ਕਬਰ ਨ ਪਾਈ ਰਾਗ ਭੈਰੋ ਮਹੱਲਾ ਚੌਥਾ ਚੌ ਪਦੇ ਕਰ ਵੇਲਾ ਇਕ ਓਂਕਾਰ ਸਤਿਗੁਰ ਸਾਧ ਹਰ ਜਨ ਸੰਤ ਕਰ ਕਿਰਪਾ ਬਗਲਾਇਣ ਵਰ ਜਾਉਦੀ ਹਰ ਬਾਜ ਸਤਿ ਮਾਇਣ ਮੇਰੇ ਮਨ ਹਰ ਬਾਜ ਨਾਮ ਨਾਰਾਇਣ।

ਗਵਾਇਣ ਤੂੰ ਆਪੇ ਕਰਦਾ ਸ੍ਰਿਣ ਤਰਾਇਣ ਜਾਂ ਨਾਨਕ ਮੇਲ ਤੇਰਾ ਦਾਸ ਦਸਾਇਣ ਭੈਰੋ ਮਹਲਾ ਚੌਥਾ ਬੋਲ ਹਰ ਨਾਮ ਸਬਲ ਸਾ ਕਰੀ ਗੁਰੂ ਦੇਸ ਸਭ ਦੁਖ ਬਰਹਰੀ ਮੇਰੇ ਮਨ ਹਰ ਭਜ ਨਾਮ ਨਰ ਹਰੀ ਕਰ ਕਿਰਪਾ ਮਿਲੋ ਗੁਰਪੁਰਾ ਸਤਸੰਗਤ ਸੰਗ ਸਿੰਧ ਬਸਤਰੀ ਜਗ ਜੀਵਨ ਤਿਆਏ ਮਨ ਹਰ ਸਿਵਰੀ ਕੋਟ ਕਟੰਤਰ ਤੇਰੇ ਪਾਪਰਰੀ ਸੰਤ ਸੰਗ ਸੰਗਤ ਸਾਧ ਮੰਗਬਰੀ ਇਸਨਾਨ ਕਿਉਂ ਅੜਸਤ ਸੁਸਰੀ ਹਮ ਮੁਰਖ ਕੁਹਰ ਕਿਰਪਾ ਕਰੀ ਜਨ ਨਾਨਕ ਤਾਰਿਓ ਤਾਰਨ ਹਰੀ ਭੈਰੋ ਮਹਲਾ ਚੌਥਾ ਸੌਕਿੰਦ ਕਰਨੀ ਸਾਰਜ ਮਾਲੀ ਹਿਰਦੇ ਫੇਰ ਚਲੇ ਤੁਧ ਨਾਲੀ ਹਰ ਹਰ ਨਾਮ ਜਪਵਨ ਵਾਲੀ ਕਰ ਕਿਰਪਾ ਮਿਲੋ ਸਤਸੰਗਤ ਤੂੜ ਗਈ ਮਾਇਆ ਜਲ ਜਾਲੀ ਰਹੋ ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਕਣੀਏ ਸ਼ਬਦ ਸੱਚੀ ਡਕਸਾਲੀ ਹਰ ਕੰਮ ਗੋਚਰ ਗੁਰ ਗਮਨ ਕਾਲੀ ਵਿਚ ਕਾਇਆ ਨਗਰ ਲਦਾ ਹਰ ਬਾਲੀ ਹਮ ਬਾਰਕ ਹਰ ਪਿਤਾ ਪ੍ਰਿਤ ਬਾਲੀ ਜਨ ਨਾਨਕ ਤਾਰੋ ਨਦਰ ਨਿਹਾਲੀ ਭੈਰੋ ਮਹਲਾ ਚੌਥਾ ਸਾਵਗਣ ਤੇਰੇ ਤੂੰ ਸਭਨ ਮਾਹੇ ਤੁਝਤੇ ਬਾਹਰ ਕੋਈ ਨਾਹੇ ਹਰ ਸੁਖ ਦਾਤਾ ਮੇਰੇ ਮਨ ਜਾਬ ਹਾਂ ਤੁਤ ਸਲਾਹੀ ਤੂੰ ਮੇਰਾ ਹਰ ਪ੍ਰਭਾਵ ਰਹੋ ਜੈ ਜੈ ਦੇਖਾ ਤੈ ਹਰ ਪ੍ਰਭ ਸੋਈ ਸਭ ਤੇਰੇ ਵਸ ਦੂਜਾ ਅਵਰ ਨ ਕੋਈ ਜਿਸ ਕਾ ਤੁਮਾਰ ਹਰ ਰਾਗਿਆ ਵਾਏ ਤਿਸਕੇ ਨੇੜੇ ਕੋਈ ਨਾ ਜਾਵੇ ਤੂੰ ਜਲ ਤਲ ਮਈਲ ਸਭ ਤੇ ਭਰਮੋਰ ਜਨ ਨਾਨਕ ਹਰ ਜਪ ਹਾਜਰਾ ਹਜੂਰ

ਵਾਰ ਮਦ ਸੋਧਨ ਜਪਗਿਆ ਉਦਾਰ ਦੇਹੀ ਨਗਰੀ ਤਸਕਰ ਪੰਜ ਦਾਤੋ ਗੁਰ ਸ਼ਾਂਤੀ ਹਰ ਘਾਟੇ ਮਾਰਾ ਜਿਨ ਘਰ ਸੇਤੀ ਮਨ ਮਾਨਿਆ ਤਿੰਨ ਕਾਰਜ ਹਰ ਆਪ ਸਵਾਰ ਤਿੰਨ ਚੌਕੀ ਮਾਤਾ ਜੀ ਲੋਗਣ ਕੀ ਹਰ ਅੰਗੀਕਾਰ ਕੀਆ ਕਰਦਾਰ ਮਤਾ ਮਸੁਰ ਤਾਂ ਕਿਜ ਕੀਜੇ ਜੇ ਕਿ ਜੋਵੇ ਹਰ ਬਾਰ ਜੋ ਹੀ ਕਰੇ ਸੋਈ ਬਲਵਸੀ ਹਰ ਤਿਆਵੋ ਅੰਦਨ ਨਾਮ ਰਾਰ ਹਰ ਜੋ ਕਿਜ ਕਰੇ ਸੋ ਆਪੇ ਆਪੇ ਉਹ ਪੂਛਣਾ ਕਿਸੇ ਕਰੇ ਵਿਚਾਰ ਨਾਨਕ ਸੋ ਪ੍ਰਭ ਸਦਾ ਧਿਆਈਏ ਜਿਨ ਮਿਲਿਆ ਸਤਿਗੁਰ ਕਿਰਪਾ ਤਾਰ ਪੈਰੋ ਮਲਾ ਜੋਤਾ ਤੇ ਸਾਧੂ ਹਰ ਮੇਲੋ ਸਵਾਮੀ ਜਿਨ ਜਪਿਆ ਗਤ ਹੋਏ ਮਾਰੀ ਤਿਨਕਾ ਦਸ ਦੇਖ ਮਨ ਬਿਕਸੇ ਖਿਨ ਖਿਨ ਤਿਨਕੋ ਹਾਂ ਬਲਹਾਰੀ ਹਰ ਹਿਰਦੇ ਜਪ ਨਾਮ ਰਾਰੀ ਕਿਰਪਾ ਕਿਰਪਾ ਕਰ ਜਗਤ ਪਿਤ ਸਵਾਮੀ ਹਮ ਦਾਸਨ ਦਾਸ ਕੀਜੇ ਮਨਹਾਰੀ ਰਾਓ ਤਿੰਨ ਮਤ ਉੱਤਮ ਤਿੰਨ ਮਤ ਉੱਤਮ ਜਿਨ ਹਿਰਦੇ ਵਸਿਆ ਬਨਵਾਰੀ ਤਿਨਕੀ ਸੇਵਾ ਲਾਏ ਸਵਾਮੀ ਤਿੰਨ ਸਿਮਰਤ ਗਤ ਹੋਏ ਹਮਾਰੀ ਐ ਜਿਨ ਐਸਾ ਸਤਿਗੁਰ ਸਾਧ ਮਾਇਆ ਤੇ ਹਰ ਦਰ ਗਏ ਕਾਂਡੇ ਮਾਰੀ ਤਿੰਨ ਨਿੰਦਕ ਸੋ ਨ ਪਾਵੇ ਤਿੰਨ ਨਾਕ ਕਾਂਡੇ ਸਿਰਜਣਹਾਰੀ ਹਰ ਆਪ ਲਾਵੇ ਆਪੇ ਬੋਲੇ ਹਰ ਆਪ ਨਿਰੰਜਣ ਨਿਰੰਕਾਰ ਨਿਰਹਾਰੀ ਹਰ ਜੇ ਤੋਂ ਮਿਲੇ ਸੋ ਤੁਧ ਮਿਲਸੀ ਜਨ ਨਾਨਕ ਕਿਆ ਏ ਜੰਤ ਵਿਚਾਰੀ ਪੈਰੋ ਮਹਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜੇਤ ਹਰ ਕੀਰਤ ਹਰ ਸੁਣੇ ਜਿਨ੍ਹਾਂ ਜਿਨ ਹਰ ਨਾਮ ਸੁਣਿਆ ਮਨ ਪੀਨਾ ਤਿੰਨਾਂ ਸੇਵੇਂ ਤਿੰਨ ਚਰਨੇ ਜਗ ਜੀਵਨ ਹਰ ਧਿਆਏ ਤਰਨੇ ਅਨੇਕ ਸੰਕ ਨਾਮ ਹਰ ਤੇਰੇ ਨਾ ਜਾਈ ਜੇ ਵਾਹਿਤਨ ਗਣਨੇ ਰਹੋ ਗੁਰਸਿੰਘ ਘਰ ਬੋਲੋ ਹਰ ਗਾਵੋ ਲੈ ਗੁਰਮਤ ਹਰ ਜਵਣੇ ਜੋ ਦੇ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੋ ਗਣੇ ਧਨ ਸੋ ਵੰਸ ਤਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਂਸ ਕਰਾਂ ਧਿਆਇਆ ਮੇਰਾ ਹਰ ਹਰ ਸੇ ਸਾਚੀ ਧਨ ਗੇ ਹਰ ਜਨ ਬਣੇ ਹਰ ਹਰ ਅਗਮ ਨਾਮ ਹਰ ਤੇਰੇ ਮਿੰਜ ਭਗਤਾਂ ਹਰ ਤਰਨੇ ਨਾਨਕ ਜਨ ਪਾਇਆ ਮਤ ਗੁਰਮਤ ਜਬ ਹਰ ਹਰ ਪਾਰ ਪਵਣੇ

ਦਾ ਜਨਮਾ ਸੀ। ਭਰਵੇਂ ਬੋਲੇ ਨਰ ਕਰਦਾ ਗਜਰਾਇਣ, ਜਨਮ ਮਰਨ ਤੇ ਰਹਿਤ ਨਾਰਾਇਣ ਰਹੋ। ਘਰ ਵੰਜੀਰਾ ਕਵਾਇਓ ਚੋਰ, ਉਹ ਜਨਮ ਨਾ ਮਰੇ ਸੇ ਸਾਗਤ ਡੋਰ। ਸਗਲ ਮਰਾਦ ਦੇਹ ਲੋਰਨੀ, ਸੋਮਖ ਜਲੋ ਜਿਤ ਕਹੇਟਾ ਕਰਜੁਨੀ। ਜਨਮ ਨਾ ਮਰੇ ਨਾ ਆਵੇ ਜਾਏ, ਨਾਨਕ ਕਾ ਪ੍ਰਭ ਰਹਿਓ ਸਮਾਏ। ਪੈਰੋ ਮਹੱਲਾ ਵਜਾ, ਉਲਟਤ ਸੁਖੀਆਂ ਬੈਠਤ ਸੁਖੀਆਂ, ਪਾਉ ਨਹੀਂ ਲਾਗੇ ਜਾਏ ਸੇਵਜੀਆਂ। ਰਾਖਾ ਏਕਾ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ ਰਹੋ। ਸੋਹੇ ਚਿੰਤਾ ਜਾਗ ਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤਨਤਾ। ਘਰ ਸੁਖ ਵਸਿਆ ਵਾ ਸੁਖ ਮਾਇਆ, ਕਹੋ ਨਾਨਕ ਗੁਰ ਮੰਤਰ ਤਰਨ ਆਇਆ। ਵੈਰੋ ਮਹੱਲਾ ਪੰਜਵਾਂ, ਵਰਤ ਨਾ ਰਹੋ ਨਾ ਮੈਂ ਰਹੂੰ ਦਾਨਾ, ਤੇ ਸੇਵੀ ਜੋ ਰੱਖੇ ਨਦਾਨਾ। ਏਕ ਸਾਈਂ ਅੱਲੋ ਮੇਰਾ, ਹਿੰਦੂ ਤੁਰਕ ਦੁਆਨ ਮੇਰਾ ਰਾਓ। ਹੱਜ ਕਾਬੇ ਜਾਉ ਨਾ ਤੇਜ ਮੋਜਾ, ਏਕੋ ਸੇਵੀ ਅਵਰਨ ਦੂਜਾ।

ਪਿੰਡ ਪ੍ਰਾਨ ਕਾਂ ਗਮੀਨ ਕੀਆ ਮਕਾਨਾ ਗੁਰਮੀਨ ਮਿਲ ਕੁਦ ਕਦਮ ਜਾਨਾ ਬੈਰੋ ਮਹੱਲਾ ਵਜੋ ਦਸ ਮਿਰਗੀ ਸਹਿਜੇ ਮਰਦਾਨੀ ਪਾਂਚ ਮਿਰਗ ਵੇਦੇ ਸਿਵ ਕੀ ਮਾਨੀ ਸੰਤ ਦਾ ਸੰਗ ਲੈ ਚੜਿਓ ਸਿਕਾਰ ਮਿਰਗ ਮਗਰੇ ਬਿਨ ਕੋਰ ਤਿਆਰਾਓ ਆਖੇਰ ਵਿਰਦ ਵਾਰ ਆਯੋ ਤਾਏ ਆਹਿਰ ਵਾਯੋ ਕਰਕੇ ਗਾਏ ਮਿਰਗ ਮਗਰੇ ਘਰ ਆਣੇ ਹਾਟ ਚੁੱਕ ਚੁੱਕ ਲੈ ਗਏ ਵਾਡੇ ਵਾਟ ਇਹ ਮੇਰਾ ਕੀਨੋ ਦਾਨ ਨਾਨਕ ਕੇ ਕਰ ਕੇਵਲ ਨਾਮ ਪੈਰੋਂ ਮਹੱਲਾ ਵਜਾ ਜੇਸੋ ਲੋਚ ਲੋਚ ਖਵਾਇਆ ਸਾਕਤ ਹਰ ਹਰ ਚੀਤਨਾਇਆ ਸੰਤ ਜਨਾ ਕੀਲੇ ਹੋਮਤੇ ਸਾਧ ਸੰਗ ਪਵ ਪਰੰਗ ਤੇ ਰਾਉ ਪਾਤਰ ਕੋਬਾ ਨੀਰ ਪਵਾਇਆ ਨਹਿ ਬੀਂਗੇ ਆਦਕ ਸੁਕਾਇਆ ਖੰਡ ਹਾਦਰ ਮੂਰਖ ਸੁਨਾਇਆ ਜੈਸੇ ਦੈ ਦਿਸ ਪਵਨ ਚਲਾਇਆ ਬਿਨ ਕਲ ਕਲਾਣ ਜੈਸੇ ਗਲਵਾਇਆ ਤਿਉ ਸਾਗ ਤੇ ਕੋ ਨ ਵਰਸਾਇਆ

ਦੀਵੇ ਜਨਮ ਜਨਮ ਕੇ ਧੋਖ ਨਿਵਾਰੇ ਅਨੰਦ ਸ਼ਬਦ ਵਜੇ ਦਰਬਾਰੇ ਘਰ ਕੇ ਪ੍ਰਭ ਨਿਯਮ ਲਾਏ ਨਾਨਕ ਪ੍ਰਭ ਸ਼ਰਨਾਗ ਦਿਆਏ ਪੈਰੋ ਮੱਲਾ ਵਜਾ ਕੋਟ ਮਨਾਰਤ ਆਵੇ ਹਾਥ ਜਮਰ ਕੇ ਸੰਗੀ ਬਾਤ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਵਰੇ ਤਿਕੀ ਕਾ ਦੋਵੇ ਪੀਵਤ ਬੋੜ ਨ ਜੋਨ ਪਰਮਾ ਮਰਾਓ ਪੂਜਾ ਜਾਪ ਤਾਪ ਇਸ਼ਨਾਨ ਸਿਮਰਤ ਨਾਮ ਪੈ ਨਿਕਾਮ।

ਨਾਮ ਝੋਟ ਜੋੜ ਜੋਟ ਦੁਨੀ ਗਵਾ ਰਹੋ ਨਗਜ ਤੇਰੇ ਬੰਦੇ ਦਿਦਾਰ ਬਾਰ ਨਾਮ ਬਿਨਾ ਸਭ ਦੁਨੀ ਆਚਾਰ ਆਚਰਜ ਤੇਰੀ ਕੁਦਰਤ ਤੇਰੇ ਕਦਮ ਸਲਾਗ ਨੀਮ ਤੇਰੀ ਸਿਫਤ ਸੱਚੇ ਪਾਤਸ਼ਾਹ ਨੇਤਰਿਆ ਤਰ ਬਨੇ ਗਰੀਬ ਨੂੰ ਆਜ ਦਿਨ ਰਹਿਣ ਦਿਆਏ ਨਾਨਕਾ ਕੋ ਖੁਦ ਕਸਮ ਮਿਹਰਬਾਨ ਅਲੋ ਨਾ ਸਰੋ ਦਿਲ ਜੀ ਬਰਾਨ ਭੈਰੋ ਮਹਲਾ ਵਜਾ ਸਾਜ ਪਦਾਰਥ ਗੁਰਮੁਖ ਲਓ ਹਰ ਕਾ ਬਾਣਾ ਸਤ ਕਰ ਸੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤੁੜ ਪੀਵੋ

ਪ੍ਰਭ ਕੇ ਦੁਆਰ ਸਰਵ ਕਲਿਆਣ ਚਰਨ ਪ੍ਰਭ ਸੇਵਾ ਤੋਰ ਬਾਚੇ ਸਭ ਸੁਰਨ ਦੇਵਾ ਨਾਨਕ ਪਾਇਆ ਨਾਮ ਦਾਨ ਹਰ ਜਪ ਜਪ ਦਰਿਆ ਸਗਲ ਜਾਨ ਪੈਰੋ ਮਲਾ ਵਜੋ ਆਪਣੇ ਦਾ ਕੋ ਕੰਟ ਲਗਾਵੇ ਨਿੰਦਕ ਕੋ ਅਗਨ ਮੇ ਪਾਏ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਕਤ ਕਤੋ ਨਾਹੀ ਪਾਪੀ ਪਾਚ ਪਚਿਆ ਆਪ ਕੁਮੈ ਰਾਉ ਦਾਸ ਰਾਮ ਜੋ ਲਾਗੀ ਬਰੀਤ ਨਿੰਦਕ ਕੀ ਹੋਈ ਬਿਬਰੀਤ ਪਾਰਮ ਆਪਣਾ ਬੈਸਵਰ ਡਾਇਆ ਦੋਗੀ ਆਪਣਾ ਕੀਤਾ ਪਾਇਆ ਆਏ ਨ ਜਾਏ ਰਾਇਆ ਸੁਆਏ ਨਾਨਕ ਦਾਸ ਹਰ ਕੀ ਸ਼ਰਨਾਈ ਰਾਗ ਬੈਰੋ ਮਹਲਾ ਪੰਜਵਾ ਚੌ ਪਦੇ ਕਰ ਦੂਜਾ ਇਕ ਓਂਕਾਰ ਸਤਿਜਾਤ ਸਿਰ ਧਰ ਮੋਨ ਸਗਲ ਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੋੜਨ ਕਰਨ ਸੇਵਾ ਕਵਨ ਵਿਖਿਆ ਰਸ ਮਾਤਾ

ਚੱਲ ਫੇਰਾ ਹੋਮ ਜਾਗ ਜਬ ਤਬ ਸੰਜਮ ਤੜ ਤੀਰਤ ਨਿਭਾਇਆ ਮਿਠਿਆ ਆਪ ਪੈਸ਼ਨਾਈ ਗੁਰਮੁਖ ਨਾਨਕ ਜਗਤ ਰਾਇਆ ਭੈਰੋ ਮਹੱਲਾ ਵਜਾ ਬਾਨਵੇਂ ਵੇਖਿਓ ਤਰਮਣੇ ਵੇਖਿਓ ਗ੍ਰਹਿ ਵੇਖਿਓ ਉਦ ਸਾਏ ਧਨ ਤਾਰ ਜਣ ਤਾਰੇ ਵੇਖਿਓ ਵਰਤ ਨੇਵ ਤੇ ਸਾਏ ਸੰਤ ਸੰਗ ਵੇਖਿਓ ਮਨਵਾਏ ਓਵ ਵਿਆਲ ਸਰਮੇ ਪੂਰਨ ਰਸ ਮੰਗਲ ਗੁਣ ਗਾਏ ਰਹੋ ਜੋਗ ਵੇਖ ਸੰਨਿਆਸੀ ਵੇਖਿਓ ਜਤ ਜੰਗਮ ਕਾ ਬਣਾਏ ਤਾਪਤ ਵਿਸਰ ਮੁਨੀ ਮੈਂ ਵੇਖਿਓ ਨਟ ਨਾਟਕ ਨਿਰਦਾਏ ਚੌਵੇਂ ਵੇਖਿਓ ਘੱਟਵੇਂ ਵੇਖਿਓ ਦਸ ਹੱਟੀ ਸਿਮਰਦਾਏ ਸਾਹਮੇ ਲੇਖੋ ਇੱਕ ਵਖਾਨੇ ਤੋ ਕਿਸੇ ਕਹੋ ਦਰਾਏ ਅਗੇ ਗਏ ਬਿਨ ਸਵਾਮੀ ਨੇ ਕੀ ਮਾਏ ਜਨਨ ਤਿਨ ਕੇਵਲ ਜਾਈਏ ਜੇ ਘੱਟ ਪ੍ਰਗਟੀ ਆਏ ਪੈਰੋ ਮੱਲਾ ਵਜਾ ਨਿਟ ਵਜੇ ਸੋ ਬੁਰਾ ਕਿਉਂ ਕਰੇ ਬਿਕ ਸੰਚੇ ਨਿਤ ਡਰਦਾ ਫਿਰੇ ਹੈ ਨਿਗਟੇ ਅਰਪੇ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੇ ਗੁਰਮੁਖ ਬੇਦ ਵਿਰਲਾ ਕੋ ਲਹਿ ਰਹੋ ਨਿਗਟਾਂ ਦੇ ਕੇ ਭਰ ਗ੍ਰਹਿ ਜਾਏ ਧਰਮ ਰੇ ਮਿਤਿਆ ਕਰ ਖਾਏ ਪਾਏ ਡੰਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਭੁਲਾਨਿਆ ਨਿਗਟ ਨਾ ਜਾਣੇ ਭੋਲੇ ਗੋੜ ਮਾਇਆ ਮੋਏ ਮੋਟਾ ਹੈ ਮੂੜ ਅੰਤਰ ਵਾਸਤਾ ਦਸੰਤਰ ਜਾਏ ਗੁਰਬਾਜ ਹੈ ਪਰਮ ਬੁਲਾਏ

ਪਛੋ ਜੇ ਤੋ ਰਾਗੇ ਤਿਸ ਕੌਣ ਮਾਰੇ ਸਭ ਤੋਂ ਜੀ ਅੰਤਰ ਸਭ ਸੰਸਾਰੇ ਕੋਟ ਭਾਵ ਚਿਤਵਤ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਿਡਾਣੀ ਰਾਖੋ ਰਾਖੋ ਕਿਰਪਾ ਤਾਰ ਤੇਰੀ ਸਰਨ ਤੇਰੇ ਦਰਬਾਰ ਆਓ ਜਿਨ ਸੇ ਵਿਆਹ ਨਿਰਭਉ ਕਾ ਦਾਤਾ ਜਿਨ ਪੋ ਦੋਰ ਕੀਆ ਇੱਕ ਬਰਾਤਾ ਜੋ ਤੋ ਕਰੇ ਸੋਈ ਮਨ ਹੋਏ ਮਾਰੇ ਨਾ ਰਾਖੇ ਦੂਜਾ ਕੋਏ ਕਿਆ ਤੂੰ ਸੋਚੇ ਮਾਣ ਸਮਾਨ ਅੰਤਰ ਜਮੇ ਬੁਰਗ ਜਾਣ।

0: ਕਾ ਅਵੜਨਾ ਸਾਗੇ ਗੁਆਏ।
1: ਬਿਗਨ ਲਾਗੇ ਨਾਮ ਸੁਤ ਜਮ ਦੂਰੋਂ ਭਾਗੇ, ਨਾਮ ਲੇਤ ਸਭ ਦੁਖ ਨਾਸ, ਨਾਮ ਜਪਤ ਹਰ ਚਰਨ ਨਿਵਾਸ, ਨਿਰਵਿਘਨ ਭਗਤ ਭਜ ਹਰ ਹਰ ਨਾਉ, ਰਸ ਕਰਸ ਹਰ ਕੇ ਗੁਣ ਗਾਉ ਰਾਓ, ਹਰ ਸਿਮਰਤ ਕਛ ਚਾਖ ਨ ਜੋਹੇ, ਹਰ ਸਿਮਰਤ ਦੈ ਦਿਉ ਨ ਬੋਹੈ, ਹਰ ਸਿਮਰਤ ਮੋਹ ਮਾਨ ਨ ਵਧੇ, ਹਰ ਸਿਮਰਨ ਗਰਵ ਜੋ ਨ ਰੁਦੈ, ਹਰ ਸਿਮਰਨ ਕੀ ਸਗਲੀ ਵੇਲਾ, ਹਰ ਸਿਮਰਨ ਮਾਮਹੀ ਅਕੇਲਾ, ਜਾਤ ਜਾ ਜਪੇ ਜਨ ਕੋਏ, ਜੋ ਜਾਪੇ ਤਿਜ ਕੀ ਗਤ ਹੋਏ, ਹਰ ਕਾ ਨਮਾਮ ਜਪੀਏ ਸਾਧ ਸੰਗ, ਹਰ ਕੇ ਨਾਮ ਕਾ ਪੂਰਨ ਰੰਗ, ਨਾਨਕੋ ਪ੍ਰਭ ਕਿਰਪਾ ਤਾਰ, ਸਾਸ ਸਾਸ ਹਰ ਦਿਉ ਚਿਤਾਰ, ਭੈਰੋ ਮਹਲਾ ਪੰਜਵਾਂ, ਆਪੇ ਸਤ ਆਪੇ ਵੇਰ, ਆਪੇ ਕਰ ਕਰ ਜਾਣੇ ਫੇਰਾ, ਜੋਤ ਸਰੂਪ ਜਾਂ ਕੀ ਸਭ ਵਤ, ਕਰਨ ਕਰਨ ਪੂਰਨ ਸਮਰਾਥਾ, ਪ੍ਰਭ ਕੀ ਓਟ ਗਾਉ ਮਨ ਮੇਰੇ, ਚਰਨ ਕਮਲ ਗੁਰਮੁਖ ਆਰਾਧੋ, ਦੁਸ਼ਮਣ ਦੁਖ ਨ ਆਵੇ ਨੇਰੇ ਰਹਾਓ, ਆਪੇ ਵਣ ਤ੍ਰਿਣ ਤ੍ਰੈ ਭਵਨ ਸਾਰ, ਜਾਂ ਕੇ ਸੂਤ ਪੁਰਿਆ ਸੰਸਾਰ, ਸ਼ਿਵ ਸ਼ਕਤੀ ਆਪੇ ਸ਼ਿਵ ਸ਼ਕਤੀ ਸੰਜੋਗੀ, ਆਪ ਨਿਰਵਾਣੇ ਆਪੇ ਭੋਗੀ, ਜਦ ਕਦ ਵੇਖੋ ਤਤ ਸੋਏ, ਤਿਸ ਵੇ ਦੂਜਾ ਨਾਹੀ ਕੋਏ, ਸਾਗਰ ਧਰੀਏ ਨਾਮ ਕੇ ਰੰਗ ਗੁਣ ਗਾਵੇ, ਨਾਨਕ ਸਾਧ ਸੰਗ, ਮੁਕਤ ਭੁਗਤ ਜੁਗਤ ਵਸ ਜਾ ਕੇ, ਉਣਾ ਨਹੀਂ ਕੁਛ ਜਾਣਦਾ ਗਏ, ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ, ਨਾਨਕ ਦਾਸ ਹੀ ਜਨ ਧਨ, ਭੈਰੋ ਮਹਲਾ ਪੰਜਵਾਂ, ਭਗਤਾ ਮਨ ਆਨੰਦ ਗੋਬਿੰਦ, ਅਸਰ ਭੈ ਬਿਨਸੀ ਸਭ ਚਿੰਦਾ, ਭੈ ਪਰਮ ਬਿਨਸ ਗਏ ਖਿਨ ਮਾਹੇ, ਕਪਾਰ ਬ੍ਰਹਮ ਵਸਿਆ ਮਨ ਆਏ, ਰਾਮ ਰਾਮ ਸੰਤ ਸਦਾ ਸਹਾਏ, ਕਰਵਾ ਹਰ ਨਾਲੇ ਪਰਮੇਸ਼ਰ, ਆਵਰਿਆ ਪੂਰਨ ਸਭ ਰਾਏ ਰਾਓ, ਤਨ ਮਾਲ ਜੋਬ ਜੁਗ ਗਪਾਲ, ਜੀ ਪ੍ਰਾਣ ਨਿਤ ਸੁਖ ਪ੍ਰਤਪਾਲ, ਆਪਣੇ ਦਾਸ ਕੋ ਦੇ ਰਾਖੇ ਹਾਥ, ਨਿਮਕ ਨ ਛੋਡੇ ਸਦ ਹੀ ਸਾਥ, ਹਰ ਕਾ ਪ੍ਰੀਤਮ ਅਵਰਨ ਕੋਏ, ਸਾਰ ਸੰਭਾਲੇ ਸਾਚਾ ਸੋਏ, ਮਾਤ ਪਿਤਾ ਸੁਤ ਬੰਧ ਨਰੈਣ, ਆ ਜੁਗਾਤ ਭਗਤ ਗੁਣ ਗਾਇਨ, ਤਿਸਕੇ ਧਰ ਪ੍ਰਭ ਕਾ ਮਨ ਜੋਰ, ਏਕ ਬਿਨਾ ਦੂਜਾ ਨਹੀਂ ਹੋਰ, ਨਾਨਕੇ ਮਨ ਇਹ ਪੁਰਖਾਰਥ, ਪ੍ਰਭੂ ਹਮਾਰੇ ਸਾਰੇ ਸਵਾਰਥ, ਪੈਰੋਂ ਮਹੱਲਾ ਪੰਜਵਾਂ, ਪੈ ਕੋ ਭਉ ਪੜਿਆ ਸਿਮਰਤ ਹਰ ਨਾਮ, ਸਗਲ ਵਿਆਦ ਮਿਟੀ ਤ੍ਰੈ ਗੁਣ ਕੀ ਦਾਤ, ਕੇ ਹੋਏ ਪੂਰਨ ਕਾਮ ਰਾਓ, ਹਰ ਕੇ ਲੋਕ ਸਦਾ ਗੁਣ ਗਾਵੇ, ਤਿਨ ਕੋ ਮਿਲਿਆ ਪੂਰਨ ਧਾਮ, ਜਿਨ ਕਾ ਦਰਸ ਵਾਸ਼ੇ ਦਿਨ ਰਾਤੀ, ਹੋਏ ਪੁਨੀਤ ਧਰਮ ਰਾਏ ਜਾਮ, ਖਮ ਕ੍ਰੋਧ ਲੋਭ ਮਦ ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ, ਐਸੇ ਸੰਤ ਭੇਟੇ ਵਡਭਾਗੇ, ਨਾਨਕ ਤਿਨ ਕੇ ਸਤ ਕੁਰਬਾਨ, ਭੈਰੋ ਮਹਲਾ ਪੰਜਵਾਂ, ਪੰਚਾ ਪੰਜਵੀਂ ਜੋ ਪੰਚਨ ਰਾਖੇ, ਮਿਥਿਆ ਰਸਨਾ ਨੇੜਿਓ ਡਬਾਕੇ, ਚਕਰ ਬਨਾਏ ਕਰੇ ਪਖੰਡ, ਚੁਰ ਚੁਰ ਪੁਜੇ ਜੈਸੇ ਤੈ ਰਾਂਡਾ, ਹਰ ਕੇ ਨਾਮ ਬਿਨਾ ਸਭ ਝੂਠ, ਨਾਮ ਬਿਨ ਗੁਰ ਬੂਰੇ ਮੁਕਤ ਨ ਪਾਈਏ, ਸਾਚੀ ਦਰਗੈ ਸਾਖਤ ਮੂਲ ਰਾਹ, ਸੋਏ ਕਲੇਨ ਕੁਦਰਤ ਕਰ ਜਾਣੇ, ਲਿਬਿਆ ਥਾਏ ਸੁਚ ਕਰਮਾਂ ਨੇ, ਅੰਤਰ ਮੈਲਾ ਵਾਰਨੇ ਧੋਵੇ, ਸਾਚੀ ਦਰਗਾਹ ਆਪਣੀ ਵਦ ਖੋਵੇ, ਮਾਇਆ ਕਰਨ ਕਰੇ ਪਾਉ ਕਬੂਨ ਕਾਲੇ, ਸੀਧਾ ਪਾਉ ਜਿਨ ਕੀ ਆਤੇ ਸੀ, ਚੀਤ ਨ ਆਵੇ ਕੂੜੀ ਕੂੜੀ ਮੁਖੋ ਵਖਾਣੇ, ਜਿਸ ਨੂੰ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਤਿਸ ਵਿਹਾਰ, ਹਰ ਨਾਮ ਭਗਤ ਸੁਣ ਜਾ ਲਾਗਾ ਰੰਗ, ਕਹੁ ਨਾਨਕ ਤੇ ਜਨਕ ਨਹੀਂ ਭੰਗ, ਭੈਰੋ ਮਹਲਾ ਪੰਜਵਾਂ, ਨਿੰਦ ਕੋ ਪਿੜ ਕੇ ਸੰਸਾਰ, ਨਿੰਦ ਕਾ ਝੂਠਾ ਵਿਹਾਰ, ਨਿੰਦ ਕਾ ਮਹਿਲਾ ਆਚਾਰ, ਦਸ ਆਪਣੇ ਕੋ ਰੱਖਣ ਹਾਰ, ਨਿੰਦਕ ਮੋਹਾ ਨਿੰਦ ਕੇ ਨਾਲ ਪਾਰ, ਰਾਮ ਪਰਮੇਸ਼ਰ ਜਨ ਰਾਖੇ, ਨਿੰਦ ਕੇਸੇ ਕੜਕਿਓ ਕਾਲ ਰਾਵ, ਨਿੰਦਕ ਕਾ ਕਹਿਆ ਕੋਈ ਨ ਮਾਨੇ, ਨਿੰਦਕ ਝੂਠ ਬੋਲ ਪਛਤਾਣੇ, ਆਦ ਪਛੋੜੇ ਸਿਰ ਧਰਨ ਲਗਾਏ, ਨਿੰਦਕ ਕੋ ਦੇ ਛੋੜੇ ਨਾਏ, ਹਰ ਕਾ ਦਸ ਕਛ ਬੁਰਾ ਨ ਮੰਗੇ, ਨਿੰਦਕ ਕੋ ਲਾਗੇ ਦੁਖ ਸਾਂਗੇ, ਬਗਲੇ ਜੋੜਿਆ ਪੰਖ ਬਸਾਰ, ਮੁਕਤੇ ਬੋਲਿਆ ਤਾਂ ਕੱਢਿਆ ਵਿਚਾਰ, ਅੰਤਰ ਜਾਮੀ ਕਰਤਾ ਸੋਏ, ਹਰ ਜਨ ਕਰੇ ਸੁਨੇ ਚਲ ਹੋਏ, ਹਰ ਕਾ ਦਾਸਾ ਚਾ ਦਰਬਾਰ, ਜਨ ਨਾਨਕ ਤਤ ਵਿਚਾਰ, ਭੈਰੋ ਮਹਲਾ ਪੰਜਵਾਂ, ਦੁਇ ਕਰ ਜੋਰ ਕਰੋ ਵਰਦਾ ਜਿਉ ਪਿੰਡ ਤਨ ਤਿਜ ਕੀ ਰਾਸ ਸੋਈ ਮੇਰਾ ਸਵਾਮੀ ਕਰਨੇ ਹਾਰ ਕੋਟ ਜਾ ਬਾਰ ਜਾਈ ਬਲਿਹਾਰ ਸਾਧੂ ਤੁਰ ਬਨੀਤ ਕਰੀ ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ ਜਨਮ ਜਨਮ ਕੀ ਮਹਿਲ ਹਰੀ ਰਾਹ ਜਾ ਕੇ ਗ੍ਰਹਿ ਮੈਂ ਸਗਲ ਦਾਨ ਜਾ ਕੀ ਸੇਵਾ ਪਾਈਏ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪੁਰਾਣ ਭਗਤਨ ਅਧਾਰ ਕਾਟ ਕਾਟ ਜਾ ਕੀ ਸੇ ਕਾਟ ਕਾਟ ਪੰਤਰ ਸਗਲ ਪ੍ਰਕਾਸ਼ ਜਪ ਜਪ ਜੀਵੇ ਭਗਤ ਗੁਣਦਾਸ ਜਾ ਕੀ ਸੇਵਨ ਵਿਰਤੀ ਜਾਏ ਮਨ ਤਨ ਅੰਤਰ ਏਕ ਤਿਹਾਏ ਗੁਰਪਦੇ ਦਿਆ ਸੰਤੋਖ ਨਾਮ ਦਾਨ ਨਿਰਮਲੇ ਥੋਕ ਕਰ ਕਿਰਪਾਲੀ ਜੇ ਲੜ ਲਾਏ ਚਰਨ ਕਮਲ ਨਾਨ ਨਿਤਿਆਏ ਪੈਰੋ ਮਹੱਲਾ ਪੰਜਵਾਂ ਸਤਿਗੁਰ ਆਪਣੇ ਸੁਣੀ ਅਰਦਾਸ ਕਰ ਜਾਇਆ ਸਗਲਾ ਰਾਸ ਮਾਨ ਤਨ ਅੰਤਰ ਪ੍ਰਭੂ ਤਿਆਇਆ ਗੁਰਪੂਰੇ ਡਰ ਸਗਲੇ ਚੁਕਾਇਆ ਸਭ ਤੇ ਬੜ ਸਮਰੱਥ ਗੁਰਦੇਵ ਸਭ ਸੁਖ ਪਾਏ ਤਿਸ ਕੀ ਸੇਵ ਰਾਓ ਜਾਂ ਕਾ ਕਿਹਾ ਸਭ ਕੁਛ ਹੋਏ ਤਿਸ ਕਾ ਅਮਰ ਨ ਮੇਟੇ ਕੋਇ ਭਾਰ ਬ੍ਰਹਮ ਪਰਮੇਸ਼ਵਰ ਅਨੂਪ ਸਫਲ ਮੂਰਤ ਗੁਰ ਤਿਸ ਕਾ ਰੂਪ ਜਾਂ ਕੇ ਅੰਤਰ ਵਸੇ ਹਰ ਨਾਮ ਜੋ ਜੋ ਭੇਖ ਸੋ ਬ੍ਰਹਮ ਗਿਆਨ ਵਿਸ਼ਵੇਸੇ ਜਾ ਕੇ ਮਨ ਪ੍ਰਕਾਸ਼ ਤੇ ਜਨ ਕੇ ਭਾਰ ਬ੍ਰਹਮ ਕਾ ਨਿਵਾਸ ਤਿਸ ਗੁਰ ਕੋ ਸਾਧ ਤਿਸ ਗੁਰ ਕੋ ਸਾਧ ਕਰੀ ਨਮਸਕਾਰ ਤਿਸ ਗੁਰ ਕੋ ਸਾਧ ਜਾਓ ਬਲਿਹਾਰ ਸਤਿਗੁਰ ਕੇ ਚਰਨ ਤੋਇ ਤੋਇ ਪਿਆ ਗੁਰੂ ਨਾਨਕ ਜਪ ਜਪ ਸਦ ਜੀਵਾ ਪੈਰ ਰਾਗ ਪੈਰੋ ਮਹੱਲਾ ਪੰਜਵਾਂ ਪੜਤਾਲ ਕਰਦੀ ਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗੁਣੀ ਅਨਕ ਰੰਗ ਬਹੁਤ ਰੰਗ ਸਰਬ ਕੋ ਤਣੀ ਰਾਹ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਣ ਤੁਨ ਤਿਲ ਅਨਕ ਧਾਰ ਮੁਨੀ ਅਨਕ ਨਾਦ ਅਨਕ ਵਾਜ ਨਿਮਕ ਨਿਮਕ ਅਨਕ ਸਵਾਦ ਅਨਕ ਦੁਖ ਅਨਕ ਰੋਗ ਮਿਟੇ ਜਸੁਣੀ ਨਾਗ ਸੇਵਾ ਪਾਰ ਦੇਵ ਤਟੇ ਖਟੇ ਬ੍ਰਤ ਪੂਜਾ ਗਵਨ ਭਵਨ ਜਾਤਰ ਕਰਨ ਸਗਲ ਫਲ ਪੁਨੀ ਪੈਰੋ ਮਸ਼ਟਪਦੀਆਂ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਤਮ ਮੈਂ ਰਾਮ ਰਾਮ ਮੈਂ ਆਤਮ ਸੇ ਨਸਗੁਰ ਵਿਚਾਰ ਅੰਮ੍ਰਿਤ ਬਾਣੀ ਸ਼ਬਦ ਪਛਾਣਿਆ ਦੁੱਖਾ ਟੇ ਹਉ ਮਾਰਾ ਨਾਨਕ ਹਾਂ ਮੈਂ ਰੋਗ ਪੁਰੇ ਜੈ ਦੇਖਾ ਤੈ ਕਾ ਵੇਦਨ ਆਪੇ ਬਖਸੇ ਸਭ ਤੁਰੇ ਰਾਮ ਆਪੇ ਪਰਖੇ ਪਰਖਣ ਆਦਿ ਬਹੁ ਲਗਨ ਹੋਈ ਵਿਹਨ ਕੋ ਨਦਰ ਭਈ ਗੁਰ ਮਿਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤ ਰੋਗੇ ਰੋਗੇ ਤਸੰਭੋਗੀ ਮਾਤ ਪਿਤਾ ਮਾਇਆ ਦੇ ਸੋ ਰੋਗੀ ਰੋਗੀ ਕੁਟੁੰਬ ਸੰਜੋਗੀ ਰੋਗੇ ਬ੍ਰਹਮਾ ਵਿਸ਼ਨ ਸਿਰਦਾ ਰੋਗੇ ਸਗਲ ਸੰਸਾਰ ਹਾਰ ਪਦ ਚੀਨ ਭਏ ਸੇ ਮੁਕਦੇ ਗੁਰ ਕਾ ਸਬਦ ਵਿਚਾਰਾ ਰੋਗੇ ਸਾਥ ਸਮੂਹ ਸਨਦੀ ਅਖੰਡ ਪਤਾ ਜੇ ਰੋ ਸੇ ਰੋਗ ਪਰੇ ਹਾਰ ਕੇ ਲੋਕ ਜੇ ਸਾਸ ਲੈ ਸਰਵੇ ਥਾਏ ਨਦਰ ਕਰੇ ਲੋਕੇ ਖੜ ਦਰਸ਼ਨ ਪੇਗ ਤਾਰੇ ਨਾ ਨਾ ਹਠੀ ਅਨੇਕ ਵੇਦ ਕਦੇਵ ਕਹੇ ਕਹਿ ਬਪਰੇ ਨਾ ਬੁਝੇ ਕੇਕਾ ਮਿਠ ਰਸ ਖਾਏ ਸਰੋਗ ਪਰੇ ਜੇ ਕੰਧ ਮੋਲ ਸੁਖ ਨਾਏ ਨਾਮ ਵਿਸਾਰ ਚੱਲੇ ਅਨਮਾਰਗ ਅੰਤ ਕਾਲ ਪਛਤਾਈ ਤੇਤ ਪ੍ਰਮੈ ਰੋਗ ਨਾ ਛੋਟੇ ਪੜਿਆ ਬਾਦ ਵਿਵਾਦ ਪਿਆ ਦੋਦਾ ਰੋਗ ਸਵਰ ਕਪਟੇ ਰਾਮਾਇਆ ਕੰਮ ਤਾਜ ਪਿਆ ਗੁਰਮੁਖ ਸਾਚਾ ਸਭ ਸਲਾਹੇ ਮਨ ਸਾਚਾ ਤੇ ਰੋਵਿਆ ਨਾਨਕ ਹਰ ਜਨ ਆਨੰਦ ਨਿਰਮਲ ਤਨ ਕੋ ਕਰਮ ਨਿਸ਼ਾਨ ਪਿਆ ਪੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਿਨਕਾ ਤੇਕ ਚਲਦੇ ਅਨਾਦ ਬਾਣੀ ਸਾ ਸੁਣਾਇਆ ਮਨਮੁਖ ਬੋਲੇ ਗੁਰਮੁਖ ਬੋਜਾਇਆ ਕਾਰਨ ਕਰਦਾ ਕਰਦਾ ਆਇਆ ਗੁਰ ਕਾ ਸਬਦ ਵਰੇ ਅੰਤਰ ਧਿਆਨ ਹੋ ਕਭੂ ਨਾ ਛੋੜੋ ਹਰ ਕਾ ਨਾਮ ਰਾਓ ਪਿਤਾ ਪੜਾਇ ਪੜਨ ਪਟਾਇਆ ਲੈ ਪਾਟੀ ਪਾ ਦੇ ਕੇ ਆਇਆ ਨਾਮ ਬਿਨਾ ਲੈ ਪੜੋ ਚਾਰ ਮੇਰੀ ਪਟਿਆ ਲਿਖ ਦਿਓ ਗੋਬਿੰਦ ਮੁਰਾਰ ਪੁੱਤਰ ਪ੍ਰਹਲਾਸ ਹੋ ਕਹਿਆ ਮਾਏ ਪਰਵਰਤਨ ਪੜੋ ਰਹੀ ਸਮਝਾਏ ਨਿਰਭਉ ਹਾ ਦਾਤਾ ਹਰ ਜੋ ਮੇਰੇ ਨਾਲ ਜੇ ਹਰ ਛੋੜੋ ਤਾਂ ਕੁੱਲ ਲਾਗੇ ਗਾਲ ਪ੍ਰਹਲਾਦ ਸਭ ਚਾਟੜੇ ਵਿਗਾੜੇ ਹਮਰਾ ਕਹਿਆ ਨਾ ਸੁਣੇ ਆਪਣੇ ਕਾਲ ਸਵਾਰੇ ਸਭ ਨਗਰੀ ਮੈਂ ਪਦੜਾਏ ਦੁਸ਼ਟ ਸਗਾ ਸਵਾ ਕਾ ਕਿਛ ਨਾ ਵਸਾਈ ਸੰਡੇ ਮਰ ਕੇ ਕੀ ਪੁਕਾਰ ਸਭੇ ਦੇਤ ਰਹੇ ਚਕਮਾਰ ਭਜਨਾ ਕੀ ਪਤ ਰੱਖੇ ਸੋਈ ਕੀਤੇ ਕਿਆ ਕਿਆ ਕਿਆ ਹੋਈ ਕਿਤ ਸੰਜੋਗੀ ਰਹਿ ਦੇਤ ਰਾਹ ਚਲਾਇਆ ਹਰ ਨਾ ਬੂਝੇ ਤਨੇ ਆਪ ਲਾਇਆ ਪੁੱਤਰ ਪਲਾ ਸਿਉਂ ਬਾਜ ਚਾਇਆ ਅੰਦਰ ਨਾ ਬੂਝੇ ਕਾਲ ਨੇੜੇ ਆਇਆ ਪ੍ਰਹਲਾਦ ਕੋਟੇ ਵਿੱਚ ਰਾਖਿਆ ਬਾਹਰ ਦੀਆ ਤਾਲਾ ਨਿਰਭਾ ਬਾਲ ਕਪੂਰ ਨਾ ਡਾਰੀ ਡਰੇ ਡਰੀ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀਰ ਕਰੇ ਅਣਹੁੰਦਾ ਨਾ ਉਤਰਾਇਆ ਜੋ ਤੁਰ ਲਿਖਿਆ ਸੋ ਆਏ ਪੋਤਾ ਜਨ ਸਿਵਾਦ ਰਚਾਇਆ पिता प्रहलाद को जोड़ाए कहा तुम्हारा जगदीश उजाई जग जी बंदा तंस गाई जय देखा दर समाय थामो पार हर आप दिखाया हंकारी दे तुम्हार बचाया भगता माना नंद बजी बधाई अपने सेवक दे बड़े आई जमन मरना मोय पाया आवन जाना करते लिख पाया प्रहलाद के कार जर आप दिखाया भगता का बोल गे आया देवकुरी लक्ष्मी को करे जय का माता नरसिंह का रूप निहार लक्ष्मी पो करे नसा के जय प्रहलाद जन चरणी लगाया सदगुरु नाम ने दान दिलाया राज मा झूठी सब माया लोभी न रहे लिबड़ाए हर के नाम बिन दरगह मिले सजाए कहे नानक सब को करे कराया जोसे परवान जिन्हें हर सोच तलाया पाता का अंगीकार करता करते अपना रूप दिखाया फिर महला दीजा गुर सेवा ते अमृत फल पाया होमे तिसन बजाई हर का नाम हृदय मन वस्या मनसा मने समाय हर जो कृपा करो मेरे प्यारे दिन हर गुण दीन जन मांगे गुर के शब्द हरे राव सांझना को जम जो न सके रतिया चलूक न लाई आप तरे सकले गुर तारे जो तेरी शरण आई पाता की पैज रखे तू आपे ए तेरी वड्याई जन्म जन्म के किल विख दो काले दो दार तीन राई हम मूर्ख मूग दुख च बुझे नाई तू आपे देह बुझाई जो तुद पावे सोई कर सिवरण करना जाई जात पाए तो तंदे लाया पूंडी कार कमाई जन पदा तुए आर्य सब दे सुरत न पाई मनमुख मरे तिन कछु न सूझे दूर मत अज्ञान अंधारा पौजल पार न पावे कभी डूब मुए बिन गुर सिर पहारा साचे सौद ते सन साचे हर प्रवे आप मिलाए गुर की वाणी सौद पछाते साथ रहे लिवलाए तू आप निर्मल जन्म निर्मल गुर के सौद विचारे नानक तिन के सल बरियारे राम नाम हरदारे पैरो महला पंचमा अष्टपदियां कर दूजा एक ओंकार सतगुर प्रसाद जिस नाम हृदय सोई पर जिस नाम देश पूरे का जिस नाम हृदय तिन कोट तन पाए नाम बिना बिरता जन्म गवाए नाम बिना जन्म बिरता जाए तिस लाही तिस तिस तिस सलाहे जिस हर तन रासो बड़ भागे जिस गुरमस्तक हाथ रहो जिस नाम हृदय तिस कोट कोट कई सहना जिस नाम हृदय सो सह सुखना जिस नाम हृदय सो शीतल हुआ नाम बिना त्रिक जीवन हुआ जिस नाम हृदय सो जीवन मोहता जिस नाम हृदय ते सही जुगता जिस नाम हृदय तिन कुनौ निध पाई नाम बिना प्रमावे जाय जिस नाम हृदय सो बेपरवा जिस नाम हृदय ते सद ही राहा जिस नाम हृदय तिस बड़ परवार नाम बिना मन मुगवारा जिस नाम हृदय ते ने चलिया जे नाम हृदय ते सख्त निवासन जिस नाम हृदय सो साचा नाम हीन पदवे सा जिस नाम हृदय सो सब में जाता जिस नाम हृदय सो पुरख विधाता जिस नाम हृदय सो सब ते ऊचा नाम बिना ब्रह्म जो नीम ऊचा जिस नाम हृदय तिस प्रगट बहारा न जिस नाम हृदय तिस मिटिया अंधियारा जिस नाम हृदय सो पुरख परवान नाम बिना भरियावन जान तिन नाम पाया जो पयो कृपा सात संग में लखे गोपाल आवन जा रहे सुख पाया को नान तते तत्व मिलाया पैरो महला पंचमा कोट विसन किने अवतार कोट ब्रह्मंड जाके त्रमसार कोट महेश पाये समाये कोट ब्रह्मे जगत साजन लाए ऐसो तनि गोविंद हमारा वरण सा को गुण विस्तारा रहा कोट माया जाके शिवकाय कोट जे जाके से जाए कोट बाजना तेरे अंग कोट भगत वत हर संग कोट छत्रपट करत नमस्कार कोट इंद्र ठाडे है द्वार कोट वैकुंठ जागे दृष्टि माए कोट नाम जागे कीमत नाय कोट पूरत है जागे नाल कोट कारे चत विसमार कोट सकत शिव आज्ञाकार कोट जी देवे आधार कोट तीर्थ जागे चरण मजार कोट पवित्र जावत नाम चार कोट बजारी करते पूजा कोट विस्तार निवर न दूजा कोट मेहमान जाके निर्मलांस कोट उस्त जाके करत ब्रह्मांस कोट परल उपत निमख माए कोट गुणा तेरे गुणे गणे न जाए कोट ज्ञानी कथे ज्ञान कोट ध्यानी तर ध्यान कोट दबेसर तावी करत कोट मनुष्य मोहन में रहते ਅਗਵਤ ਨਾ ਤੈ ਗੋਚਰ ਸਵਾਮੀ ਪੁਰ ਰਿਹਾ ਕਟ ਅੰਤਰ ਜਾਮੇ ਜਦ ਕਰ ਦੇਖੋ ਤੇਰਾ ਵਸ ਨਾਨਕ ਗੋ ਗੁਰ ਕੀ ਪ੍ਰਗਾਸਾ ਪਰੋ ਮਹੱਲਾ ਪੰਜਵਾਂ ਸਤਿਗੁਰ ਮੁਖ ਕੀ ਨੋ ਦਾਨ ਮੋਲ ਰਤਨ ਹਰ ਦੀ ਨੋ ਨਾਮ ਸਹਿਜ ਬਨੋ ਚੋ ਜਨੰਦ ਨਾਨਕ ਕੋ ਪ੍ਰਭ ਚਿੰਤਾ ਕੋ ਨਾਨਕ ਕੀਰਤ ਹਰ ਸਾਚੀ ਬੋਰ ਬਹੁਤ ਇਸ ਸੰਗ ਮਨ ਰਾਚੀ ਪੈਰੋ ਰਹਾਓ ਚਿੰਤਾ ਮਾਰੇ ਭੋਜਨ ਪਾਓ ਚਿੰਤਾ ਮਾਰੇ ਲੀਚੇ ਨਾਮ ਅਚਿੰਤਾ ਮਾਰੇ ਸਬਦ ਉਤਾਰ ਅਚਿੰਤਾ ਮਾਰੇ ਪਰੇ ਭੰਡਾਰ ਅਚਿੰਤਾ ਮਾਰੇ ਕਾਰਜ ਪੂਰੇ ਅਚਿੰਤਾ ਮਾਰੇ ਲਥੇ ਵਸੂਰੇ ਅਚਿੰਤਾ ਮਾਰੇ ਵੈਰੀ ਮੀਤਾ ਅਚਿੰਤੋ ਹੀ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਦੀ ਆਦ ਕੀ ਆਸਰਾ ਸਾ ਚਿੰਤਾ ਮਾਰੀ ਪੂਰਨ ਆਸਾ ਅਚਿੰਤਾ ਮਾ ਕੋ ਸਗਲਿੰਤਾ ਅਚਿੰਤਾ ਹਮ ਕੋ ਗੁਰਦੀਨੋ ਮਾਤ ਅਚਿੰਤਾ ਮਾਰੇ ਵਿਨਸੇ ਪੈਰ ਅਚਿੰਤਾ ਮਾਰੇ ਮੜੇ ਹੰਧੇਰ ਅਚਿੰਤੋ ਹੀ ਮਨ ਕੀਰਤਨ ਮੇਟਾ ਅਚਿੰਤੋ ਹੀ ਪ੍ਰਭ ਕਰ ਕਰ ਲੇਟਾ ਅਚਿੰਤ ਮਿਟੋ ਹੈ ਸਗਲੋ ਪਰਮਾ ਚਿੰਤ ਵਸੋ ਮਨ ਸੁਖ ਵਸਰਾਮਾ ਅਚਿੰਤਾ ਮਾਰੇ ਅਨਾਦ ਵਾਲੇ ਅਚਿੰਤਾ ਮਾਰੇ ਗੋਬਿੰਦ ਗਾਜੇ ਅਚਿੰਤਾ ਮਾਰੇ ਮਨ ਪਤਿਆਨਾ ਨੇਚ ਧਨੀ ਅਚਿੰਤ ਪਛਾਨਾ ਅਚਿੰਤੋ ਬਜੋ ਸਗਲ ਵਿਵੇਕਾ ਅਚਿੰਤ ਚੜੀ ਹਾਥ ਹਰ ਹਰ ਟੇਕਾ ਅਚਿੰਤ ਭਰਾਵ ਅਚਿੰਤ ਪ੍ਰਭੂ ਤੁਰ ਲਿਖਿਆ ਲੇਖ ਅਚਿੰਤ ਮਿਲਿਓ ਭਰਾਵ ਬਠਾ ਕਰੀਏਕਾ ਅਚਿੰਤ ਅਚਿੰਤਾ ਸਗਲੀ ਗਏ ਪ੍ਰਭ ਨਾਨਕ ਨਾਨਕ ਨਾਨਕ ਮਈ ਭੈਰੋ ਬਾਣੀ ਭਗਤਾਂ ਕੀ ਕਬੀਰ ਜਿਉ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਦਿਨ ਮੇਰੇ ਹਰ ਕੋ ਨਾਮ ਕਾਰ ਨਾ ਵਾਧੋ ਵਿੱਚ ਨਾ ਗਾਓ ਰਾਓ ਨਾ ਮੇਰੇ ਖੇਤੀ ਨਾ ਮੇਰੇ ਵਾਰੀ ਭਗਤ ਕਰੋ ਜਨ ਸਰਨ ਤੁਮਾਰੇ ਨਾ ਮੇਰੇ ਮਾਇਆ ਨਾ ਮੇਰੇ ਪੂੰਜੀ ਤੁਮੇ ਛੋੜ ਜਾਣੋ ਨੇ ਦੂਜੀ ਨਾ ਮੇਰੇ ਬੰਧਨ ਨਾ ਮੇਰੇ ਭਾਈ ਨਾ ਮੇਰੇ ਸੰਗੰਤ ਹੋਏ ਸਹਾਇ ਮਾਇਆ ਮੈਂ ਜਿਸ ਰੱਖੇ ਉਦਾਸ ਕਹਿ ਕਬੀਰ ਹੋ ਤਾਂ ਕੋ ਉਦਾਸ ਨਾ ਗੇ ਆਵਣ ਨਾ ਗੇ ਜਾਣਾ ਕੋਈ ਨਰੇ ਹੋ ਰਾਜਾ ਰਾਣਾ ਰਾਮ ਰਾਜਾ ਨੋ ਨਿਤ ਮੇਰੇ ਸੰਭੇਦ ਕਲਤਨ ਤੇਰੇ ਰਾਮ ਆਵ ਸੰਗ ਰਾਜਾ ਸੰਗਾਤੀ ਕਾ ਭਇਓ ਦਰਬਾਂਦੇ ਹਾਥੀ ਲਾਂਗਾ ਕਰ ਸੋਨੇ ਗਾ ਭਇਆ ਮੂਰਖ ਰਾਵਣ ਕਾਲੇ ਗਾਇਆ ਕਹਿ ਕਬੀਰ ਕੁਛ ਗੁਣ ਵਿਚਾਰ ਚਲਿਆ ਜਵਾਰੀ ਦੋ ਹਰ ਚਾਰ ਮੈਲਾ ਬ੍ਰਹਮਾ ਮੈਲਾ ਇੰਦਰ ਮੈਲਾ ਮੈਲਾ ਹੈ ਚੰਦ ਚੰਦ ਮੈਲਾ ਮਾਤਾ ਏ ਸੰਸਾਰ ਇੱਕ ਹਰ ਨਿਰਮਲ ਜਾਂ ਕਾਂਤ ਨਾ ਪਾਰਾਓ ਮੈਲੇ ਬ੍ਰਹਮਣ ਡਹਿ ਕੇ ਨੀਸ ਮੈਲੇ ਨਿਸਵਾ ਸਿਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਭੌਣ ਭਾਵ ਕਰਨੀਰਾ ਮੈਲੇ ਸ਼ਿਵ ਸ਼ੰਕਰਾ ਮੇਸ ਮੈਲੇ ਸੇ ਸਾਧਕ ਅਰਪੇਖਾ ਮੈਲੇ ਜੋਗੀ ਜੰਗਲ ਜਟਾ ਸੇਤ ਮੈਲੇ ਗਾਇਆ ਸੰਤ ਸਮੇਤ ਕਹਿ ਕੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ
guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai, guru, vai,

Vaheguru, Vaheguru, Vaheguru, Vaheguru.

Guru, I, Guru, I, Guru, I, Guru, I, Guru, I, Guru, I, Guru.

वाहेगुरु वाहेगुरु वाहेगुरु वाहेगुरु वाहेगुरु वाहेगुरु।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

गुरु वाहे गुरु वाहे गुरु वाहे गुरु वाहे गुरु वाहे गुरु

doo-doo.

guru va guru va guru va guru va guru va guru va guru va guru.

Vaheguru, Vaheguru, Vaheguru, Vaheguru, Vaheguru, Vaheguru.

ਸਾਧਕ ਜਹੋ ਕਹੋ ਕਵਨ ਬਿਦ ਕੀ ਜੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਸ਼ਿਜੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਕਟੈ ਤਨ ਸ਼ੀਜੈ, ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸਤਿਗੁਰਾਂ ਦਾ ਇਲਾਹੀ ਫਰਮਾਨ, ਬਾਣੀ ਭਗਤ ਕਬੀਰ ਜੀ ਕੀ, ਰਾਗ ਧਨਾਸਰੀ ਵਿੱਚ ਹੁਕਮ ਹੈ ਜੀ, ਅੰਗ 691 692 ਤੇ ਵਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸ਼ਲੋਕ ਇੱਕ ਓਂਕਾਰ। ਸਤ ਜੁਗਾਦ ਗੁਰੇ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਪਦੀ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਇ ਮਿਟਾਵੋ। ਸਿਮਰੋ ਜਾਸਪ ਸੰਬਰ ਏਕੈ, ਨਾਮ ਜਪਤ ਅਗੰਤ ਨੇਕੈ, ਵੇਦ ਪ੍ਰਾਣ ਸਿਮਰ ਸੋਦਾ ਅਖਰ, ਕਿੰਨੇ ਰਾਮ ਨਾਮ ਇੱਕ ਅਖਰ, ਕਿਨਕਾ ਏਕ ਜਿਸ ਜੀ ਵਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਮ ਨਾਮ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ।

ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਦਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾ ਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਉਦਰੇ ਮੁੱਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੇ ਪ੍ਰਭ ਕੇ ਸਿਮਰਨ ਸਭ ਕੇ ਸਜੇ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਦਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤਿਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅੰਧ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂਨ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿ ਸਮਾਨੀ ਪ੍ਰਭ ਕੇ ਸਿਮਰਨ ਨਿਸ਼ਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਕੁੰ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਕਾਰਾ ਹਰ ਸਿਮਰਨ ਮੈਂ ਆਪ ਨਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਪਿਆਨ ਦੂਤ ਜਮਦਲੇ ਤੈ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ ਅਨਕ ਪੁੰਨਾ ਚੰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ

ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਗਾਵੈ ਜੇ ਮਾਰ ਗੇ ਜਤ ਕੇਲਾ ਤੈ ਹਰ ਕਾ ਨਾਮ ਸੰਗੋਤ ਤੈ ਹਰ ਨਾਮ ਸੰਗੋਤ ਸੁਵੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਹੀਂ ਕੋਟ ਲਖ ਵਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਗਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੇ ਹਰ ਕਾ ਨਾਮ ਕੋਟ ਭਾਵ ਖੋਵੇ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਏ ਨ ਕੋਸਾ ਹਰ ਕਾ ਨਾਮ ਅਸੰਤੋਸਾ ਜੈ ਪੈਂਡੇ ਮਹਾਂਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜ ਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਏ ਹਰ ਕੈ ਨਾਮ ਜਨ ਸੋਭਾ ਪਾਏ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਛ ਨਾਇ ਵਿਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪਰਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੈ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੈ ਨਾਨਕ ਨਾਮ ਮੋਲ ਅਸ਼ਪਰੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਵਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮ ਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਤ

ਕਾਲਤ ਵੀ ਸਰਦੀ ਵੈ ਆਗਨ ਮਾਹੇ ਓਮ ਦਪਰਾਨ ਕਣਗਾ ਸਭ ਹੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਹੁ ਆਸਨ ਜੈਨ ਮਾਰ ਸੰਜਮਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਿਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰਥ ਦੇ ਛੁੱਟੇ ਗੁਰੂ ਘੁਮਾਨ ਨਮੰਤੇ ਉੱਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨ ਤੰਤੇ ਤੰਤੇ ਜਾਤ ਇਸ ਦੇਹੀ ਕੋਵੋ ਸਾਧਨਾ ਕਰੇ ਮੰਤੇ ਕਬੂਨ ਵਿਖਿਆ ਟਰੇ ਜਲ ਤੋ ਵੇ ਬੋ ਦੇਹ ਨੀਰ ਸੁਧ ਕਾ ਹੋਏ ਕਾਚੀ ਭੀਤ।

ਸ਼ਲੋਕ ਨਿਰਗੁਣ ਆ ਰਹੇ ਹਨ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਰੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਮ ਦਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰਜੋਨ ਭੋਜਨ ਸੁਖ ਸੂਦ ਬਿਰ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕੋ ਦੈਨ ਏ ਨਿਰਗੁਣ ਗੁਣ ਕਸ਼ੂ ਨ ਬੂਜੇ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਭ ਸਮਗਰੀ ਸੰਘ ਸਾਧ ਬਸਾ ਦੀਨ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜਨ ਦੇ ਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨ ਕਰੇ ਗਵਾਰ ਜਾਂ ਕੀ ਸੇਵਾ ਨੌ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਦ ਸਦਾ ਹਜ਼ੂਰੇ ਤਾਂ ਕੋ ਅੰਦਾ ਜਾਣ ਤਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਕਤ ਜਾਨ ਸਦਾ ਸਦਾਓ ਭੂਲਣ ਹਾਰ ਨਾਨਕ ਰਾਖਣ ਹਰ ਭਾਰ ਤਨ ਤਿਆਗ ਕੌਡੀ ਸੰਗ ਰਚੇ ਸਾਧ ਛੋਟ ਝੂਠ ਸੰਗ ਮਚੇ ਜੋ ਛੜਨਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪ੍ਰਾਨੇ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਾਹਿ ਤਿਸ ਪਰ ਹਰੇ ਚੰਦਨ ਲੇ ਪੂਤਾਰੇ ਤੋਏ ਕਰਤਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਬਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਭੇਖ ਅੰਤਰ ਮਲਮਾਇਆ ਸ਼ਬਦ ਸੁਨਾਈ ਕਿਸ ਕਰੇ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸਵਾਨ ਅੰਤਰ ਅਗਨ ਬਾਰ ਤਨ ਸੁਆ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਵਸੇ ਪ੍ਰਵਿਆਪ ਨਾਨ ਤੇਜਨ ਸਹਿ ਸਮਾਤ ਸੁਨਣ ਦਾ ਕੈਸੇ ਮਾਰਗ ਪਾਵੇ ਕਰ ਗਏ ਲਿਓ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸ਼ਨਪਤ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਸਾਈ ਸੁਆਵਿਨ ਚੀਤ ਜੋ ਬਹਿਰਾਏ ਤਾਂ ਸੁਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੁੜੇ ਚੀਤ

ਤੇਰੇ ਤੁਮਰੀ ਕਿਰਪਾ ਮੈਂ ਸੂਕ ਨੇਰੇ ਕੋਇ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਰਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰਛੋੜ ਕੈ ਲਾਗੇ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਆਵੇ ਪਤ ਜਾਏ ਅਸ਼ਟਪਦੀ ਦਸ ਪਤੂਲੇ ਪਾਛੇ ਪਾਵੇ ਇਕ ਬਸਤ ਕਾਨ ਵਿਖੋੜ ਗੁਆਵੇ

ਲਾਏ ਮਿਥਿਆ ਤਨ ਤਨ ਕੁਟੰਬ ਸਮਾਇਆ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਰਾਹ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਮ ਅਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ

ਸੁੱਚਾ ਮਿਰਤਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ।

ਦੇਖ ਨਾ ਕਹੋ ਭੀਨ। ਆਵਰ ਉਪਦੇਸ਼ ਆਪ ਨਾ ਕਰੇ, ਆਪਦ ਜਾਪਦ ਜਨਮੈ ਮਰੇ, ਜਿਸਕੇ ਅੰਤਰ ਵਸੇ ਨਿਰੰਕਾਰ, ਤਿਸਕੀ ਸੀਖ ਤਰੇ ਸੰਸਾਰ। ਜੋ ਤੁਮ ਭਾਨੇ ਦਿਨ ਪਰ ਜਾਤਾ, ਨਾਨਕ ਗੁਣ ਜਨ ਚਰਨ ਪ੍ਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ। ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ, ਭਾਵ ਸਿਆਣ ਸਗਲ ਤੇ ਰਹਿਤ ਸਭ ਕੁਛ ਜਾਣੇ, ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ, ਥਾਨ ਥਨੰਤਰ ਰਿਆ ਸਮਾਏ।

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਗਾਏ ਤਿਸ਼ਟਾ ਕਰ ਕੋ ਰਖ ਮਨ ਮਾਏ ਜੇ ਪ੍ਰਸਾਦ ਸੁਗੰਧਤ ਧਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਡ।

ਜਸ ਕਹਿ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਣ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਣ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਔਰ ਕਤਲਾ ਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪਾਕੋ ਮੂਲ ਮਨੋ ਮਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਦਾਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਓ ਆਪ ਗਾਓ ਆਏ ਸੋ ਹਰ ਗੁਣ ਗਾਓ

ਸੁਣ ਮੀਤਾ ਨਾਨਕ ਬਿਰਮੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਪਰੀ ਸਾਧ ਕੇ ਸੰਗ ਮੁਖੋ ਜਲ ਹੋਰ ਸਾਧ ਸੰਗ ਮਲ ਸਗਲੀ ਖੋਰ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕੋ ਪਰ ਯਤਨ ਸਾਧ ਕੀ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਭੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਾ ਪੁਨੀਤ ਸਾਧ ਸੰਗ ਕੇ ਸਿਉ ਨਹੀਂ ਬੈਰ ਸਾਧਕ ਸੰਗ ਨ ਬਿਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਹ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਵਡਾਈ ਨਾਨ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਆਜਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪੂਜੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਭਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਾ ਕੁਲ ਉਧਾਰੇ ਸਾਧ ਸੰਗ ਸਾਜ ਨਮੀਤ ਕੁਟਮ ਨਿਤਾਰੇ ਸਾਧੂ ਕੇ ਸੰਗ ਸੋ ਤਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਭਾਵ ਪਲਾਏ ਸਾਧ ਸੰਗ ਅੰਮ੍ਰਿਤ ਗੁਣ ਗਾਏ ਸਾਧ ਕੇ ਸੰਗ ਸਰਬ ਥਾਨ ਗਮ ਨਾਨ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋਂ ਹੋਤ ਨਿਹਾਲ ਸਾਧ ਕੇ ਸੰਗ ਕਲੂਕ ਦਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਵਾਂ ਸੁਹੇਲਾ ਸਾਧ ਸੰਗ ਵਿਸਰ ਤਰ ਮੇਲਾ ਜੋਈ ਛੇ ਸੋਈ ਫਲ ਪਾਵੇ ਸਾਧ ਕੇ ਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਨਿਰਧ ਵਸੇ ਨਾਨਕ ਉਦਰੇ ਸਾਧ ਸੁਨ ਰਸੇ ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨ ਮੰਤੇ ਵਿਸਰੇ ਸਾਧ ਸੰਗ ਸਰਪ ਨਿਸਤਰੇ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਗ ਘਟ ਘਟ ਡੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਿਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇਤਾ ਵਖਿਆਨੇ ਸਾਧਕੀ ਉਪਮਾ ਤੈ ਗੁਣ ਤੇ ਦੂਰ ਸਾਧਕੀ ਉਪਮਾ ਰੇ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਊਚ ਤੇ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਔਰ ਨ ਪੇਖੇ ਇੱਕ ਸਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇ ਜੈਸੇ ਜਲ ਮੈਂ ਕਮਲ ਹਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੈ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰਜੇ ਜਿਉ ਬਸਦਾ ਕਉ ਖੋਦੇ ਕਉ ਚੰਦਨ ਲੇ ਬ੍ਰਹਮ ਗਿਆਨੀ ਕਾ ਏ ਗੁਣਾਓ ਨਾਨਕ ਜਿਉ ਪਾਵਕ ਕਾ ਸਹਿ ਸੁਆਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੇ ਜਲਾ

ਬ੍ਰਹਮ ਗਿਆਨੀ ਸਗਲ ਕਿਰੀ ਨਾਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭੇ ਉੱਪਰ ਮੈਂ ਆ ਬ੍ਰਹਮ ਗਿਆਨੀ ਤੇ ਕਿਸ ਬੁਰਾ ਨ ਭਇਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟਮੰਤ ਵਰਸੀ।

ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀਂ ਕੋਏ ਨਾਨਕ ਦਿਸ ਬਲਿਹਾਲ ਨੇ ਜਲ ਥਲ ਮਈਅਲ ਸੋਏ ਅਸ਼ਪਦੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਨਮੇ ਤਾਬੂ ਥਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭ ਪਾਵੇ ਮਾਨੂ ਗਦ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਮਨ ਸਾਸਤ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤਿਤ ਉਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਪਣਾਵੇ ਕਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਅਨਜਾਨ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੇ ਸੋਈ ਕਰੇ ਅਨਜਾਨ ਵਿਖਿਆ ਮੈਂ ਰਚੇ ਜੇ ਜਾਣਦੇ ਆਪਣਾ ਬਚੇ ਭਰਮੇ ਭੁੱਲਾ ਦੇ ਤਿਸ ਧਾਵੇ ਨਿਮਕਮਾ ਚਾਰ ਕੁੰ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ ਕਛੂ ਨਾ ਆਵੇ ਤਿਸ ਤਤਕਾਲ ਦੇ ਤਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾ ਕਾ ਲੇਖਾ ਨਾ ਕਰੇ ਜਗਦੀਸ਼ ਜਿਉ ਪਿੰਡ ਸਭ ਤਿਸ ਕੀ ਰਾਜ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੇ ਦੇਖ ਵਡਾਈ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਏ ਪੁਨਥੀਓ ਕਬੂ ਉਚ ਨੀਚ ਮੈਂ ਵਸੇ ਕਬੂ ਸੋ ਘਰ ਕਰੰਗ ਹਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਉਬ ਕਾਸ ਪਿਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਣਹਾਰ ਕਬੂ ਨ੍ਰਿਤ ਕਰੇ ਵੋ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ

ਗੁਰਪ੍ਰਸਾਦ ਨਾਨਕ ਸੱਚ ਕਹੇ। ਕਬੂ ਹੋਏ ਪੰਡਿਤ ਕਰੇ ਵਖਿਆਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਟ ਤੀਰ ਤੇ ਇਸ਼ਨਾਨ, ਕਬੂ ਸਿਧ ਸਾਧਕ ਮੁਖ ਗਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆ, ਨਕ ਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸਵਾਗੀ ਦਿਖਾਵੇ, ਜੋ ਪ੍ਰਭਾਵੇ ਤਿਨੇ ਵਿਨਚਾ ਤਿਵੇ ਨਚਾਵੇ, ਜੋ ਤੁਸ ਭਾਵੇ ਸੋਈ ਹੋਏ, ਨਾਨਕ ਦੂਜਾਵ ਨਾ ਕੋਏ, ਕਬੂ ਸਾਧ ਸੰਗਤ ਉਹ ਪਾਵੇ, ਉਸ ਸਥਾਨ ਤੇ ਬਹੁ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਕਰੰਗ ਸਦਾ ਸੇ ਪਾਰੰ ਕਹਿ, ਸੰਗ ਜਿਉ ਜਲ ਮੈਂ ਜਲਾਏ, ਖਟਾਨਾ ਤਿਉ ਜੋਤੀ ਸੰਗ, ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ। ਸ਼ਲੋਕ ਸੁਖੀ ਵਸੇ ਮੁਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਪਦੀ, ਜਿਸਕੇ ਅੰਤਰ ਰਾਜ ਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣੇ ਮੈਂ ਜੋ ਅੰਤ ਸੋਵਤ ਵਿਸ਼ਟਾਕਾ, ਜਨਤੇ ਆਪਸ ਕੋ ਕਰਮਵੰਤ ਕਹਾਵੇ, ਜਨਮ ਰੇ ਬੋਜੋਨ ਪਰਮਾਵੈ, ਤਨ ਭੂਮਿਕਾ ਜੋ ਕਰੇ ਘੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਨਾਨਕੀਆਂ ਮੁਕਤਾ ਕਿਸ ਕੁਭਾਵੇ, ਧਨਵੰਤਾ ਹੋਏ ਕਰ ਕਰਵਾਵੇ, ਤ੍ਰਿਣ ਸਮਾਨ ਕਿਸ ਸੰਗ ਨ ਜਾਵੇ, ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ, ਪਲ ਪੀਤ੍ਰਤਾ ਕਾ ਹੋਏ ਬਿਨਾ, ਸਬਦੇ ਆਪ ਜਾਣੇ ਬਲਵੰਤ, ਖਿਨਵੇ ਹੋਏ ਜਾਏ ਪਸਮੰਦ, ਕਿਸੈ ਨਾਮ ਵਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋ ਜਨ ਨਾਨਕ ਦਰਗਹਿ ਪ੍ਰਵਾਨ, ਕੋਟ ਕਰਮ ਕਰੇ ਹੋ ਤਾਰੇ, ਸਰਮ ਪਾਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕ ਨਾ ਆਵੇ, ਸਰਬ ਕੀ ਰੇਣ ਜਾ ਕਾ ਮਨੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਗੁਨਾਈ ਕੋਏ, ਜਬ ਏ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀ, ਤਬ ਲਗ ਨੇ ਚਲਨਾਏ ਚੀਰ, ਜਬ ਲਗ ਮੋਹ ਮਗਨ ਸਮਾਏ, ਤਬ ਲਗ ਧਰਮ ਨਾਏ ਦੇਸ਼ ਆਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕੋਂ ਛੁੱਟੇ, ਸਹਿਸ ਕਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨੁਭਵ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ, ਖਪਖਮ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ, ਸੁਪਨ ਮਨੋਰਥ ਬਿਰਥੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣੇ ਆਪੇ ਆਪ ਸਾਸਦਾ ਨਾਨਕ ਕਰ ਜਾਪ, ਕਰਨ ਕਰਾਵਣ ਕਰਨੇ ਹਾਰ, ਇਸਕੇ ਹਾਥ ਕਾਮ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭੂ ਕੇ ਸੰਗ, ਬੁਝੇ ਦੇਖੇ ਕਰੇ ਵਿਵੇਕ, ਆਪੇ ਕਾਪੇ ਅਨੇਕ ਮਰੇ, ਨਾ ਬਿਨਸੇ ਆਵੇ ਨਾ ਜਾਏ, ਨਾਨ ਸਦੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕੀਨੋ ਆਪਣ ਵਿਸਥਾਰ, ਸਭ ਕਿਸ ਕਾਉ ਕਰਨੇ ਹਾਰ, ਉਸਤੇ ਭੈਣ ਕਹੋ ਕਿਸ਼ੋਏ, ਥਾਨ ਤਨੰਤਰ ਕੈ ਸੋਏ, ਆਪਣੇ ਚਲਦੇ ਆਪ ਕਰਨੇ ਹਾਰ, ਕੌਧ ਕਰੇ ਰੰਗ ਭਾਰ, ਮਨ ਮੈਂ ਆਪ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਜਾਏ, ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ, ਕਿਨੇ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ, ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰਿਆ ਪਾਰ ਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਕਰ ਕਰ ਸੁਣੀ ਸਰਮ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸ਼ਲੋਕ ਸੰਤ ਸਨ ਜੋ ਜਨ ਪਰੇ, ਸੋ ਜਨ ਉਦਰਨ ਹਾਰ, ਸੰਤ ਕੇ ਨਿੰਦਾ ਨਾਨਕਾ, ਬੋਰ ਬੋਰ ਅਵਤਾਰ ਅਸ਼ਪਰੀ, ਸੰਤ ਕੈ ਦੁਖਨ ਆਰ ਜਾ ਘਟੇ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੇ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਅਤੇ ਗੋਰਖਨ ਕੋਏ, ਸੰਤ ਕੈ ਦੁਖਨ ਥਾਨ ਪ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁਖਨ ਤੇ ਮੁਖ ਭਵੇ, ਸੰਤਨ ਕੇ ਦੁਖਨ ਕਾਗ ਜੋ ਲਵੇ, ਸੰਤਨ ਕੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤਿਰਕ ਜੋਨ ਕਰਮਾਏ, ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ, ਸੰਤ ਕੇ ਦੁਖਨ ਸਭ ਕੋ ਛਲੇ, ਸੰਤ ਕੇ ਦੁਖਨ ਧੀ ਸਭ ਜਾਏ, ਸੰਤ ਕੇ ਦੁਖਨ ਨੀਚ ਨਿਚਾਏ, ਸੰਤ ਦੁਖੀ ਗਾਥਾ ਕੋ ਨਾਏ, ਨਾਨ ਸੰਤ ਭਾਵੇ ਤਾਂ ਹੋਏ ਵੀ ਗਤ ਪਾਏ, ਸੰਤ ਕਾ ਨਿੰਦਕ ਮਾਤਾਏ, ਸੰਤ ਕਾ ਨਿੰਦਕ ਖਿੰਟਿਕ ਨਾ ਪਾਏ, ਸੰਤ ਕਾ ਨਿੰਦਕ ਮਹਾਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖਿਆਰ ਦੀਨ,
संत के निंदा को सर्वरोह संत के निंदा को सदा विजो संत के निंदा दोख में दोख नान संत पावे ता उसका भी होए मोख संत का दुखी सदा पवित संत का दुखी किसे का निमित संत के दुखी को डान लागे संत के दुखी को सत्यागे संत का दुखी मांगकारी संत का दुखी सदा विकारी संत का दुखी जन्मे मरे संत की दुख न सुखते डरे संत के दुखी को ना ही ठाओ नान संत पावे ता ले मिलाए संत का दुखी अद बीजते टूटे संत का दुखी किते काज ना पहुंचे संत के दुखी को ध्यान परमाई है संत का दुखी अजड़ पाई है संत का दुखी अंत दे थोथा जो सास बना मृतक की लोथा संत के दुखी की जड़ किसना आए अपन भी जापे ही खाए संत के दुखी को अपना राखन हार नान संत पावे ता ले वार संत का दुखी ओ मिल लाए जो जल भी हुन मछली थरपड़ाए संत का दुखी भूखा नहीं रहा जे ज्यो पाव की तन नहीं द्रापे संत का दुखी छुटे अकेला ज्यो बुआड़ दलखेत माए दुएला संत का दुखी धर्म ते रहत संत का दुखी सदमथिया कहत किरत नंद का तुरही पया नान जो तुज पावे सोए थिया संत का दुखी बिगड़ रूप होए जाए संत के दुखी को दर गए मिले सजाए संत का दुखी सदा सह काई है संत का दुखी ना मरे ना जिवाई है संत के दुखी के पूजना आसा संत का दुखी उठ चले नरसा संत के दोख न दृश्य कोए जैसा पावे तैसा कोई होए पया कीर्तन मेटे कोए नान जाने सच्चा सोए सब कर दिसके वो करने हार सदा सदा दिसको नमस्कार प्रभु की उस्तत करो दिन रात तिसे दया वो सास करा सब कुछ वरते तिसका किया जैसा करे तैसा को थिया अपना खेल आप करने हार दूसर कौन कहे विचार जिसनो कृपा करे तिसा अपन नाम दे बड़पागी नानक जन से श्लोक तजो सयान सुरजनो सिमरो हर हर राय का सरमन खो नानक दू भरम पो जाए अष्टपदी मानु की टेक वृत्ति सब जान देवन को एक है भगवान जिसके दिए रहे अगाए बोन तिसना लागे आए मारे रखे को आप मानु के कृष्णाई हाथ तिसका कुंभू सुखोए तिसका नाम रख कंठ परोए सिमर सिमर सिमर प्रभ सोए नानक बिघन न लागे कोहे उस्तत मन में करन अंकार कर मन मेरे सत व्यवहार निर्मल रसना अमृत पियो सदा सोए ला कर ले जियो नैनो पेक ठाकर का रंग सात संग बिन से सब संग चरण चलो मार गोबिंद मिठे पाप जपिए हर बिंद कर हर कर्म सर्व हर कथा दरगे नानक उजल मथा बड़ भागी ते जन जग माए सदा सदा हर के गंगाए राम नाम जो करे विचार से तन बंध कनी संसार मन तन मुख बोले हर मुखी सदा जानो ते सुखी एको एक एक पछाने तुद की ओ सोजी जाने नाम संजकार मन मानिया नान तेरे निरंजन जानिया गुर प्रसाद अपना सुजे तिसकी जानो तिसना मुझे सा संग हर हर जिस कह सर्व रोग ते वाचन रहे ते अंदन कीर्तन केवल वख्यान कृष्ण में सोई निर्वाण एक ऊपर जन की आसा तिसकी कटिए जमकी पासा एक ऊपर जे जन की आसा तिसकी कटिए जमकी फासा पार ब्रह्म की जिस मन भूख नान तिसे न लागे दू जिसको हर ब्रह्म मन चित आवे सो संत सुहेला नहीं डलावे जिस प्रभ अपना कृपा करे सो सेवक को किसते डरे जैसा सा तैसा दिष्टाया अपने कार्य में आप समाया सोधत सोधत सोधत सिज्या गुरु प्रसाद तब सब जय जब देखो तब सब किस मूल नान सो सुखम सोई असूल न है किस जन्मे न किस मरे आपन चलते आप की आप ही करे आपन जावन दृष्ट आनंद दृष्टा क्या कारी तारी सब सृष्टि आपे आप सगल में आपन जुगत रस्तापे ताप अपना सी ना ही किस खंड धन धार्यो ब्रह्मंड लख पे पुर प्रताप आप जपत नानक जाप जिन प्रभ जाता सो सो बावंत सगल संसार उदरे तन मंत प्रभ के सेवक सगल उदाहरण प्रभ के सेवक दूप उसारण आपे मेले कृपाल गुर का शब्द पै निहाल उनकी सेवा सोई लागे जिसनु कृपा करे बड़भागे नाम जपत पावे विश्राम नान तिन पर को उत्तम करमान जो किस करे सुप्रभ के रंग सदा सदा बसे हर संग सह सवाय होवे सो होए करने हर पछाने सोए प्रभ का किया जन्म ही ठलकाना जैसा सा तैसा जिष्टाना जिसते उपजे तिसमाए समाए हो सुख नदान उनु बने आए आप सको आप दिनो मान नान प्रजन एको जान श्लोक
ਸਰਬ ਕਲਾ ਭਰਪੂਰ ਪ੍ਰਭ ਮਿਰਤਾ ਜਨ ਹਾਰ ਜਾ ਕੇ ਸਿਮਰਨ ਉਤਰੀਏ ਨਾਨਕ ਤਿਸ ਬਲਿਹਾਰ ਅਸ਼ਪਤੀ ਟੁੱਟੀ ਗੰਢ ਨਾਰ ਗੋਪਾਲ ਸਰਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਏ ਤਿਸਦੇ ਮਿਰਤਾ ਕੋਈ ਨਾ ਏ ਰੇ ਮਨ ਮੇਰੇ ਸਦਾਰ ਜਾ ਵਿਆਪਨਾ ਸੀ ਪ੍ਰਭ ਆਪੇ ਆਪ ਆਪਨ ਕੀਆ ਕਛ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸਮੇ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਹ ਬੰਦ ਹੋਏ ਨਾਇ ਮੋਏ ਪ੍ਰਭ ਜੀ ਜੋਤ ਸਗਲ ਕੱਟ ਸੋਏ ਤਨਵੰਤਾ ਹੋਏ ਕਿਆ ਕੋ ਕਰ ਬਹਿ ਜਾ ਸਭ ਕੇ ਤਿਸਕਾ ਦੀਆ ਦਰ ਬਹਿ ਅਧਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਹੋਏ ਜੇ ਕੋ ਹੋਏ ਬਹਿ ਦਾਤਾਰ ਤੇ ਦੇਣ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨ ਸੋਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਦਿਉ ਗੁਰ ਕਾ ਸ਼ਬਦ ਮਨੇ ਅਸ ਥੰਮਣ ਜਿਉ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸ਼ਚ ਰਹੇ ਜਿਉ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ

ਲਿਖੇਗਾ ਲਿਖਿਆ ਭਾਈ ਹੈ ਦੁਖ ਸੁਖ ਪ੍ਰਭ ਦੇਵਨਹਾਰ ਆਵਰ ਤਿਆਗ ਤੂੰ ਤੇ ਚਿਤਾਰ ਜੋਗਿਸ਼ ਕਰੇ ਸੋਈ ਸੁਖਮਾਨ ਭੂਲਾ ਗਾਏ ਫਿਰੇ ਜਾਨ ਕੌਣ ਬਸਦਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਬਦੰਗ ਰਾਮ ਨਾਮ ਜਪਿਸ ਦੇ ਮਾਏ ਨਾਨਕ ਬਸ ਸੇਤੀ ਕਰ ਜਾਏ ਜਿਸ ਵਖਰ ਕੋਲ

ਜਾਲ ਧਨ ਧਨ ਗਏ ਸਭ ਕੋਏ ਮੁਖ ਉਜਲ ਹਰ ਦਰ ਗਏ ਸੋਏ ਵਪਾਰ ਬਿਰਲਾ ਵਪਾਰੇ ਨਾਨਕ ਤਾਕੇ ਸਤਬਲਿਆਰੇ ਚੰਨ ਸਾਧ ਕੇ ਧੋਤੇ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ

ਜਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਪਦੀ ਆਵਨਾਸੀ ਪ੍ਰਮਨ ਮੇ ਰਾਖ ਨਾਨਕ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੇ ਨਾਹੀ ਕਿਸ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ

ਸਕਲ ਸੱਜਾ ਕੇ ਸਰਵ ਤੋਖ ਸੁਨੇਹਾ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵੀਸਰ ਕਿਸਮੇ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਪੁਰਖਾ ਕਿਨੈ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਖਜਾਨੇ ਭੂਤ ਸਗਲ ਪੁਰੋਹੀ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜੰਦਾ ਸਨਾਮ ਧਿਆਵੇ ਸਹੇ ਦੈ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੇ ਫਿਰੇ ਆਵੇ ਜਾਏ ਉਚ ਨੀ ਦਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਕਰੰਗ ਨਾਨਾ ਮਿਤਕੀ ਨੋ ਮਿਸਤਾਰ ਪ੍ਰਭ ਅਵਨਾਸੀ ਏਕ ਅੰਕਾਰ ਨਾਨਾ ਜਲਦ ਕਰੇ ਖਿਨਮਾਏ ਪੂਰੇ ਹੋ ਪੂਰਨ ਸਭ ਠਾਏ ਨਾਨਾ ਮਿਤਕਰ ਬੰਤ ਬਣਾਈ ਆਪਣੀ ਕੀਮਤ ਆਪੇ ਭਾਏ ਸਭ ਕਰ ਦਿਸਕੇ ਸਭ ਦਿਸਕੇ ਠਾਓ ਜਬ ਜਬ ਜੀਵੇ ਨਾਨਕ ਹਰਿ ਨਾਉ।

ਸਰਦਨ ਜਿਨ ਗੁਰੂ ਮੁਖ ਪਾਇਆ ਤਿਸ਼ਕ ਜਾਮਨਾ ਇੰਦਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਾਰ ਨਾਮ ਕਸੰਗ ਨਾਮ ਰਸਿਓ ਜਨ ਤਪਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਸੇਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਦਾਤ ਕਰੇ ਭਗਤ ਆਤਮ ਕੇ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾਜ ਜੋ ਆਓ ਬਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਸ਼ਾਨੇ ਤਿਸਕੀ ਮਹਿਮਾ ਕੌਣ ਵਖਾਨੋ ਤਿਸਕਾ ਗੁਣ ਕਹਿ ਏਕ ਨਾ ਜਾਨੋ ਆੜ ਪੈਰ ਪ੍ਰਭ

ਆਖੇ ਹਰ ਹਰ ਏਕ ਅੰਧਕਾਰ ਦੀ ਪ੍ਰਗਾਸੇ ਨਾਨ ਭਰਮ ਮੋਹ ਦੁਖ ਦੈਤੇ ਨਾਸੇ ਤਪਤ ਮਾਏ ਠਾਣ ਵਰਤਾਏ ਅੰਧ ਭਿਆ ਦੁਖ ਨਾਠੇ ਭਾਏ ਜਨਮਣ ਕੇ ਮਿਟੇ ਅੰਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭੋਏ ਵਸੇ।

ਅਰਜਨ ਸਗਲੀ ਮੋਈ ਆਪਣੇ ਚਰਿਤ ਪ੍ਰਭਾਵ ਅਪਣਾਏ ਆਪਣੀ ਕਿਵੇਂ ਦੇ ਆਪੇ ਪਾਏ ਹਰ ਬਿੰਦ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਕਲਧਾਰੀ ਅਨਕ ਬਾਰ ਨਾਨਕ ਬਲਿਹਾਰੀ ਸ਼ਲੋਕ ਸਾਧ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ

ਚਰਨ ਕਮਲ ਰਿਦਮੇ ਉਧਾਰੋ ਕਣ ਕਾਣ ਸੋ ਪ੍ਰਭ ਸਮਰਾਤ ਦ੍ਰਿੜ ਕਰ ਗਉ ਨਾਮ ਅਰਵਤ ਏਹੋ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮਨ ਦੇ ਕਾਸ ਰਾਖੋ ਮਨਮਾਏ ਸਰਵ ਰੋ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਡ ਟੁੱਟਾਵੇ ਸੋ ਤਨ ਹਰ ਸੇਵਾ ਦੇ ਪਾਵੇ ਜਿਸ ਸੁਖੋ ਨਿਬਾਛੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜੈਸੋ ਵਾ ਕੋ ਕਰੇ ਭਲੀ ਕਰਨੀ ਸਾਸੋ ਵਾ ਬਜ ਹਰ ਕੀ ਸੰਨੀ ਅਨ ਕੋ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਔਖ ਦਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ ਮਨ ਪ੍ਰਬੋਧੋ ਹਰ ਕੇ ਨਾਏ ਦੈ ਦਿਸ ਧਾਵਤਾ ਬੈਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕੇ ਹਿਰਦੇ ਉਸੇ ਹਰ ਸੋਏ ਕਲਤਾ ਦੀ ਠਾਂਡਾ ਨਾਉ ਸਿਮਰ ਸਿਮਰ ਸਦਾਸ ਕੁਭਾਓ ਭਉ ਵਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਸੇਵ ਨਾਸੀ ਕਹੋ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਇਆ ਵਾ ਗਵਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵੇ ਰਤਨ ਜਨ ਕਾ ਹੋਏ ਉਧਾਰ ਹਰ ਸਿਮ ਪ੍ਰਾਣ ਆਧਾਰ ਕਿਰਪਾਵ ਨ ਛੁਟਨਾ ਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਬਾਜ ਨਾਨਕ ਬਲ ਪਾਏ ਸੰਗ ਨਾ ਚਾਲ ਤੇਰੇ ਧਨਾ ਤੂੰ ਗਿਆਲ ਮਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਬਨਤਾ ਇੰਤੇ ਕਹੋ ਤੁਮ ਕਮ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਵਨ ਛੁਟਕਾਰ ਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਵਿਸਾਰੀ ਜਿੰਦੀ ਏ ਤਿਸ ਬੁਝੇ ਨਾਮ ਗਾਨਾ ਨਾਮ ਸਾ ਨਾਨਕ ਮਸਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਓ ਚੁਣ ਸੁਨਤ ਕੈਦ ਰਹਿਤ ਗਤ ਪਾਵੋ ਸਾਰਭੂਤ ਹਰ ਸਦ ਹਰ ਕੋ ਨਾਓ ਸਹਿ ਸਵਾਇ ਨਾਨ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨਸ ਜਾਇਓ ਮੈਂ ਵਿਗ ਪੈਲ ਹੋਏ ਚਿੰਤ ਵਿਸ਼ੇਸ਼ ਗੁਨਾਲ ਸਾਸ ਗ੍ਰਾਸਾ ਨਾਮ ਸਮਾਰ ਛਾੜ ਸਿਆਣ ਸਗਲੀ ਮਨਾ ਸਾਰ ਸੰਗ ਪਾਵੇ ਸਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਸੁਖ ਦਰ ਗਏ ਜੈਕਾਰ ਸਭ ਨਿਰੰਤਰ ਏਕੋ ਦੇਹ ਕਹੋ ਨਾਨ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਪਵੰਤ ਏਕੋ ਏਕ ਏਕ ਕਰਿਆ ਪੂਰਨ ਪੂਰਿਓ ਪ੍ਰਭਿਆ ਬਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸਤ ਗਏ ਮੰਤਨ ਅੰਤਰ ਏਕ ਪ੍ਰਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਸੰਤ ਸਰਨ ਜੋ ਜਨ ਪਰੇ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਜੀ

ਬਾਲ ਸੇਵਕ ਕਿਨੋ ਸਦਾ ਨਿਹਾਲ। ਬੰਧਨ ਘਾਟ ਮੁਖ ਜਨ ਭਇਆ ਜਨ ਬਣ ਦੂਪ ਰੰਗੇ ਆਇਸ਼ ਪੁੰਨੀ ਸਦਾ ਸਭ ਪੂਰੀ ਰਵ ਰਿਆ ਸਤਸੰਗ ਹਜ਼ੂਰੀ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਰਾ ਖੇ ਗੁਰਪ੍ਰਸਾਦ ਕੁਬਿਰ ਲਾਲਾ ਖੇ ਸੋ ਕਿਉਂ ਵਿਸਰੇ ਜੇ ਵਿਕਤੇ ਕਾਂਡੇ ਜਨਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਦੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ

ਸਾਰ ਬਿਨ ਭਗਤੀ ਤੈਨੂੰ ਸੀ ਸ਼ਾਰ ਸਰਬ ਕਲਿਆਣ ਸੂਤ ਨਿਤਨਾਮ ਮੂੜ ਜਾਤ ਪਾਏ ਵਿਸਰਾਮ ਸਗਲ ਦੁੱਖ ਕਾ ਉਪਤਨਾਸ ਨਾਨਕ ਨਾਮ ਜਪੋ ਗੁੰਦਾ ਸੁਭਜੀ ਪ੍ਰੀਤ ਪ੍ਰੇਮ ਰਚਾਓ ਮੰਤਨੇ ਅੰਤਰ ਹੇ ਸੁਆਓ ਨੇਤਰੋ ਪੇਖ ਦਰਸੁਕ ਹੋਏ ਮਨ ਵਿਕਸੇ ਸਾਸ ਚੰਤ ਹੋਏ ਭਗਤ ਜਨਾ ਕੇ ਮੰਤਰ ਰੰਗ ਬਿਰਲਾ ਕਹੁ ਪਾਵੇ ਸੰਗ ਏਕ ਵਾਦੀ ਜਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਿਹਾ ਸਰਸੁਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਦੁਖ ਭਗਤ ਵਛੜ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਖੰਡਾ ਕਰਤ ਬਿਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੇ ਸੋ ਏ ਪੁਨੀਤ ਭਗਤ ਪਾਏ ਲਾਵੇ ਮਨੀ ਤਮ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਵੇ ਕੁੰਡ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਅਰਨੀਤ ਪਾਲੀ ਸੋ ਕਰਨੀ ਸੋ ਬਾਤਨ ਬੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਉ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਸ਼ਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਪਰੀ ਜਬ ਆਕਾਰ ਏ ਕ੍ਰਿਸ਼ਨਾ ਦਿਸ਼ਟੇ ਤਾ ਪਾਪੁਨ ਤਬ ਕਹਿਤੇ ਉਤਾ ਜਬ ਧਾਰੀ ਆਪਨ ਸੁਨ ਸਮਾਧ ਤਮ ਬੈਰ ਵਿਰੋਧ ਕੇ ਸੰਕਮਾਦ ਜਬ ਇਸਕਾ ਬਨ ਚੇਣ ਨਾ ਜਾਪਤ ਤਬ ਹਰ ਸੋ ਕੋਖ ਸੇ ਵਿਆਪਤ

ਸਤਿਕਾਰ ਜਾਪ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਤਿ ਸਕਤ ਕਹੋ ਕਢਾਏ ਜਬੇ ਆਪੇ ਹੈ ਆਪ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪ ਨੂੰ ਚਲਦੇ ਆਪ ਕਰਨੇ ਹਰ ਨਾਨਕ ਠਾਕਰ ਗਮ ਅਪਾਰ ਆਪਣਾ ਸੀ ਸੁਖੇ ਆਪਣੇ ਆਸਨ ਤੈ ਜਨਮਣ ਕੋ ਕਹਾ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਗੋਚਰ ਕਾਦੇ ਤਬ ਕੌਣ ਛੁਟੇ ਕੌਣ ਬੰਧਨ ਵਾਦੇ ਆਪਣੇ ਆਪ ਆਪ ਆਪ ਹੀ ਅਚਰਜਾ ਨਾਨਕ ਆਪ ਰੂਪ ਆਪ ਹੀ ਉੱਪਰ ਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕੋ ਕਹਿ ਧੋਤਾ ਜੈ ਨਿਰੰਜਨ ਅੰਕਾਰ ਨਿਰਮਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਦਰ ਲਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੈ ਭੂ ਕਵਨ ਤ੍ਰਿਪਤਾਵੇ ਕਣ ਕਰਾਵਣ ਕਰਨੇ ਹਾਰ ਨਾਨਕ ਕਰਦੇ ਗਾਨਾ ਸਮਾਰ ਜਬੇ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਕਵਨ ਮਾਏ ਬਾਪ ਮਿੱਤਰ ਸਦਭਾਏ ਜੈ ਸਰਬ ਕਲਾ ਆਪੇ ਪ੍ਰਭੀਨ ਤੈ ਬੇਦਕ ਦੇਵ ਕਾ ਕਉ ਚੀਨ ਜਬੇ ਆਪਣੇ ਆਪ ਆਪ ਉਰਧਾਰੇ ਤੋ ਸਗਨਮ ਸਗਨ ਕਾ ਵਿਚਾਰੇ ਜੈ ਆਪ ਨੂੰ ਉਚਾਪ ਨਾਮ ਨੇਰਾ

ਨਾਨਕੇ ਕੋ ਪਸਰਿਆ, ਦੂਜਾ ਕਹਿ ਦਿਸ਼ਟਾਰ ਐਸ ਪਰੀ। ਆਪ ਕਦੇ ਆਪ ਸੁਣੇ ਹਾਰ, ਆਪੇ ਕਾ ਵਿਸਦਾਰ, ਜਦ ਭਾਵੇ ਤਾਂ ਸਿਸ਼ਟ ਪਾਏ, ਆਪਣੇ ਭਾਣੇ ਲੈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪ ਨੂੰ ਸੂਤ ਸਭ ਜਗ ਪਰੋਏ, ਜਾ ਕੋ ਪ੍ਰਭ ਜੀ ਆਪ ਬੁਝਾਏ। ਸਚ ਨਾਮ ਸੋਈ ਜਨ ਪਾਏ, ਸੋ ਸੁੰਦਰ ਸੀ ਸਤਕਾ ਵੇਤਾ, ਨਾਨਕ ਸਰਨ ਸਿਸ਼ਟ ਕਾ ਜੇਤਾ, ਜੀ ਅੰਦਰ ਸਰਦਾ ਕਿਹਾ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਕੇ ਸੁਕੋਏ ਨ ਮਾਰੇ, ਸੋ ਬੂਆ ਜਿਸ ਮਨੋ ਸਾਰੇ, ਤਿਸਦਾ ਜਬਰ ਕਹਾ ਕੋ ਜਾਏ, ਸਭ ਤੇਰੇ ਏਕ ਨਿਰੰਜਨ ਰਾਏ। ਜੀ ਕੀ ਜੁਗਤ ਆਗੇ ਸਮਾਧ, ਅੰਤਰ ਬਾਰ ਜਾਨੋ ਸਾਧ, ਗੁਣ ਨਿਧਾਨ ਬੇਅੰਤ ਉਪਾਰ, ਨਾਨਕ ਦਾਸ ਦਾ ਬੁਲਿਹਾਰ, ਪੂਰਨ ਪੂਰ ਹੈ ਦਿਆਲ, ਸਭੇ ਉਪਰ ਹੋਵਦ ਕਿਰਪਾਲ। ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਓ ਵਿਆਹ, ਪ੍ਰਿਤਪਾਲੇ ਜੀਨ ਬਹੁ ਭਾਤ, ਜੋ ਜੋ ਰਚਿਓ ਸੋ ਤਿਸੇ ਧਿਆਤ, ਜਿਸ ਭਾਵੇ ਤਿਸ ਲੈ ਮਿਲਾਏ, ਭਗਤ ਕਰੇ ਹਰ ਕੇ ਗੁੰਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰ ਇੱਕ ਕਹਿ ਨਾਏ, ਤਿਸ ਕੀ ਆਸ ਮ੍ਰਿਤੀ ਜਾਏ, ਸੇਵਕ ਕੋ ਸੇਵਾ ਬਣਿਆਏ, ਹੁਕਮ ਬੂਝ ਪਰਮ ਪਦ ਪਾਈ। ਇਸਤੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ, ਬੰਧਨ ਧੋਰ ਪੈ ਨਿਰਵੈਰ, ਅੰਦਰ ਪੂਜੇ ਗੁਰ ਕੇ ਪੈਰੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਰਵਾਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇ ਕਾ ਕਰੋ ਉਧਾਰ, ਅੰਮ੍ਰਿਤ ਵਚਨ ਹਰ ਕੇ ਗੁਣ ਗਾਓ, ਪ੍ਰਾਣ ਧਰਨ ਕਾਏ ਸੁਆਓ, ਆਠ ਪੈਰ ਪ੍ਰਭੇਖੋ ਨੇਰਾ ਮਿਟੇ, ਅਗਿਆਨ ਬਿਨਸੇ ਅੰਧੇਰਾ, ਸੁਨ ਉਪਦੇਸ਼ ਸਿਰ ਦੇ ਵਸਾਓ, ਮਨ ਇਸ ਚੇ ਨਾਮ ਬਲ ਪਾਵੋ।

ਵਾਲਾ ਭਾਰੀ ਦਰਗੈਨ ਵੇਖ ਕੇ ਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਵੋਰ ਨਾ ਆਵੇ ਜਾਏ ਤਿਸਤੇ ਦੂਰ ਕਾਕੋ ਜਾਏ ਉਬਰੇ ਰਾਖਣ ਹਾਰ ਤੇ ਆਏ ਨਿਰਭਉ ਜਪੇ ਸਗਲ ਭਾਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪ੍ਰਭ ਰਾਖੇ ਤਿਸ ਨਾ ਦੂਖ ਨਾਮ ਜਪਤ ਮਨ ਹੋਵੋ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਠਾ ਗੁਰਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦਿਸ਼ਟ ਦਰਸ਼ਨ ਪੇਖ ਤੋ ਦ੍ਰਿਸ਼ ਚੰਨ ਕਮਲ ਜਾ ਕੇ ਅਨੂਪ ਸਮਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਖ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ ਤਾਕੇ ਨਕ ਨ ਨਿਕਟ ਨਾਵਤ ਕਾਲ ਅਮਰ ਭੈ ਅਮਰਾਪਤ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸ਼ਲੋਕ ਗਿਆਨ ਅੰਜਨ ਗੁਰਦਿਆ ਗਿਆਨ ਦੇਰ ਵਿਨਾਸ ਕਹ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਪਦੀ ਸੰਤ ਸੰਗ ਅੰਤਰ ਵਾਪ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਰਬ ਸਮਿਗਰੀ ਇਸ ਘਟ ਮਾਏ ਅਨਕਰੰਗ ਨਾਨ ਅਨਿਸ਼ਟਾਏ ਨੌਨ ਦੇ ਮਨਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਣ ਸਮਾਧ ਅਨ ਤੈ ਨਾਦ ਕਹਿ ਨ ਜਾਏ ਚਰਜ ਵਿਸਮਾਧ ਤੈਨ ਦੇਖਿਆ ਜਿਸ ਆਪ ਦਿਖਾਏ ਨਾਨ ਤੇ ਜਨ ਸੋਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਇਆ ਕਾਸ ਪਿਆਲ ਸਰਵ ਲੋਕ ਪੂਰਨ ਬਿਰਤਪਾਲ ਬਨ ਤੈਨ ਪਰਵਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪੌਣ ਪਾਣੀ ਬੇਸੰਤਰ ਮਾਏ ਚਾਰ ਕੁੰਡ ਦੈ ਦਿਸ਼ ਸਮਾਏ ਤਿਸਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਭਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੇ ਸੂਰ ਨਕੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਵ ਡੋਲ ਨ ਕਤੂ ਕਬੂ ਡੋਲੇ ਸਰਵ ਕਲਾ ਕਰ ਖੇਲੇ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਵ ਜੋਤ ਮੈਂ ਜਾਗੀ ਜੋਤ ਧਾਰਿਓ ਸਵਾਮੀ ਓਤ ਪੋਤ

ਨਾਮ ਸੰਗ ਰਚਨ ਜਿਨ ਜਾਤਾ ਦਿਸਕੀਏ ਰਹਿਤ ਸਤ ਵਚਨ ਸਾਧੁ ਸਭ ਕਹਿ ਜੋ ਜੋ ਹੋਇ ਸੋ ਹੋਇ ਸੁਖਮਾਨੇ ਕਰਨ ਕਰਾਵਣ ਹਾਰ ਪ੍ਰਜਾਨੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅੰਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜੇ ਸਾਹਿਬ ਜਨਾਏ ਨਾਨਕ ਤੇ ਜਨ ਆਪ ਬੁਝਾਏ ਸਰਭੂਤ ਆਪਰਤਾਰਾ ਸਰਵਨੈਣ ਆਪੇਖਣਾਰਾ ਸਗਲ ਸਮਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਆਪਨ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸਤੇ ਹੋਏ ਸੁਣਾਈ ਬੁਰਾ ਉਰੇ ਕਹੋ ਕਨੇ ਕਸ਼ ਕਰਾਇਆ ਪਲਬ ਕਰਤੂਤ ਅਦਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜਦਾਰੀ ਸਭ ਸਾਜ ਓਤ ਬੋਧ ਆਪਣ ਸੰਗਰਾਹ ਚ ਤਾਂ ਕੀ ਗਤਮਿੰਦ ਕਹੀ ਨਾ ਜਾਏ ਦੂਸਰ ਹੋਏ ਤੇ ਸੋਚੀ ਪਾਏ ਦਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਓ ਧਨਵੰਤ ਕੁਲਵੰਤ ਬਦਵੰਤ ਜੀਵਨ ਮੁਕਤ ਜਿਸਰ ਦੇ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਹੇ ਸਵਾਓ ਜਨ ਕੇ ਸੰਗ ਜਿਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸ਼ਲੋਕ ਪੂਰਾ ਪ੍ਰਵੇ ਅਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਪਰੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਗ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੇ ਉਤਰੇ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੀ ਧੂਰ ਮਨ ਮੰਗ ਆਪ ਜੋੜ ਬੇਨਤੀ ਕਰੋ ਸਾਰ ਸੰਗ ਅਗਨ ਸਾਗਰ ਤਰੋ

ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਦਰਸ ਪੀਓ ਚਚਤ ਬੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੁੰਜਨ ਪੂਰਨ ਕਿਰਪਾਲ ਸਿਮਰ ਸਿਮ ਨਾਮ ਵਾਰੰਬਾਰ ਨਾਨਕ ਜੀ ਕਾ ਏ ਆਧਾਰ ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀ ਕਲਾਲੇ ਰਤਨ ਸੁਤ ਕਮਾਵਤ ਹੋਤ ਉਧਾਰ ਆਪ ਤੇਰੇ ਲੋਕਾਂ ਨਿਸਤਾਰ ਸਬਲ ਜੀਵਨ ਸਬਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸ਼ਬਦ ਨਾਦ ਵਾਜੇ ਸੁਨ ਸੁਨ ਆਨੰਦ ਘਰੇ ਪ੍ਰਭ ਗਾਜੇ ਪਰ ਢੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਦਰੇ ਤਿਨਕੇ ਸਾਥੇ।

ਤੇਰੇ ਸੇਵਕੀ ਸੇਵਾਲ ਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਰਸ ਨਾ ਕਹਤੇ ਕਰ ਪ੍ਰਸਾਦ ਅਮ੍ਰਿਤਧਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਗਾਗਰ ਝੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਏ ਅਸਥਾਨ ਪੂਰਨ ਹੋਵੇ ਆਵਨ ਜਾਨ ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨੌ ਨਿੱਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ਼ੇਸ਼ ਟੂਤ ਮਿਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਦਰ ਤਤਕਾ ਬੇਤਾ ਸੰਦਾਸੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਏ ਹੋ ਨਿਧਾਨ ਜਪੇ ਮਨ ਕੋਏ ਸਭ ਜੁਮੇ ਤਾਕੀ ਕਾ ਤੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾਸਤ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਬਰਾਤ ਸਾਹ ਸੰਗ ਮਿਟੇ ਸੰਤ ਕਿਰਪਾ ਦੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਹ ਸਰਣ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ

പുരുഖ നിർപോ നിർവേര അകാല മൂർത്ത് അജുനേ സപം ഗുരുപ്രസാദ ജപ ആദ സച്ച ജുഗാദ സച്ച ഹൈ പീ സച്ച നാനക ഹോസീ പീ സച്ച സോചൈ സോച നാ ഹോവൈ ജേ സോചീ ലാഖ വാര ചുപൈ ചുപ നാ ഹോവൈ ജേ ലായ രഹാ ലിവതാര ഭുഖ്യാ ഭുഖ നാ ഉത്തരീ ജേ ബന്നാ പുരിയാ ഭാര സഹസ സ്യാണപാ ലഖ ഹോ ഹൈ താ ഇക നാ ചലൈ നാല ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸੀ ਸੋ ਇਕ ਹੁਕਮੇ ਸਦਾ ਪੁਆਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾ ਜਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ

ਹਾਰੇ ਫਿਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਵ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਸੁ ਕਰ ਲੈ ਜਾਏ

ਸਾਹਿਬ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਸੜਕਾਏ ਸੁਨਾਨ

கமண சவேலா பகத் கமண கமண கமண வார கமண சருத்தி மாஹ கமண ஜத்தோ ஆகார.

ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕਾ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਓ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੋਨੂ ਪੌਣ ਪਾਣੀ ਬੈ ਸੁੰਦਰ ਗਾਵੇ ਰਾਜਾ ਧਰਮ ਦੁਆਰੇ ਗਾਵੈ ਚਿੱਤ ਗੁਪਤਲਾ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵੈ ਇੰਦ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਣੀਆ ਮਨਮੋਹਨ ਸੁਰਗਾ ਮਚ ਪਾਇਆਲੇ ਗਾਵਨ ਰਤਨ ਪਾਏ ਤੇਰੇ ਅੜਤਰ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਪਾਵਨ ਰਚੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸਿਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਦਾਇਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤੇ ਦੀ ਵਡਿਆਈ ਜੋ ਤੁਧ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਿਬ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੈ ਪ੍ਰਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਿਸੇ ਆਦੇ ਸੋ ਆਦਾ ਨੀਲ ਨਾਦ ਨਾਹ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘੜਘੜ ਵਾਜਹ ਨਾਦ ਆਪ ਨਾਥ ਨਾਥੀ ਸਵਦਾ ਕੀ ਰਿਸ ਦੇ ਅਵਰਾ ਸਾਧ ਸੰਜੋਗ ਵਜੋਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇ ਤਿਸੇ ਆਦੇ ਸੋ ਆਦ ਨੀਲ ਨਾਦ ਨਾਹ ਜੁਗ ਜੁਗੇ ਕੋ ਵੇਸ

ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ

ਸਾਧਨਾ ਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਵੇਸ਼ਰਮ ਪਰਮ ਰੂਪੇ ਨਮੋ ਜੋਗ ਰਵੇਸ਼ਰਮ ਪਰਮ ਸਿੱਧੇ ਨਮੋ ਰਾਜ ਰਵੇਸ਼ਰਮ ਪਰਮ ਬਿਰਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਰੋਗ ਮਾਤਾ ਭੀਕੀ ਭਰਮੀ ਭੋਗੀ ਭੁਗਤੇ ਨਮੋ ਜੋਗ ਰਵੇਸ਼ਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸਧਰਮੇ ਨਮੋ ਰੋਗ ਹਰਤਾ ਨਮੋ ਰਾਹ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੇ ਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟਿਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਵਨ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਦ ਕਰਤਾ ਦੋਦਾਰਦੰ ਅਗਮੋਗ ਹਰਤਾ ਪਰਮ ਪਰਮ ਪਰਮੇਸ਼ਰ ਪਰੋਸ਼ ਪਾਲਨ ਸਦਾ ਸਰਦਾ ਸਿੱਧਾ ਤਾ ਦਿਆਲ ਸ਼ੇਦੀ ਭੇਦੀ ਨਾਮ ਕਾਮ ਸਮਾਤੁ ਪਰਾਜੀ ਸਮਾ ਸਦਾਮੰ

ਨਿਸਮਸਤੀ ਨਿਧਾਨੇ ਨਮਸਤ ਨੂੰ ਨਰਾਤੇ ਨਮਸਤਮ ਪਰਮਾਤੇ ਨਮਸਤਮ ਅੰਗੰਜੇ ਨਮਸਤਮ ਭੰਜੇ ਨਮਸਤਮ ਕਾਲੇ ਨਮਸਤਮ ਪਾਲੇ ਨਮੋ ਸਰਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ।

ਸਰੂਪੈਂ ਭੇਦੀ ਅਨੂਪੈਂ ਸਮਸਤ ਉਪਰਾਜੈਂ ਸਦਾ ਸਰਸਾਜੈਂ ਸਮਸਤ ਸੁਲਾਮੈਂ ਸਦੇਵ ਉਲਕਾਮੈ ਨਿਰਵਾਦ ਸਰੂਪੈਂ ਗਾਧੈ ਅਨੂਪੈਂ ਓਵੰਗਾਦ ਰੂਪੇ ਨਾਥ ਸਰੂਪੇ ਅਰੰਗੇ ਨਾਮੇ ਤ੍ਰਿਵੰਗੇ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸਸਰਭਾਨੁਰਾਗੇ ਤ੍ਰਿਭੁਕਤ ਸਰੂਪੈਂ ਸਿਜੈਂ ਸੂਤੈਂ ਕੇ ਨਰਕਮ ਪ੍ਰਣਾਸੈ ਕੇ ਪ੍ਰਥੀ ਔਰ ਪ੍ਰਵਾਸ ਹੈ ਨੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ।

ਪੰਚਜੰਗ ਆਸਨ ਭੰਗ ਗਤਮਿਤ ਭਾਰ ਗੁਰ ਜਲ ਥਲ ਮਹੰਤ ਦਿਸ ਵਿਚ ਜਲ ਥਲ ਅਮੰਡ ਦਿਸ ਵਿਚ ਭੰਡ ਜਲ ਥਲ ਮਹੰਤ ਦਿਸ ਵਿਚ ਬੇਅੰਤ

ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮ ਭਰਮ ਗੰਜੇ ਲੇਖੇ ਭਜੰਗ ਪ੍ਰਜਾਸਨ ਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲ ਨਾਮੇ ਸਮਸਤਲ ਨਿਵਾਸੇ ਨਿਕਾਮ ਵਿਭੂਤੇ ਸਮਸਤਲ ਸਰੂਪੇ ਨਿਕਰਮ ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ ਸਦਾ ਸੱਚ ਦਾ ਆਨੰਦ ਸਤਰਮ ਪ੍ਰਣਾਸੀ ਕਰੀਮ ਕੁਵਿੰਦਾ ਸਮਸਤਲ ਨਿਵਾਸੀ ਅਜਾਏ ਵਿਭੂਤੇ ਗਜਾਏ ਕਰੀਮ ਗਨੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤਰ ਚਕਰਵਰਤੀ ਚਤਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾਇ ਪ੍ਰਸਾਦ ਸੋਈਐ, ਸਰਾਵ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ, ਜਤੀ ਕੇ ਸੂਰ ਸੁਰਾਰ ਦਨ ਸੁਧ ਸਦਾਦਿਕ ਸੰਤ ਸਮੂਹ, ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ, ਕੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ, ਤੇ ਕਰਤੀ ਵਿਨੇ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਬੁਝਾਨ ਕੇ ਭੂ ਪਲੇ ਬਿਦ ਨ ਆਵਤ ਸੀਸ ਨ ਜਾਤ ਵਿਚਾਰੇ, ਤੇ ਪੈ ਤੋ ਕਾਂ ਪੈ ਭੂਪ ਦੇ ਅੰਤ ਕੋ ਨਾ ਗਈ ਪਾਏ ਪਧਾਰੇ, ਜੀਤ ਪਿਰੇ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ, ਗੂੰਜ ਗੂੜ ਗਜਾਨ ਕੇ ਸੁੰਦਰ ਹਿੰਸਤ ਆਏ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ,

ਤੋਰ ਸਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਣ ਕੇ ਤੂੰ ਨਹਾਰ ਸੁਬਤ ਨਹੀਂ ਚਕ ਚਾਰ ਲਵਈਆ ਸਾਹਿਬ ਸ੍ਰੀ ਸ੍ਰੀ ਸਭ ਕੋਸਨ ਨਾਇਕ ਜਾਚਕ ਅਨੇਕ ਸੋ ਏਕ ਦਵਈਆ

ਤਾਂ ਕੋ ਕਰਪਾਨ ਮੰਤ ਮਾਂ ਮੂੜ ਕਸਭੇ ਨਜੰਤ ਮਾਂ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਪਿਆਪ ਆਪਣੀ ਬੁੱਧ ਜੇਤੀ ਬਣਤ ਭਿੰਨ ਭਿੰਨ ਤੁਤੀ।

ਨਾ ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ। ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ, ਜਿਨ ਕੈ ਮਨ ਵਸੈ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇਓ ਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ।

ਵਾਜੋਂ ਗਿਆ ਕਰੇ ਵਿਚਾਰੀਆ। ਏ ਤੁਜ ਬਾਤ ਸਿਮਰਤ ਕੋਹੇ ਨਾਏ ਕਿਰਪਾ ਕਰਮਨ ਵਾਰੀਆ, ਏ ਸੁਨਾਓ ਥਾਉ ਨਾਏ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਤੁਟਾ ਤਿਨਕਾ ਸਭ ਸੱਚੇ ਸਵਾਰਿਆ, ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਭਰਮ ਭੁੱਲੇ ਫਿਰੇ ਦੈ ਦਿਸਕ ਨਾਮ ਲਾਗ ਸੁਆਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ। ਆਵੋ ਸੰਤ ਪਿਆਰਿਓ ਕਥ ਕੀ ਕਰਾ ਕਹਾਣੀ ਕਰਾ, ਕਹਾਣੀ ਕਥ ਕੇਰੇ ਕਿ ਦੁਆਰੇ ਪਾਈਐ, ਤਨ ਮਨ ਧਨ ਸਭ ਸੋਮ ਗੁਰ ਕੋ ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗਾ, ਉਹ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਖਾਣੀ, ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ, ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਣੀ ਜਿਨੇ ਤੇ ਭਰਮ ਭੁਲਾਇਆ, ਮਾਇਆ ਤੇ ਮੋਣੀ ਤਿਨੇ ਕੀਤੀ ਜਨ ਟਕੋਲੀ ਪਾਈਆ, ਕੁਰਬਾਨ ਕੀਤਾ ਤਿਸੇ ਵਿੱਟੋ ਜਨਮੋ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ, ਉਹ ਕੁਟੰਬ ਤੂੰ ਜੇ ਦੇਖਦਾ ਚਲੇ ਨਾ ਹੀ ਤੇਰੇ ਨਾਲੇ, ਸਾ ਤੇਰੇ ਚਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪਛੋਤਾਈਐ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।

ਜਨ ਸਖੇਲ ਤੇਰਾ ਕਿਆ ਕੋ ਆਪ ਖਾਣੇ ਆਖੇ ਤਾਂ ਵੇਖੇ ਸਭ ਤੂੰ ਏ ਜਿਨ ਜਗਤ ਪਾਇਆ ਕਹੇ ਨਾਨ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਣ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੀ ਜੰਤ ਸਤ ਦੁਭਾਇਕ ਵੇਗ ਪਰਸਨ ਆਇਆ ਲਭ ਲੋਭ ਅੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨ ਜਿਸਨੂੰ ਆਪ ਤੁਠਾ ਤੇਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ ਕਹੇ ਨਾਨ ਚਾਲ ਭਗਤਾਂ ਜੁਗੋ ਹੋ ਜੁਗ ਨਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਸ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵੇ ਇਹੋ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਸੁਭਾਵਾ ਸਦਾ ਸੋਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿਸਾ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲਗਾ ਮਨ ਮਨੋ ਵਸਾਰਿਆ ਵੇਦਾ ਮੇ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬਿਤਾਲਿਆ ਕਹੇ ਨਾਨ ਜਿਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੇ ਨਾਹੀਂ ਮਨਸਾ ਸਤ ਸਮਾਣੀ ਜਨਮ ਰਤਨ ਜਿਨ ਕੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੱਡ ਸਾਰੇ ਪੜਨੇ ਗੁਰਬਿਨੇ ਉਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹੇ ਨਾਨ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਿਸਨ ਜਾਣੀ ਚੱਜਨ ਕਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨ ਸਤਿਗੁਰੂ ਵਾਚੋ ਹੋਰ ਕੱਚੀ ਬਾਣੀ ਗੁਰ

ਸਮਾਉ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਵਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਸ ਜਿਹੜਾ ਉਸ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬਜਾਏ।

ਸਿਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਵਾਜੋਂ ਤੱਤੇ ਸਾਰ ਨ ਜਾਣੀ ਦਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋਦਤ ਪਾਏ ਜਿਸ ਨੂੰ ਮਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੇ ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ।

ਹਰ ਭਲਾ ਪਾਇਆ, ਲਿਪਸੜ ਕੀ ਲੱਗੀ ਤਿਸ਼ਨਾ ਮਾਇਆ, ਅਮਰ ਵਰਤਾਇਆ ਏ ਮਾਇਆ, ਜਿਤਰ ਵਿਸਰੇ ਮੋਹ ਜੇ ਭਾਉ, ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ, ਜਿਨ੍ਹਾਂ ਲਿਵਲਾ ਗਿਤਨ ਵਿੱਚੇ ਮਾਇਆ ਪਾਇਆ, ਹਰ ਆਪ ਮੋਲ ਗਏ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਬਿਲਾਏ, ਐਸਾ ਸਤਿਗੁਰੂ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੇ ਮਨ ਆਏ, ਹਰ ਆਪ ਮੋਲ ਗਏ ਭਗਤ ਨਾ ਕੇ ਨਾਨਕਾ, ਜਿਨ੍ਹਾਂ ਪੱਲੇ ਪਾਇਆ ਰਾਸ ਮੇਰੀ ਮਨ ਵਣਜਾਰਾ, ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ ਯਾਰ, ਨਿਰ ਜਪਿਓ ਜੀਉ ਲਾ ਕੱਟਿਓ ਦਿਹਾੜੀ, ਇਹੋ ਧੰਨ ਤੇਰਾ।

ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿਤੇ ਚਿਰਾ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋੜਨ ਦਿਸਣਾ ਲਾਗੇ ਆਏ। ਵਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰਾਂ ਰਸਾ ਵਿਸਰੇ ਜਾਂ ਹਰ ਵਸੇ ਮਨਾਏ। ਸ੍ਰੀ ਰਾਮ ਰਿਆ ਹਰ ਤੁਮੇ ਜੋਤ ਰੱਖੀ ਤਾਦੂ ਜਗ ਮੈਂ ਆਇਆ, ਜੋਤ ਰੱਖੀ ਤਦ ਵਿੱਚ ਤਾਦੂ ਜਗ ਮੈਂ ਆਇਆ। ਆਪੇ ਮਾਤਾ ਆਪੇ ਪਿਤਾ ਜਨ ਜਿਉ ਪਾਏ ਜਗਤ ਕਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸਿਸ਼ਕਾ ਮੂਲ ਰਚਿਆ, ਜੋਤ ਰਾਖੀ ਤਾਦੂ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ, ਗਾਉ ਮੰਗਲ ਨਿ ਸਕੀਏ ਸੋਧ।

ਸੱਚ ਹੈ ਜਿੱਥੇ ਸਦਾ ਸੱਚ ਤੇ ਆਵੇ ਸੱਚ ਉਹਦੇ ਆਵੇ ਜੰਦ ਪਾਵੇ ਗੁਰਮੁਖ ਜਿਨਾ ਬੁਝਾਵੇ ਉਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ ਸੱਚੇ ਕਰ ਗਾਵੇ ਅਨੰਤ ਸਲੋਮੜ ਭਾਗੀ ਉਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਲਮ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਹਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਪਰ ਪੂਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਸਾਹਿਬ ਜੀਓ। ਅਮਿਉ ਦ੍ਰਿਸ਼ਟ ਸ਼ੁਭ ਕਰੇ ਹਰੇ, ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਹੰਕਾਰ ਲੋਭ ਚ ਅਹੰਕਾਰ, ਕਾਮ ਕ੍ਰੋਧ ਅਹੰਕਾਰ ਚ ਕਾਮ ਕ੍ਰੋਧ ਹਰ ਲੋ ਮੋਹ ਬਸ ਚਲੇ ਸਭੈ ਬਲ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ। ਵਾਹਿਗੁਰੂ ਸਾਹਿਬ ਜੀਓ।

ਦਿਨ ਤੇ ਪਹਿਰ ਪੈਰ ਤੇ ਘਰੀਆਂ ਆਪ ਕਟੇ ਤਨ ਸ਼ੀਜੇ ਕਾਲ ਹੇਰੀ ਫਿਰੇ ਬਦਕ ਜਿਉਂ ਕਹੋ ਕਵਨ ਬਿਦ ਕੀਜੇ ਦਿਨ ਤੇ ਪਹਿਰ ਪੈਰ ਤੇ ਘਰੀਆਂ ਆਪ ਕਟੇ ਤਨ ਸ਼ੀਜੇ ਕਾਲ ਹੇਰੀ ਫਿਰੇ ਬਦਕ ਜਿਉਂ ਕਹੋ ਕਵਨ ਬਿਦ ਕੀਜੇ।

ਮਿਲੇ ਤਾਂ ਪਾਈਐ ਹੋਰ ਹਿਕਮਤ ਹੁਕਮ ਗੁਹਾਰ ਪੌੜੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੇ ਸਤਿਗੁਰ ਪਾਇਆ।

ਰੁਪਏ ਸਤਸੰਗ ਤਹਿ ਦਿਲ ਧੰਨਵਾਦੀ ਹਾਂ ਸਤਿਕਾਰਯੋਗ ਪੈਸਾ ਭਾਈ ਜਸਪਾਲ ਸਿੰਘ ਦੇ ਜਥੇ ਦਾ ਜਿਹਨਾਂ ਪਰਮ ਸ੍ਰੀ ਅਫਸਾ ਦੀ ਵਾਰ ਸ਼ਬਦ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਰਹਿਮਤ ਕਰਨ ਹੋਰ ਵੀ ਕੀਰਤਨ ਦੀਆਂ ਬਖਸ਼ਾਂ ਕਰਨ। ਆਓ ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਜੰਡਾ ਵਾਲੇ ਉਹਨਾਂ ਪਾਸੋਂ ਜੋ ਸਾਹਿਬਾਂ ਦਾ ਅੰਮ੍ਰਿਤ ਵੇਲੇ ਦਾ ਫਰਮਾਨ ਹੈ ਉਸ ਦੀ ਵਿਚਾਰ ਆਪਾਂ ਸਰਵਣ ਕਰੀਏ ਜੀ। ਉਪਰੰਤ ਠੀਕ 9 ਵਜੇ ਅਖੰਡ ਪਾਠਾਂ ਦੇ ਭੋਗ ਸ਼ੁਰੂ ਹੋਣੇ ਨੇ। ਭੋਗ ਤੋਂ ਉਪਰੰਤ ਦਿਨ ਦਾ ਦੀਵਾਨ ਸਜੇਗਾ। ਸੋ ਬੇਨਤੀ ਹੈ ਸਾਰੇ ਮਾਇਪਾ ਦੇ ਚਰਨਾਂ 'ਚ ਵੱਧ ਚੜ ਕੇ ਆ ਕੇ ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਬਾਣੀ ਸਿਮਰਨ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੀਏ ਜੀ। ਆਓ ਸਰਵਣ ਕਰੋ ਕਥਾ ਤੀਹ ਅਗਸਤ ਜੋ ਅਗਲਾ ਵੀਕ ਆ ਰਿਹਾ ਹੈ ਉਸ ਦਿਨ ਨੂੰ ਸਾਹਿਬਾਂ ਦਾ ਨਿਸ਼ਾਨ ਸਾਹਿਬ ਗੁਰੂ ਕਾ ਨਿਸ਼ਾਨ ਸਾਹਿਬ ਉਸ ਦੀ ਸੇਵਾ ਵੀ ਹੋਣੀ ਹੈ। ਸੋ ਬੇਨਤੀ ਹੈ ਉਹਦੇ ਵਿੱਚ ਵੱਧ ਕੜ ਕੇ ਆ ਕੇ ਸੇਵਾ ਵਿੱਚ ਹੱਥ ਵਟਾਓ ਗੁਰੂ ਕੇ ਖੁਸ਼ੀਆਂ ਪ੍ਰਾਪਤ ਕਰੋ। ਆਓ ਸਰਵਣ ਕਰੀਏ ਕਥਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਮੰਗਦਾ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ, ਜੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਹਿਬਾਨ ਖੁੱਲੇ ਦੀਦਾਰੇ ਬਖਸ਼ੇ ਨੇ ਅਤੇ ਬੇਅੰਤ ਸੰਗਤਾਂ ਨੇ ਅੰਮ੍ਰਿਤ

192 ਤੇ ਬਿਲਕੁਲ ਉੱਪਰੀ। ਭਗਤ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਧਨਾਸਰੀ ਰਾਗ ਹੈ, ਧਨਾਸਰੀ ਰਾਗ ਦੀ ਭਗਤ

ਸਾਖੀ ਹੁੰਦੀ ਹੈ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੀਬ ਨਿਵਾਸ ਜੀ ਨੇ ਕਿਰਪਾ ਕੀਤੀ ਹੈ, ਜਿਉਂ ਹੀ ਮਾਤਾ ਜੀ ਦੇ ਉਧਰ ਵਿੱਚੋਂ ਜਨਮ ਲਿਆ ਉਸ ਦਿਨ ਤੋਂ ਹੀ ਉਮਰਾਂ ਘੱਟਦਿਆਂ ਘੱਟਦਿਆਂ ਇੱਕ ਦਿਨ ਐਸਾ ਆ ਜਾਂਦਾ ਹੈ ਸਾਰੀ ਦੀ ਸਾਰੀ ਘੱਟ ਜਾਂਦੀ ਹੈ, ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ, ਹੱਡ ਸੜ ਜਾਂਦੇ ਨੇ, ਮਾਸ ਜਲ ਜਾਂਦਾ ਹੈ,

ਸਵਾਸ ਚੱਲਦੇ ਨੇ, ਕੋਠੜੇ ਵਿੱਚ ਪਵਨ ਚੱਲ ਰਹੀ ਹੈ, ਉਹਨਾਂ ਚਿਰ ਹਰ ਇੱਕ ਪ੍ਰਾਣੀ ਨੂੰ ਲਾਲਚ ਹੈ ਮੈਂ ਆਹ ਵੀ ਕੰਮ ਕਰਨਾ ਹੈ, ਮੈਂ ਆਹ ਵੀ ਕਰਨਾ ਹੈ। ਉਹਨਾਂ ਚਿਰ ਉਹਨੂੰ ਯਾਦ ਨਹੀਂ ਆਉਂਦਾ ਵੀ ਮੈਂ ਤਾਂ ਸਭ ਦਾ

ਸਾਰੇ ਮਾਈ ਭਾਈ ਗੁਰਸਿੱਖ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰਾਂ ਦੇ ਅੰਮ੍ਰਿਤ ਬਚਨ ਹੈ ਜੀ, ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ, ਬਿਣਸਤ ਬਾਰ ਨਾ ਲਾਗਈ ਜਿਉ ਕਾਗਦ ਬੂੰਦਾਰ, ਸੁਣ ਮੇਰੀ ਮਨਸਾ ਮਣੇ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੀ ਛੱਡ ਗਏ ਘਰ ਬਾਰ, ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟ ਮਾਨਸਾ

ਦੀ ਤਾਂ ਸੋਝੀ ਆਉਂਦੀ ਨਹੀਂ ਹੈ ਵੀ ਅੱਜ ਸਾਲ ਪਛਾਣ ਚਲਾ ਗਿਆ, ਵਧਿਆ ਥੋੜ੍ਹੀ ਹੈ ਘਟਿਆ ਹੈ। ਸਾਹਿਬ ਜੀ ਕਹਿੰਦੇ ਉਸ ਸਾਲ ਵਾਲੇ ਝਾਤ ਮਾਰ ਕੇ ਵੇਖ ਵੀ ਪੂਰੇ ਦੇ ਪੂਰੇ 12 ਮਹੀਨੇ ਲੰਘ ਗਏ ਨੇ, ਇਹਨਾਂ 12 ਮਹੀਨਿਆਂ ਵਿੱਚ ਕਿੰਨੀ ਵਾਰ ਗੁਰਦੁਆਰੇ ਗਏ ਹਾਂ, ਇਹਨਾਂ 12 ਮਹੀਨਿਆਂ ਵਿੱਚ ਕਿੰਨੀ ਵਾਰ ਗੁਰੂ ਕੀ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ। ਜਰਾ ਕੁ ਖਿਆਲ ਕਰ, ਨੇਕੀ ਦੇ ਕਰਮ 12 ਮਹੀਨਿਆਂ 'ਚ ਕਿੰਨੇ ਕਰ ਗਏ ਨੇ। ਜਨਮ ਦਿਨ ਦੀਆਂ ਖੁਸ਼ੀਆਂ ਮਨਾਓ, 20 ਵਾਰਾਂ ਮਨਾਓ, ਲੱਖਾਂ ਵਾਰਾਂ ਮਨਾਓ, ਪਰ ਪਛਾਣ ਨੂੰ ਵੀ ਝਾਤ ਮਾਰਨੀ ਹੈ ਵੀ ਇਹ ਤਾਂ ਚੀਜ਼ ਘੱਟਦਿਆਂ ਘੱਟਦਿਆਂ ਘੱਟ ਜਾਣ

ਮੇਰਾ ਮੋਰ ਉਹ ਤੇ ਲਾਡੀਆਂ ਲੜਾ ਰਹੀ ਸੀ, ਪਰ ਇੰਨਾ ਪਤਾ ਹੀ ਨਹੀਂ ਸੀ ਵੀ ਜਿਹੜਾ ਕਾਲ ਹੈ ਉਹਦੇ ਵੱਲੇ ਵੇਖ ਕੇ ਹੱਸ ਰਿਹਾ ਵੀ ਤੂੰ ਕਿੰਨਾ ਕੁ ਚਿਰ ਮੋਰ ਮੋਰ ਕਵੇਂਗੀ, ਮੈਂ ਤਾਂ ਝਪਟ ਹੁਣੇ ਮਾਰ ਲੈਣੀ ਆ। ਖੇਡਦਿਆਂ ਖੇਡਦਿਆਂ ਕੀ ਹੋਇਆ, ਰਿੜਦਿਆਂ ਰਿੜਦਿਆਂ ਐਸਾ ਇਕਦਮ ਭੁਆਟ ਨਹੀਂ ਖਾ ਕੇ ਡਿੱਗਾ, ਉਹਦੀ ਮੌਤ ਹੋ ਗਈ। ਭਾਈ ਸਾਹਿਬ ਜੀ ਦੇ ਜਿੱਥੇ ਬੋਲ ਨੇ ਉੱਥੇ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਬੜੇ ਪਿਆਰੇ ਨੇ, ਮੋਰ ਮੋਰ ਕਰ ਅਧਕ ਲਾੜ ਤਰ ਫੇਖਤ ਹੀ ਜਮ ਰਾਓ ਹਸੈ, ਐਸਾ ਤੈ ਜਗ ਭਰਮ ਲਾਇਆ।

ਨੇੜੇ ਆਉਂਦੇ ਆਉਂਦੇ ਇੱਕ ਦਿਨ ਨੇੜੇ ਆ ਜਾਣੇ ਨੇ। ਜਿਵੇਂ ਇੱਕ ਸ਼ਿਕਾਰੀ ਜਿਹੜਾ ਹੈ ਉਹ ਸ਼ਿਕਾਰ ਲੈ ਕੇ ਚੱਲਦਾ ਹੈ, ਜਦੋਂ ਸਾਹਮਣੇ ਸ਼ਿਕਾਰ ਆਉਂਦਾ ਉਹ ਆਪਣਾ ਤੀਰ ਚਲਾਉਂਦਾ, ਜਾਂ ਮੱਛੀਆਂ ਫੜਨ ਵਾਲਾ ਮਛੇਰਾ ਜਿਹੜਾ ਹੈ ਉਹ ਪਾਣੀ ਵਿੱਚ ਜਾਲ ਸੁੱਟਦਾ ਖਿਲਾਰਦਾ। ਪਰ ਮੱਛੀ ਤੇ ਪਾਣੀ ਵਿੱਚ ਬੜਾ ਆਨੰਦ ਲੈ ਰਹੀ ਸੀ, ਪਰ ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਕਿਧਰੇ ਜਾਲ ਵਿੱਚ ਮੈਂ ਫਸ ਜਾਵਾਂਗੀ। ਐਸਾ ਉਹਨੇ ਜਾਲ ਖਿਲਾਰਿਆ ਜਾਂ ਕੁੰਡੀ ਨੂੰ ਐਸਾ ਮਾਸ ਗਡੋਇਆ ਲਾਇਆ, ਜਿਉਂ ਹੀ ਲੱਗ ਗਈ ਉਹਨੂੰ ਪਤਾ ਹੀ ਨਹੀਂ ਸੀ ਪਾਣੀ ਵਿੱਚ ਮੇਰੀ ਮੌਤ ਵੀ ਹੈ। ਤਾਂ ਮਹਾਰਾਜ ਕਹਿੰਦੇ ਸੰਸਾਰ ਹੈ ਭਾਈ ਰੇ, ਇਉਂ ਸਿਰ ਜਾਣੋ ਕਾਲ। ਉਹ ਭਰਾਵਾ ਆਪਣੇ ਸਿਰ ਤੇ ਕਾਲ ਇਉਂ ਜਾਣਿਆ ਕਰ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸ। ਜਿਵੇਂ ਮੱਛੀ ਦੀ ਬਾਤ ਹੈ ਨਾ, ਤਾਂ ਮਹਾਰਾਜ ਕਹਿੰਦੇ ਮਨੁੱਖ ਦੀ ਬਾਤ ਵੀ ਇੱਕ ਮੱਛੀ ਵਰਗੀ, ਜਿਉਂ ਮੱਛੀ ਤਿਉਂ ਮਾਨਸ ਪਵੈ ਅਚਿੰਤਾ ਜਾਲ। ਜਿਵੇਂ ਅਚਨ ਚੇਤ ਮੱਛੀ ਜਾਲ ਵਿੱਚ ਫਸ ਜਾਂਦੀ ਹੈ, ਮੌਤ ਰੂਪੀ ਜਾਲ ਵਿੱਚ ਪਤਾ ਨਹੀਂ ਕਿਹੜੇ ਪ੍ਰਾਣੀ ਨੇ ਫਸ ਜਾਣਾ ਹੈ। ਤਾਂ ਹੀ ਤਾਂ ਗਰੀਬ ਰਿਵਾਜ ਕਹਿੰਦੇ ਸਨ ਹਮ ਆਦਮੀ ਆ ਇੱਕ ਦਮੀ ਮੋਹਲਤ ਮੋਤ ਨਾ ਜਾਣ, ਨਾਨਕ ਬਿਨ ਮੈਂ ਤਿਸੈ ਸਰੇ ਵੋ ਜਾ ਕੇ ਜੀ ਪ੍ਰਾਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ 52 ਅੱਖਰੀ ਜੇ ਇੱਕ ਵਾਰ ਪਿਆਰ ਦਾ ਸਬੂਤ ਦੇ ਕੇ ਮਾਈ ਭਾਈ ਦੂਰ ਨੇੜੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੇਰੇ ਗਰੀਬ ਰਿਵਾਜ ਕਿਰਪਾਲੂ ਜੀ ਕਿਰਪਾ ਕਰਦੇ ਨੇ ਭਾਈ ਗੱਗਾ ਗੋਬਿੰਦ ਗੁਣ ਰਵੋ, ਤੇ ਮੇਰੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਭਾਈ ਉਚਾਰਨਾ ਚਾਹੀਦਾ, ਗੁਰੂ ਗੁਰੂ ਜੀ ਦੇ ਜਾਪ ਨੂੰ ਜਪਣਾ ਚਾਹੀਦਾ ਹੈ। ਗੱਗਾ ਗੋਬਿੰਦ ਗੁਣ ਰਵੋ ਤੇ ਨਾਲ ਹਦਾਇਤ ਕਰਦੇ ਨੇ ਸਾਸ ਸਾਸ ਜਪ ਨੀਤ ਨਿਤਾ ਪ੍ਰਤੀ, ਹਰ ਸਵਾਸ ਨਾਲ ਗੁਰੂ ਗੁਰੂ ਨੂੰ ਜਾਪ ਕਰ। ਮੇਰੇ ਵਰਗੇ ਬੰਦੇ ਨੇ ਸਵਾਲ ਕੀਤਾ ਵੀ ਇੰਨੀ ਲੋੜ ਕਿਉਂ ਪੈ ਗਈ ਹੈ, ਇੰਨੀ ਜ਼ਰੂਰਤ ਕਿਉਂ ਪੈ ਗਈ ਹੈ ਵੀ ਹਰ ਸਵਾਸ ਨਾਲ ਹੀ ਗੁਰੂ ਗੁਰੂ ਜਪਣਾ ਹੈ। ਤਾਂ ਮਹਾਰਾਜ ਇਹਦਾ ਆਂਸਰ ਦੇ ਦਿੰਦੇ ਨੇ ਕਹਾਂ ਵਿਸਾਸਾ ਦੇ ਕਾ, ਵੀ ਆ ਦੇਹ ਚੰਦਰੀ ਦਾ ਭਰੋਸਾ ਹੈ ਕਿਤੇ। ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨੁਕ ਲਾਗੈ ਠਨਕਾ, ਕੱਚੇ ਭਾਂਡੇ ਦਾ ਵਿਸ਼ਵਾਸ ਕੋਈ ਨਹੀਂ ਠੇਡਾ ਕਦੋਂ ਲੱਗ ਜਾਵੇ। ਕਹਾਂ ਵਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ, ਪਿਆਰਿਆ ਮਿੱਤਰਾ ਦਿਲ ਨਾ ਦੇਰੀ ਨਾ ਕਰਿਆ ਕਰ। ਨਹਿ ਬਾਰਕ ਨਹਿ ਜੋਬਣ ਨਹਿ ਬਿਰਦੀ ਕਛ ਬੰਧ, ਉਹ ਬੇਰਾ ਨੇ ਬੁੱਝਿਆ ਜੋ ਆਏ ਪਰ ਜਮ ਫੰਦ। ਕਹਿੰਦੇ ਉਸ ਵੇਲੇ ਦਾ ਤੇ ਪਤਾ ਨਹੀਂ ਹੈ ਜੰਮ ਨੇ ਕਦੋਂ ਝਪਟ ਮਾਰ ਲੈਣੀ ਹੈ। ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸਤਰਵ ਦੇ ਸਤਲੁਜ ਦੇ ਕਿਨਾਰੇ ਤੇ ਸਹਿਬ ਸਤਿਗੁਰੂ ਮਹਾਰਾਜ ਸਿੰਘਾਂ ਨਾਲ ਟਹਿਲ ਰਹੇ ਨੇ। ਸਤਿਗੁਰੂ ਜੀ ਨੇ ਕੀ ਸਾਹਮਣੇ ਦੇਖਿਆ, ਇੱਕ 12 ਸਿੰਘ ਆਇਆ ਜੀ, 12 ਸਿੰਘਾਂ ਜਿਹਦੇ ਸਿਰ ਤੇ 12 ਸਿੰਘ ਹੁੰਦੇ ਨੇ, ਉਹ ਆ ਕੇ ਸਤਲੁਜ ਚੋਂ ਪਾਣੀ ਪੀਣ ਲੱਗਾ ਤੇ ਪਾਣੀ ਪੀਂਦਿਆਂ ਪੀਂਦਿਆਂ 12 ਸਿੰਘਾਂ ਦੀ ਜਿਹੜੀ ਅੱਖ ਦੀ ਉਹਦੀ ਚਮਕ ਪਈ ਤੇ ਇੱਕਦਮ ਮੱਛੀ ਨੇ ਝਪਟ ਮਾਰੀ। ਤੇ ਜਦੋਂ ਮੱਛੀ ਨੇ ਝਪਟ ਮਾਰੀ ਤੇ ਉਹਦੇ ਸਿੰਘ 12 ਸਨ, ਬਰਾਬਰ ਦੇ ਜੁੜੇ ਹੋਏ ਸਨ। ਉਹ ਮੱਛੀ ਵਿਚਾਰੀ ਨਾ ਉਹ ਸਿੰਘਾਂ 'ਚ ਫਸ ਗਈ। ਜਦੋਂ ਸਿੰਘ 'ਚ ਫਸ ਗਈ, ਕਿਉਂਕਿ ਮੱਛੀ ਦਾ ਜੀਵਨ ਹੈ ਪਾਣੀ ਤੇ ਪਾਣੀ ਤੋਂ ਬਾਹਰ ਨਿਕਲ ਕੇ ਉਹਦੀ ਮੌਤ ਹੋ ਜਾਂਦੀ ਹੈ, ਜਦੋਂ ਸਿੰਘ 'ਚ ਫਸ ਗਈ ਤੇ ਮੱਛੀ ਦੀ ਨਾਲ ਮੌਤ ਹੋ ਗਈ ਤੇ ਉੱਤੇ ਇੱਲ ਉੱਡਦੀ ਫਿਰਦੀ ਹੈ, ਉੱਤੇ ਇੱਲ ਉੱਡਦੀ ਫਿਰਦੀ ਹੈ। ਉਹਨੇ ਵੇਖਿਆ ਵੀ ਮੇਰਾ ਸ਼ਿਕਾਰ ਹੈ ਤੇ ਜਦੋਂ ਉੱਡਦੀ ਉੱਡਦੀ ਇੱਲ ਨੇ ਝਪਟ ਮਾਰੀ ਵੀ ਮੈਂ ਮੱਛੀ ਨੂੰ 12 ਸਿੰਘਾਂ ਦੇ ਸਿੰਘਾਂ ਵਿੱਚੋਂ ਬਾਹਰ ਕੱਢ ਲਵਾਂ, ਤੇ ਉਹ ਇੱਲ ਵੀ ਸਿੰਘਾਂ ਦੇ ਵਿੱਚ ਹੀ ਫਸ ਗਈ, ਉਹਦੇ ਤੋਂ ਵੀ ਨਾ ਨਿਕਲੇ ਗਿਆ। ਇੰਨੇ ਚਿਰ ਨੂੰ ਸ਼ਿਕਾਰੀ ਆ ਗਿਆ, ਉਹਨੇ ਇੱਕ ਤੀਰ ਮਾਰਿਆ, ਉਸ ਤੀਰ ਦੇ ਨਾਲ ਫਿਰਨ ਵੀ ਉਹ 12 ਸਿੰਘਾਂ ਵੀ ਮਾਰਿਆ ਗਿਆ। ਜਿੱਥੇ ਮੱਛੀ ਗਈ ਉੱਥੇ ਇੱਲ ਵੀ ਗਈ, ਉੱਥੇ 12 ਸਿੰਘਾਂ ਵੀ ਚੱਲ ਗਿਆ।

ਕਿੱਥੇ ਹੈ, ਥਲ ਕਿੱਥੇ ਹੈ, ਆਕਾਸ਼ ਕਿੱਥੇ ਹੈ, ਕਾਲ ਦੇ ਬਣਾਏ ਹੋਏ ਸਾਰੇ ਕਾਲ ਹੀ ਖਾ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਕਹਾ ਵਿਸਾਸਾ ਦੇਹ ਕਾ ਬਿਲਮ ਨਾ ਕਰਿਓ ਮੀਤ, ਨਹਿ ਬਾਰਕ ਨਹਿ ਜੋਬਣ ਨਹਿ ਬਿਰਦੀ ਕਸ਼ਬੰਦ, ਉਹ ਬੇਰਾ ਨੇ ਬੂਝੀਐ ਜੋ ਆਏ ਪਰੈ ਜਮ ਫੰਦ। ਗਿਆਨੀ ਧਿਆਨੀ ਚਤੁਰ ਪੇਖ ਰਹਿਣ ਨਹੀਂ ਹੇਠਾਏ, ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਹੇ। ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ, ਨਾਨਕ ਆਏ ਸਫਲ ਤੇ ਜਾ ਕੋ ਪ੍ਰੇ ਸੁਹਾਗ। ਬੇਅੰਤ ਪ੍ਰਮਾਣ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਇੱਕ ਬਚਨ ਲਈਏ, ਇੱਕ ਵਾਰ ਗੱਜ ਕੇ ਆਖੋ ਪਿਆਰ ਵਿੱਚ ਅੰਦਰੋਂ, ਸਤਨਾਮ ਸ਼੍ਰੀ ਮਨ ਕਹਾਂ ਵਿਸਾਰਿਓ।

ਵੱਡਾ ਕਮਲਾ ਮੇਰੇ ਵਰਗਾ ਬੰਦਾ ਪਹਾੜ ਆ, ਕਾਹਦਾ ਪਹਾੜ ਆ, ਧੂਵੇਂ ਦਾ ਹੀ ਬਣਿਆ, ਉੱਡਦਾ ਧੂਵੇਂ ਦਾ ਪਹਾੜ, ਉੱਚੀਆਂ ਨਿੱਕੀਆਂ ਵੱਡੀਆਂ ਚੋਟੀਆਂ ਨਜ਼ਰ ਆਉਂਦੀਆਂ ਨੇ ਉਹ ਕਮਲਿਆ, ਇਹ ਪਹਾੜ ਨਹੀਂ ਹੂੰ, ਇਹ ਧੂਆਂ ਹੀ, ਹਵਾ ਦੀ ਲਹਿਰ ਆਈ, ਇਹ ਧੂਆਂ ਗਾਹ ਉੱਡ ਕੇ ਹੋਰ ਗਾਹ ਚਲੇ ਜਾਣਾ ਜੀ, ਇਹ ਸੰਸਾਰ ਇੱਕ ਧੂਵੇਂ ਦੀ ਨਿਆਈ ਹੈ। ਮਨ ਕਹਾਂ ਵਸਾਰਿਓ ਰਾਮ ਨਾਮ, ਤਨ ਬਿਨ ਸਹਿ ਜਮ ਸਿਉ ਪਰੈ ਕਾਮ, ਇਹੋ ਜਗ ਧੂਵੇਂ ਕਾ ਪਹਾੜ, ਤੈ ਸਾਚਾ ਮਾਨਿਆ ਕਿਹੇ ਬੇਚਾਰ, ਤਨ ਦਾਰਾ ਸੰਪਤ ਗ੍ਰਹਿ, ਕਛ ਸੰਗ ਨ ਚਾਲੈ ਸਮਝ ਲੇ, ਇੱਕ ਭਗਤ ਨਾਰਾਇਣ ਹੋਏ ਸੰਗ, ਕਹੋ ਨਾਨਕ ਭਜਤੇ ਏਕ ਰੰਗ। ਇੱਕ ਬੰਦਗੀ ਤੇਰੇ ਨਾਲ ਜਾਵੇਗੀ, ਬਾਕੀ ਦਾ ਸਭ ਕੁਝ ਇੱਥੇ ਰਹਿ ਜਾਣਾ। ਤਾਂ ਗਰੀਬ ਨਿਵਾਜ ਨੇ ਬਚਨ ਕਹੇ ਸੀ,

0: मौत रूपी शिकारी जड़ा जा काल रूपी शिकारी कहो कवन बिद कीज केड़ी विधि नाल बचिया जावेगा। तुहानू एक बचन याद जे
1: फरीदा दरियावे कन्ने बगुला, फरीदा दरियावे कन्ने बगुला बैठा केल करे केल करेंदे हज नू अचिंते बाज पए बाज पए ते सरब दे केला विसरिया जो मन चेतना चेते सन सो गाली रब की गल्लां बन जांदियां ने। ਇਹ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਵੀ ਦਰਿਆ ਦੇ ਕਿਨਾਰੇ ਤੇ ਇੱਕ ਬਗਲਾ ਸੀ, ਕਹਿੰਦੇ ਉਹ ਝਪਟਾ ਮਾਰ ਰਿਹਾ ਸੀ, ਖੇਡਾਂ ਖੇਡ ਰਿਹਾ ਸੀ, ਅਚਾਨਕ ਝਪਟ ਕਿਵੇਂ ਵੱਜੀ ਹੈ? ਕਹਿੰਦੇ ਜਿਵੇਂ ਇੱਕ ਦਰਿਆ ਦੇ ਕਿਨਾਰੇ ਤੇ ਬਗਲਾ, ਛੋਟੀਆਂ ਛੋਟੀਆਂ ਮੱਛੀਆਂ ਹੁੰਦੀਆਂ ਜਿਹਨਾਂ ਨੂੰ ਕਹਿੰਦੇ ਪੂੰਗ, ਉਹ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ, ਝਪਟ ਮਾਰ ਕੇ ਉਹਨੇ ਇੱਕ ਮੱਛੀ ਪਕੜ ਲਈ ਜੀ। ਉਸ ਮੱਛੀ ਦੇ ਨਾਲ ਚੁੰਝ ਦੇ ਵਿੱਚ ਉਹਨੂੰ ਉੱਪਰ ਨੂੰ ਸੁੱਟਦਾ, ਉੱਪਰ ਨੂੰ ਜਿਹਨੂੰ ਕਹਿੰਦੇ ਬੁੱਚਣਾ, ਉੱਪਰ ਨੂੰ ਸੁੱਟ ਕੇ ਤੇ ਫਿਰ ਬੁੱਚ ਲੈਂਦਾ। ਉਹਦੇ ਨਾਲ ਮਸਤ ਹੋ ਰਿਹਾ, ਸੱਜੇ ਖੱਬੇ ਉਹਦੇ ਨਾਲ ਖੇਡਾਂ ਖੇਡ ਰਿਹਾ। ਪਰ ਬਗਲਾ ਖੇਡਾਂ ਖੇਡਦਿਆਂ ਉਹਨੂੰ ਵਿਚਾਰੇ ਨੂੰ ਇਹ ਨਹੀਂ ਸੀ ਪਤਾ ਵਾਹਿਗੁਰੂ ਕਿਧਰੇ ਮੇਰੀ ਖੇਡ ਵੀ ਖੇਡੀ ਜਾਣੀ ਹੈ, ਕਿਧਰੇ ਮੇਰੀ ਖੇਡ ਵੀ ਖੇਡੀ ਜਾਣੀ ਹੈ। ਉੱਤੋਂ ਬਾਜ ਆਇਆ, ਬਾਜ ਨੇ ਝਪਟ ਮਾਰੀ, ਉਹਨੂੰ ਨਾਲ ਦੀ ਨਾਲ ਚੱਕ ਕੇ ਲਿਆ ਗਿਆ। ਕੇਲਾਂ ਵਿਸਰੀਆਂ, ਖੇਡਾਂ ਰਹਿ ਗਈਆਂ। ਜੋ ਮਨ ਚੇਤਨਾ ਚੇਤੇ ਸੰਸੋ ਗਾਣੀ ਰੱਬ ਕੀਆਂ। ਇਹ ਤੇ ਬਾਹਰਲੀ ਬਾਤ ਬਣ ਗਈ ਨਾ ਜੀ। ਸੰਸਾਰ ਇੱਕ ਦਰਿਆ ਹੈ। ਸੰਸਾਰ ਕੀ ਹੈ? ਦਰਿਆ। ਸੰਸਾਰ ਕੀ ਹੈ ਬੋਲੋ? ਦਰਿਆ। ਮਨੁੱਖ ਕੀ ਹੈ? ਬਗਲਾ। ਇਹ ਮਨੁੱਖ ਹੈ ਬਗਲਾ। ਇਸ ਦਰਿਆ ਦੇ ਕਿਨਾਰੇ ਤੇ ਬੈਠਾ ਹੋਇਆ ਆਪਣੇ ਦੋਧ ਪੋਤ ਨਾਲ, ਪਦਾਰਥਾਂ ਨਾਲ, ਮਾਇਆ ਗਿਣਨ ਵਿੱਚ, ਵਿਕਾਰਾਂ ਵਿੱਚ ਖੇਡਾਂ ਖੇਡ ਰਿਹਾ ਸੀ। ਖੇਡਾਂ ਖੇਡਦਿਆਂ ਖੇਡਦਿਆਂ ਮੌਤ ਰੂਪੀ ਬਾਜ ਨੇ ਝਪਟ ਮਾਰੀ ਕੇਲਾ। ਤੁਸੀਂ ਕਹਿੰਦੇ ਹੋ ਨਾ ਜੀ ਆਹ ਖੇਡਾਂ ਖੇਡ ਰਿਹਾ ਸੀ, ਇਹਦੇ ਵਿੱਚ ਹੀ ਗੱਲਾਂ ਕਰਦਿਆਂ ਕਰਦਿਆਂ ਚਲਾ ਗਿਆ। ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਉਹ ਗੱਲਾਂ ਰੱਬ ਦੀਆਂ ਬਣ ਜਾਂਦੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਮੌਤ ਨੂੰ ਮਖੌਲ ਕਰ ਜਾ।

ਪਾਈ ਹੈ। ਪੂਰਨ ਪਰਮਾਨੰਦ ਜਿਸਮਾਨੀ ਮੌਤ ਤਾਂ ਬਾਹਰਲੀ ਮੌਤ ਮਰ ਜਾਣਾ ਹੈ, ਸਭ ਨੇ ਮਰ ਜਾਣਾ ਹੈ, ਲੱਖਾਂ ਯਤਨ ਕਰ ਰੋਜ਼ਾਨਾ ਦੀ ਮੌਤ ਨਾ ਮਰ, ਰੋਜ਼ਾਨਾ ਦੀ ਆਤਮਕ ਜੀਵਨ ਨੂੰ ਪ੍ਰਾਪਤ ਕਰ। ਤਾਂ ਗਰੀਬ ਨਿਵਾਜ ਜੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸੋ ਦਿਨ ਆਵਣ ਲੱਗਾ। ਭਾਈ ਉਹ ਜਿਹੜਾ ਦਿਨ ਰੱਬ ਨੇ ਮਿਥਿਆ ਹੈ ਨਾ, ਆ ਰਿਹਾ, ਕਿਉਂਕਿ ਸਵਾਸ ਪਾਏ ਨੇ, ਤੇ ਜਿੰਨੇ ਸਵਾਸ ਨੇ ਨਾ ਘਟਨੇ ਨੇ ਤੇ ਨਾ ਵਧਨੇ ਨੇ। ਸਾਹਿਬਾਂ ਦੇ ਬੋਲਨੇ ਜੀ, ਗੰਨ ਘਾਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ, ਤਿਲ ਮਾਤਰ ਸਾਰ, ਤਿਲ ਮਾਤਰ ਨਾ ਵਧਨੇ ਤੇ ਨਾ ਘਟਨੇ ਨੇ। ਉਹ ਪਤਾ ਨਹੀਂ ਹੈ ਸਾਨੂੰ ਵੀ ਉਹ ਦਿਨ ਕਿਹੜਾ, ਕਥਾ ਵਿਚਾਰ ਚੱਲ ਰਹੀ ਹੈ, ਪਤਾ ਨਹੀਂ ਸਵਾਸ ਦੇ ਆਉਣਾ ਜਾਂ ਨਹੀਂ ਆਉਣਾ। ਸਾਸ ਸਾਸ ਹਰਨਾਮ ਜਪ, ਬਿਰਥਾ ਸਾਸ ਨਾ ਖੋਏ, ਕਿਆ ਜਾਣੋ ਕਿਆ ਅੰਤ ਕਹੋ, ਇਹੀ ਸਵਾਸ ਮਤ ਹੋਏ। ਇਹ ਤੇ ਕਿਸੇ ਨੂੰ ਨਹੀਂ ਪਤਾ ਵੀ ਅੰਤਲਾ ਸਵਾਸ ਕਿਹੜਾ ਹੈ।

0: ਰੁਕ ਜਾਣਾ।
1: ਕਾ
0: ਜਦੋਂ ਪਾਤਸ਼ਾਹ ਜੀ ਕਹਿੰਦੇ ਸਵਾਸ ਨਿਕਲ ਗਏ, ਉਸ ਵੇਲੇ ਮਾਂ ਨਾ ਬਾਪ ਨਾ ਭਾਈ ਨਾ ਪੁੱਤਰ ਨਾ ਘਰ ਵਾਲੀ ਨਾ ਘਰ ਵਾਲਾ ਨਾ ਰਿਸ਼ਤੇਦਾਰ ਕੋਈ ਕਿਸੇ ਦਾ ਸੰਗੀ ਨਹੀਂ ਹੈ। ਇਹੀ ਬਚਨ ਤਾਂ ਮਹਾਰਾਜ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਏ ਭੋਇ ਦੀ ਤਲਵੰਡੀ ਵਿਖੇ ਕੁਤਬ ਦੀ ਮੁਲਾਨੇ ਨੂੰ ਕਿਹੜਾ ਕੀਤੇ ਸਨ। ਯਾਦ ਰੱਖ, ਯਕ ਅਰਜ ਗੁਪਤਮ ਪੇਸ ਤੋ, ਰੱਬ ਅੱਗੇ ਅਰਦਾਸ ਕਰਿਆ ਕਰ। ਗਰੀਬ ਨਵਾਜ ਮੇਰੀ ਅਰਦਾਸ ਸੁਣੋ, ਯਕ ਅਰਜ ਗੁਪਤਮ ਪੇਸ ਤੋ ਦਰਗੋਸ ਪੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ। ਮੌਲਾਨਾ ਜੀ, ਦੁਨੀਆ ਨਾਸ਼ਵੰਤ ਜੇ ਇਹ ਪੱਕੇ ਘਰ ਬਣਾ ਕੇ ਬੈਠੀ ਹੋਈ ਹੈ। ਦੁਨੀਆ ਮਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਮਮ ਸਰ ਮੂਹੇ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਾ ਦਾਨੀ। ਜਨ ਪੇਸਰ ਪਦਰ ਬਿਰਾਦਰ ਕਸਨੇਸ ਦਸਤੰਗੀਰ, ਜਨ ਮਿੰਜ ਘਰ ਵਾਲੀ ਪਿਤਾ ਬਾਪ ਪੁੱਤਰ ਘਰ ਵਾਲੀ। ਮਹਾਰਾਜ ਕਹਿੰਦੇ ਜਦੋਂ ਸਵਾਸ ਨਿਕਲਦੇ ਹੋਏ ਨਾ, ਤੇਰੀ ਕਿਸੇ ਨੇ ਬਾਹ ਨਹੀਂ ਪਕੜਨੀ। ਕੋਈ ਜਨ ਕੌਣੀ ਹਾਂ ਜਗਮੀਤ, ਜਿਸ ਹੋਏ ਕਿਰਪਾਲ ਸੋਈ ਬਿੰਦ ਬੂਝੈ, ਤਾਂ ਕੀ ਨਿਰਮਲ ਰੀਤ। ਮਾਤ ਪਿਤਾ ਬਣਤਾ ਸੁਤ ਬੰਧਪ, ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦ ਹੈ, ਤਾਂ ਮੈਂ ਸੰਤੋਖ ਨ ਪਾਇਆ। ਹਾਸਤ ਰਥ ਅਸਵ ਪਵਨ ਤੇਜ ਧਣੀ, ਉਹ ਭੂਮਣ ਚਤੁਰਾਂਗਾ, ਸੰਗ ਨ ਚਾਲਿਓ ਇਨ ਮੈਂ ਕਛੂ ਹੈ, ਊਠ ਸਦਾਇਓ ਨਾਂਗਾ। ਮੇਰੇ ਗਰੀਬ ਨਿਵਾਜ ਕਹਿੰਦੇ ਕੋਈ ਕਿਸੇ ਦਾ ਨਹੀਂ ਹੋ ਰਹਾਓ। ਜਬ ਲਗ ਜੋ ਤਕਾਇਆ ਮੈਂ ਮਰਤਾ, ਆਪਾ ਪਸੂ ਨ ਬੂਝੈ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਕਾਇਆ ਨਾਮ ਹੈ ਸਰੀਰ ਦਾ, ਇੱਥੇ ਜੋਤ ਨਾਮ ਕਰਾਂਗੇ ਸਵਾਸ ਦਾ। ਜਿੰਨਾ ਚਿਰ ਸਵਾਸ ਚੱਲਦੇ ਨੇ, ਪਸ਼ੂ ਦੀ ਨਿਆਈ ਹੈ, ਸਮਝਦਾ ਹੀ ਨਹੀਂ ਹੈ ਵੀ ਮੈਂ ਕਾਹਦੇ ਵਾਸਤੇ ਆਇਆ ਸੀ ਸੰਸਾਰ ਵਿੱਚ। ਖਾਲੀ ਵਿਸ਼ੇ ਵਿਕਾਰ ਵਾਸਤੇ ਹੀ, ਖਾਲੀ ਧੰਦੜਿਆਂ ਵਾਸਤੇ ਹੀ। ਸਾਹਿਬ ਜੀ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਉਮਰਾਂ ਤੇਰੀ ਮੁੱਕਦੀ ਜਾ ਰਹੀ ਹੈ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ, ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਹੋ ਕਿਆ ਕਰੋ ਅਭਾਗੇ, ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕਠਨ ਗਹਿਣ ਤਬ ਕਰਨ ਪੁਕਾਰਾ, ਕਹੇ ਕਬੀਰ ਆਗੇ ਤੇ ਨਾ ਸਵਾਰਾ। ਕਹਿੰਦੇ ਜਦੋਂ ਗਲਾ ਪਕੜਿਆ ਨਾ, ਦੁੱਖ ਕੱਲੇ ਨੂੰ ਭੋਗਣਾ ਪੈਣਾ ਹੀ, ਕਿਸੇ ਨੇ ਗਲਾ ਪਕੜਿਆ, ਕਹਿੰਦੇ ਛੱਡ ਦੇ ਗਲਾ ਇਹਦਾ। ਜਦੋਂ ਜਮਾ ਨੇ ਗਲਾ ਪਕੜਿਆ, ਤੇਰੀ ਪੁਕਾਰ ਨਹੀਂ ਉਹ ਸੁਣਨੀ। ਉਸ ਗਲੇ ਪਕੜ ਤੋਂ ਪਹਿਲਾਂ ਹੀ ਜਪ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਜੀ ਹੋਰ ਕਿਰਪਾ ਕਰਦੇ ਨੇ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਣ ਕਛੂ ਨਾ ਸੂਝੈ। ਕਹਿੰਦਾ ਜੀਵਨ ਬੜਾ ਲੰਮਾ, ਜੀਵਨ ਬੜਾ ਲੰਮਾ, ਲੋਚਣ ਨਾਮ ਹੈ ਨੇਤਰਾਂ ਦਾ, ਅੱਖਾਂ ਦਾ, ਦੀਦਿਆਂ ਦਾ, ਸੁੱਝਦਾ ਹੀ ਨਹੀਂ ਹੈ। ਕਿਉਂ ਨਹੀਂ ਸੁੱਝਦਾ, ਦਿਸਦਾ ਹੀ ਨਹੀਂ ਹੈ, ਕਿਉਂ? ਗਿਆਨ ਤੇ ਵਿਰਾਗ ਦੀਆਂ ਅੱਖਾਂ ਹੀ ਨਹੀਂ ਹੈ, ਇਹਨਾਂ ਅੱਖਾਂ ਵਿੱਚ ਤੇ ਹੋਰ ਹੀ ਨੀਂਦ ਆਈ ਹੋਈ ਹੈ।

ਧੰਨ ਕਬੀਰ ਜੀ। ਤਾਂ ਹੀ ਤਾਂ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ, ਕਬੀਰ ਆਖੀ ਕੇਰੇ ਮਟਕੇ, ਮਟਕਦੀਆਂ ਨੇ ਅੱਖਾਂ, ਝਮਕਦੀਆਂ ਨੇ ਅੱਖਾਂ, ਇਹਨਾਂ ਦੇ ਵਿੱਚ ਕੀ ਹੁੰਦਾ, ਉਮਰਾਂ ਲੰਘ ਜਾਂਦੀ ਹੈ। ਕਬੀਰ ਆਖੀ ਕੇਰੇ ਮਟਕੇ, ਪਲ ਪਲ ਗਈ ਬਿਹਾਏ, ਮਨ ਜੰਜਾਲ ਨਾ ਛੋਡੇ ਜਮਦੀ ਆ ਦਮਾਮਾ ਆਏ। ਜਮ ਤੇਰੇ ਕੋਲ ਆ ਰਿਹਾ, ਛੱਡੋ, ਛੱਡਦੇ ਭਰਮਾਂ ਨੂੰ, ਛੱਡਦੇ ਵਹਿਮਾਂ ਨੂੰ, ਛੱਡਦੇ ਹੋਰ ਕਿਸੇ ਨੂੰ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਮਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਕੀ ਸਰਣਾ। ਕੇਵਲ ਆਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਭਜ ਕੇਵਲ ਨਾਮ, ਕੇਵਲ ਨਾਮ ਜਪੋ ਰੇ ਪ੍ਰਾਨੀ, ਹੇ ਪ੍ਰਾਨੀ। ਤਾਂ ਨਾਲ ਮਹਾਰਾਜ ਨੇ ਬੜੇ ਸੋਹਣੇ ਬਚਨ ਕਹੇ ਨੇ, ਪਰੋ ਪਰ ਜਾ, ਢਹਿ ਜਾ ਕਿੱਥੇ, ਏਕ ਕੀ ਸਰਣਾ, ਇੱਕ ਦੇ ਕੋਲ ਆ ਜਾ, ਜਿਹਨੂੰ ਗੁਰਦੇਵ ਮਹਾਰਾਜ ਕਹਿੰਦੇ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਜੇਤਾ ਸ਼ਬਦ ਸੁਰਤ ਧੁਣ ਤੇਤੀ, ਜੇਤਾ ਰੂਪ ਕਾਇਆ ਤੇਰੀ, ਤੂੰ ਆਪੇ ਰਸਨਾ ਆਪੇ ਬਸਨਾ, ਅਵਰ ਨਾ ਦੂਜਾ ਕਹੋ ਮਾਈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਸਿਰਫ ਇੱਕ ਵਾਰ ਆਖੋ ਵਾਹਿਗੁਰੂ, ਤਾਂ ਨਾਲ ਦੀ ਨਾਲ ਫਤਿਹ ਬੁਲਾ ਦੇਣੀ ਜੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦੇ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਬੁਲਭੇਟਾ ਕੀਤੀ ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ ਲੰਗਰ ਪ੍ਰਸ਼ਾਦ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਗਤਾਂ ਕੀ ਟੇਕ ਤੂੰ

ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣਾ। ਹੁਣ ਪਰਿਵਾਰਾਂ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੋਰ ਜਾ ਰਹੀਆਂ ਹਨ। ਪਿੱਤਰ ਬਾਣੀ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੱਚ ਬਖਰ ਜਿਨੀ ਲਦਿਆ,

ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸੋ ਇੱਕ ਹੁਕਮੇ ਸਦਾ ਪਵਾਈ ਹੈ ਹੁਕਮ

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ

ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਅਰਜਾ ਹੋਰ ਦਸੁਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲਾ ਸਭ ਕੋਏ, ਚੰਗਾ ਨਾਮ ਰਖਾਈ ਕਹਿ ਜਸ ਕਿਰਤ ਜਾਗਲੇ। ਜੇ

ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜਈ ਜੇ ਤਿਸ ਗੁਣ ਕੋਇ ਕਰਾਏ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਵਲਿਆ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਦ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰ ਉੱਤੇ ਮਹਾਂ ਕਵਣ ਜਿਤ ਹੋਆ ਆਕਾਰ ਵੇਲ

ਕਰਨੇ ਕਵ ਜਾਣਾ ਨਾਨਕੇ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲੱਖ ਆਗਾਸ ਆਇਆ ਆਗਾਸ ਓੜ ਕੇ

ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਕਾ ਬਾਰਾਂ ਗਾ ਵਾਰ ਸੋ ਡਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਦਾਰੂ ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਘਰ ਸਾਂਤ ਸੁਖ ਮਨ ਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੇ ਬਿਨ ਦੇਹ ਨਮਾਨੀ ਦੇਹ ਨਮਾਨੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਆਏ ਤਨ ਮਨ ਧਨ ਸਭ ਸੌਂਭ ਗੁਰ ਕੋ ਹੁਕਮ ਮੰਨਿਆ ਪਾਈ ਆਏ ਹੁਕਮ ਮੰਨਿਓ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਨੀ ਜਿਨੇ ਤਰਮ ਭੁਲਾਇਆ ਮਾਇਆ ਤਾਂ ਮੋਹਨੀ ਕਿਨੇ ਕੀਤੀ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿੰਠ ਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਵਿਟੋਂ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਉਲੇ ਨਾ ਕੀਤੇ ਜਿਤੇ ਅੰਤ ਪਛੋਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤੀ ਉਪਾਇਆ ਕਹੈ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੇ ਉਪਾਇਕ ਵੇਖ ਪਰਸਨ ਆਇਆ ਲਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿੱਕੀ ਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆਰ ਵਾਸਨਾ ਸੁਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ
ज्यों तू चलाए ते विचलै स्वामी होर क्या जाना गुण तेरे जिव तू चलाए ते वह चलै जिन्ना मार्ग पावे कर कृपा जिन नाम लाए सियर हर सदा ते आवै जिसनू कथा सुनाए अपनी से गुरु दुआरे सुख पावे कहे नानक सचे साहिब ज्यों भावै तिवै चलावे इहो सोहिला शब्द सुहावा शब्दो सुहावा सदा सोहिला सतगुरु सुनाया इहो तिनकै मन वसिया जिन धुरों लिखिया आया एक फिरे कनेरे करे गल्ला गली किने ना पाया कहे नानक शब्द सोहिला सतगुरु सुनाया पवे तो ऐसे जना जिनी हर त्याया हर त्याया पवे तो होए गुरमुख जिनी त्याया पवित माता पिता कुटुंब सहित स्यों पवित संगत सुभाईया

ਹਾਰਿਆ ਹੈ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਿਨ ਸਜ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਓ।

ਸਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਰ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ ਆਪ

ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤ ਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰਥ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ।

ਕੱਤੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਾ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਹਿਉ ਆਸਮਾਓ ਸਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸਬਦ ਰਤਨ ਹੀਰਾ ਜਿਤ ਜੜਾਓ ਸਿਵ ਸਕਤ ਆਪਿਓ ਪਾਏ।

ਸਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇਕ ਸਿਉਂ ਲਿਵਲਾਏ। ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰਣਾ ਜਾਣੀ ਗੁਰੂ ਬਾਜੋ ਤਤੈ ਸਾਰਣਾ ਜਾਣੀ। ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਸਾਰੀਏ ਵਡਦਾਤਾ। ਜੇ ਅਗਨ ਮੈਂ ਹਾਰ ਪਹੁੰਚਾਵੇ ਉਸਨੂੰ ਕੋਹ ਪੋਹੇ ਨਾ ਸਕੀ। ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੇ ਨਾਨਕੀ ਵਡਦਾਤਾ ਸੋ ਕਿਉਂ ਮਨੋ ਵਸਾਰੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਰ ਮਾਇਆ ਮਾਇਆ ਗਣ ਸਭ ਏਕੋ ਜਿਹੀ ਕਰਤੈ ਖੇਲ ਰਚਾਇਆ। ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜੇ ਤਰ ਵਿਸਰੇ ਮੋਪ ਜੇ ਭਾਉ ਦੂਜਾ ਲਾਇਆ। ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪੇ ਅਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ।

ਦਾਸ ਮੇਰੀ ਮਨ ਹੋ ਆਵਣ ਜਾਰ। ਹੇ ਰਸਨਾ ਤੂੰ ਅਨ ਰਸ ਰਾਹ ਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤੈ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੇ ਜਿਸ ਆਏ। ਕਹੇ ਨਾਨਕ ਹੋਰ ਅਨ ਰਸਾ ਵਿਸਰੇ, ਜਾਂ ਹਰ ਵਸੇ ਮਨ ਆਏ।

ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੀ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੇ ਨਾਨਕ ਪ੍ਰਭ ਆਪ ਮਿਲਿਆ।

ਤੇਰੇ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੈ ਦਿਬ ਦ੍ਰਿਸ਼ਟ ਹੋਈ ਏ ਸਰਵਣੋ ਮੇਰਹੋ ਸਾਚੇ ਸੁਣ ਨੈਨੋ ਪਠਾਈ ਸਾਚੇ ਸੁਣ ਨੈਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਸਮਾਣੀ ਸਾਚਿਆ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣ ਨੈਨੋ ਪਠਾਏ

ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਕਰ ਪਿਆਰੇ ਜੀ, ਉਹ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਤੇ ਆਵੇ। ਸਚੋ ਤੇ ਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾ ਉਨਦ ਆਵਾ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤੇਰਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤਰਮਹੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰ ਘਰ ਸੇਵਕ ਪਰਿਵਾਰਾਂ ਵੱਲੋਂ ਆਪ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਪ੍ਰਾਰੰਭ ਹੋਏ ਸਨ ਅੱਜ ਸੰਪੂਰਨਤਾਵਾਂ ਹੋਈਆਂ ਪਹਿਲਾ ਅਖੰਡ ਪਾਠ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਤੇ ਧੰਨ ਧੰਨ ਸ੍ਰੀ ਨਾਭ ਕਵਲ ਰਾਜ ਸਾਹਿਬ ਦੀ ਬਰਸੀ ਦੇ ਸੰਬੰਧ ਵਿੱਚ ਪਰਿਵਾਰਾਂ ਨੇ ਬਲਜੀਤ ਗਿੱਲ ਰਵਿੰਦਰ ਗਿੱਲ ਮਨਜੀਤ ਕੌਰ ਗਿੱਲ ਅਤੇ ਦਿਓਲ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਸੁਣ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਰਤਨ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਬੱਚਿਆਂ ਦੇ ਸਿਰ 'ਤੇ ਮਿਹਰ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਦੂਸਰਾ ਅਖੰਡ ਪਾਠ ਸਾਹਿਬ ਮਨਦੀਪ ਸਿੰਘ ਧਾਲੀਵਾਲ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਭਾਈ ਬਲਵੰਤ ਸਿੰਘ ਰਾਜਵਾਣੇ ਦੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਭਾਈ ਬਲਵੰਤ ਸਿੰਘ ਰਾਜਵਾਨ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਸਮੂਹ ਬੰਦੀ ਸਿੰਘਾਂ ਦੇ ਸਿਰ 'ਤੇ ਮਿਹਰ ਪ੍ਰਤਖਣਾ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ ਸੰਗਤਾਂ ਨੂੰ ਬੇਨਤੀ ਹੈ ਜੀ ਅਤੇ ਤੀਸਰਾ ਅਖੰਡ ਪਾਠ ਸਾਹਿਬ ਜੈਪਾਲ ਸੱਤਿਆ ਦੇਵੀ ਕਮਲਜੀਤ ਨੀਲਮ ਬੱਚੀ ਦੇ ਡਾਕਟਰੀ ਪਾਸ ਕਰਨ ਦੀ ਸ਼ੁਕਰਾਨਾ ਕਰਦਿਆਂ ਹਾਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਕਿਰਪਾ ਕਰਨੀ ਸੋ ਪਰਿਵਾਰ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਬੱਚਿਆਂ ਸਿਰ 'ਤੇ ਮਿਹਰ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ੀਆਂ ਸਮੂਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੋਹਣੇ ਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਜੀ ਕੀਆਂ ਸੰਪੂਰਨਤਾਵਾਂ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਹਕ

ਆ ਜਿਨ੍ਹਾਂ ਸਾਸ ਗਿਰਾਸ ਨ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪ੍ਰਸਿਐ ਗੁਰੂ ਕੈ ਜਨਮ।

ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇਆ

0: ਗੁਰੂ ਜੀ ਕੀ ਫਤਿਹ।
1: ਗੁਰੂ ਪੇਜ ਸਾਧ ਸੰਗਤ ਸਤਿਗੁਰਾਂ ਦੀ ਭਾਰ ਬਖਸ਼ਿਸ਼ ਰਹਿਮਨ ਦਾ ਸਤਿਕਾਰ ਅਖੰਡ ਪਾਠਾਂ ਦੇ ਭੋਗ ਪੈ ਜੀ। ਬੇਨਤੀ ਕਰਾਂਗਾ ਸਾਰਿਆਂ ਹੀ ਪਰਿਵਾਰਾਂ ਦੇ ਚਰਨਾਂ 'ਚ ਆਪੋ ਆਪਣਾ ਸਿਰ ਪੋ ਲਵਾ ਕੇ ਜੀ। ਸਤਿਕਾਰਯੋਗ ਗਿੱਲ ਪਰਿਵਾਰ, ਦੂਸਰਾ ਧਾਲੀਵਾਲ ਪਰਿਵਾਰ ਅਤੇ ਤੀਸਰਾ ਅਖੰਡ ਪਾਠ ਜੈਪਾਲ ਜੀ ਨੂੰ ਬੇਨਤੀ ਕਰਾਂਗਾ ਆਪਣਾ ਸਿਰ ਪੋ ਲਵਾ ਕੇ ਜੀ।

ਵਾਹਿਗੁਰੂ ਜੀ ਕਵੇ ਵਾਚ ਬੇਨਤੀ ਚੌਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਾ ਰਹੇ ਹਮਾਰਾ ਆਪਣਾ ਜਾਨ ਕਰੋ ਬਦਪਾਰਾ ਹਮਰੇ ਦੁਸਵੇ ਤੂੰ ਗਾਵੋ ਆਪ ਹਾਦੇ ਮੋਏ ਬਚਾਵੋ ਸੁਖੀ ਵਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਰ ਇੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਿਣ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਭਰ ਚਾਹ ਸੋ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀਐ ਚੁਨ ਚੁਨ ਸਤਰ ਮਾਰੇ ਮਾਰੀਐ ਆਪ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਤੁਜੋ ਕਰਿਓ ਰੱਛਾ ਰੱਖ ਲਿਓ ਮੋਹ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਕੇ ਅੰਤਾ ਤੁਮੋ ਪੁਰੀ ਤਰਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸੂਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਜ ਬ੍ਰਹਮਾ ਜੋ ਥੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੋ ਦੀਓ ਸ਼ਤਰਨ ਕੋ ਪਲ ਮੋਬਦ ਕੀ ਹੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਵਰੇ ਕੇ ਪੀਰ ਪਛਾਣਤ ਚੀਟੀ ਤੇ ਕੁੰਜਰ ਸਥੂਲਾ ਸਭ ਪਰ ਕਿਰਪਾ ਦਿਸ਼ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੇ ਘਟ ਘਟ ਕੇ ਪੜ ਪੜ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਾਵਾ ਕਰ ਕਰ ਦੋ ਕਬੂ ਤੁਮ ਮਿਲਦੇ ਤਰ ਸਬੂ ਜੇਤੇ ਬਦਨ ਸਿਸ ਸਭ ਧਾਰੇ ਆਪਾ ਆਪਣੀ ਬੂਜ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਵੇਦ ਭੇਦ ਯਾਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸਮ ਤਾਕਾ ਮੂੜ ਚਾਰਦ ਭੇਦਾ ਜਾਕੋ ਭੇਵ ਨ ਪਾਵਤ ਵੇਦਾ ਤਾਕੋ ਕਰਪਾ ਹਨੁਮੰਤ ਮਹਾਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਾ ਸ਼ਿਵ ਨਿਰੰਕਾਰ ਕਾ ਚਿੰਤ ਨ ਆਪ ਆਪਣੀ ਬੁੱਧ ਜੇਤੀ ਬਣਤ ਭਿੰਨ ਭਿੰਨ ਤੋ ਤਿੱਤੀ ਤੁਮਰਾ ਲਖਾਨਾ ਜਾਏ ਪਸਾਰਾ ਕੈ ਵਿਸਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਸ ਰੂਪਾ ਰੰਗ ਭਿਓ ਰਾਵ ਕੇ ਭੂਪਾਂਡ ਜਿਰ ਸੇ ਤਿਸ਼ਕੀਨੀ ਉਤੁਸ ਖਾਨ ਬੋਰਾਜ ਦੀਨੀ ਕਉ ਫੂਲ ਰਾਜਾ ਵੈ ਬੈਠਾ ਕੌਣ ਸੁਨ ਪਿਓ ਸ਼ੰਕਰ ਕੈਟਾ ਸਗਰੀ ਸਿੱਠ ਦਿਖਾਏ ਚੰਬਵ ਆ ਜੁਗਾ ਸਰੂ ਸਵੰਭਵ ਆਪ ਰੱਛਾ ਮੇਰੇ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟ ਤੇ ਉਠ ਵਧਤ ਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸਤੁਤਾ ਸੁਣੀ ਪਰੇ ਤਿਨਕੇ ਦੁਸ਼ ਦੁਖ ਤੁਮੈ ਮਰੇ ਪੁਰਖ ਜੀਵਨ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਡਾਰੇ ਜੋ ਕਲ ਕੋ ਇੱਕ ਵਾਰ ਤਿਆਈ ਹੈ ਤਾਂ ਕਿ ਕਾਲ ਨਿਕਟ ਨਿਆ ਹੈ ਰੱਛਾ ਹੋਏ ਤਾਂ ਇਸ ਕਾਲਾ ਦੁਸ਼ਟ ਰਿਸ਼ਟ ਇੰਦਰ ਕਾਲਾ ਕਿਰਪਾ ਦਿਸ਼ਟ ਧਨ ਜਨ ਹਰਿਓ ਤਾਂ ਕਿ ਤਾਪ ਤਨ ਘੁਮੋ ਹਰਿਓ ਰਿੰਦ ਸਿੱਧ ਕਰਮੋ ਸਭ ਹੋਈ ਦੁਸ਼ਾਸ ਹੋ ਸਕੇ ਨਾ ਕੋਈ ਏਕ ਵਾਰ ਜਿੰਦ ਮੈਂ ਸਮਾਰਾ ਕਾਲ ਪਾਸ ਤੇ ਤਾਏ ਵਾਰਾ ਜਿੰਨਾ ਨਾਮ ਤੇ ਹਰੋ ਕਾ ਦਰ ਦੁਸ਼ਦੋ ਤੇਰਾ ਖੜਕੇ ਤੇ ਸੰਨ ਤਿਆਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮੋਹ ਸਹਾਏ ਦੁਸ਼ਦੋ ਤੇ ਲਿਓ ਚਾਏ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲਵੇ ਸਗਲ ਦੇਖੋ ਅਰਤਾ ਦੁਸ਼ਦੋ ਕੀ ਅਨਕੋਚਾ ਕਰਤਾ ਸ੍ਰੀ ਦੂਜਾ ਭੈ ਦਿਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ਿਤ ਪਲ ਪਾਵੇ ਸੋਈ ਦੁਖ ਨਾ ਤਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਇਸ ਰਸਨਾ ਪਾਵੇ ਸੁਨੇ ਮੂਰਚਿਤ ਲਾ ਚਤਰਤਾ ਆਵੇ ਦੁਖ ਦਰਦ ਪਾਉ ਨਿਕਟਣਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੀ ਇੱਕ ਵਾਰ ਚੌਪੀ ਹੋ ਕੇ ਚੌਪੀ ਸੰਮਤ ਸਤਰਾ ਸਹਿਜ ਪੰਡਿਤ ਜੈ ਹਰ ਸਹਿਜ ਪੰਥੀ ਨਕੀ ਜੈ ਭਾਦਰੋ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਰਾ ਗੰਧ ਸੁਧਾਰਾ ਸਵਈਏ ਪਾਏਂਗੇ ਜਬ ਤੇ ਤੁਮਰੇ ਤਬ ਤੇ ਗੋ ਆਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰ ਸ਼ਾਸਤਰ ਵੇ ਸਵੈ ਵਾ ਭੇਦ ਕਹਿ ਮੇਕ ਨਾ ਜਾਣਿਓ ਸ੍ਰਿਸਪਾਨ ਕਿਰਪਾ ਤੁਮਰੀ ਕਰਮੈ

ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੇਵਾਵਾਂ ਲਈ ਉਪਰੰਤ ਆਪ ਜੀ ਦੇ ਪਿੱਤਰ ਸਰੂਪਾ ਜੀ ਦੇ ਸੁਖਾਸਨ ਹੋਏ ਚੌਪੀ ਸਾਹਿਬ ਦੇ ਜਾਪ ਇਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮੱਤ ਬਖਸ਼ਣੀ ਨਿੱਜ ਸਥਾਨ ਜਾਣ ਵਾਸਤੇ ਤਿਆਰੇ ਕੀਤੇ ਹਨ ਚੱਲਣ ਵਾਸਤੇ ਆਗਿਆ ਬਖਸ਼ੋ ਰਸਤੇ ਵਾਧ ਘਾਟ ਸਹੀ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੈ ਨਾ

ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ, ਪਰਿਵਾਰਾਂ ਨੇ ਸੇਵਾ ਲਈ ਹੈ, ਮਹਾਰਾਜ ਉਹਨਾਂ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ। ਪਹਿਲਾ ਸ੍ਰੀ ਅਖੰਡ ਪਾਠ ਸਾਹਿਬ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹਸਿਆਲੀ ਵਾਲਿਆਂ ਦੀ ਬਰਸੀ, ਪਰਿਵਾਰਾਂ ਨੇ ਸ਼ਰਧਾ ਭਾਵਨਾ ਨਾਲ ਹਰੇਕ ਸਾਲ ਦੀ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਈ ਗਈ ਹੈ। ਸੋ ਮਹਾਰਾਜ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ, ਚੜ੍ਹਦੀ ਕਲਾ ਗੁਰਸਿੱਖੀ ਜੀਵਨ ਬਖਸ਼ਣ। ਅਤੇ ਦੂਸਰਾ ਅਖੰਡ ਪਾਠ ਸਾਹਿਬ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਜੋ ਹਿੰਦੁਸਤਾਨ ਦੀ ਜੇਲ੍ਹ ਦੇ ਵਿੱਚ ਕੈਦ ਨੇ, ਉਹਨਾਂ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਰਿਵਾਰਾਂ ਨੇ ਚਰਨ ਪਰਸੇ ਨੇ। ਗੁਰੂ ਕੀ ਸੰਗਤ ਨੇ ਅਰਦਾਸ ਬੇਨਤੀ ਕੀਤੀ ਹੈ, ਮਹਾਰਾਜ ਸਾਰਿਆਂ ਦੀ ਮਨੋਕਾਮਨਾ ਪੂਰੀ ਕਰੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਅਤੇ ਜੋ ਬੇਨਤੀ ਕਰਨੀ ਹੈ ਕਿ ਇਸ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਜੋ ਗੱਤਕਾ ਦਲ ਦੀ ਜੋ ਜੌਹਰੇ ਤੇਗ ਹੈ, ਉਹ ਮੁਕਾਬਲੇ ਹੋਣੇ ਆ ਕੈਨੇਡਾ ਤੋਂ, ਅਮੈਰੀਕਾ ਦੇ ਸਾਰੇ ਸ਼ਹਿਰਾਂ 'ਚੋਂ, ਜਿੱਥੇ ਜਿੱਥੇ ਵੀ ਗੱਤਕੇ ਦੀਆਂ ਟੀਮਾਂ ਉਹ ਇੱਥੇ ਗੁਰਦੁਆਰਾ ਸਾਹਿਬ ਫਰੀਮੌਂਟ ਪਹੁੰਚਣੀਆਂ। ਉਹ ਬੱਚੇ ਬਾਹਰ ਟੇਬਲ ਲਾ ਕੇ ਬਹਿੰਦੇ ਨੇ ਐਵਰੀ ਵੀਕ, ਅਤੇ ਜਿਨ੍ਹਾਂ ਨੇ ਵੀ ਕੋਈ ਤਿਲ ਫਿਲ ਭੇਟਾ ਦੇਣੀ ਹੈ, ਉਹਨਾਂ ਦਾ ਸਹਿਯੋਗ ਦੇਣਾ ਹੈ, ਕਿਉਂਕਿ ਉਸ ਦਾ ਖਰਚਾ ਤਕਰੀਬਨ 30-35 ਹਜ਼ਾਰ ਤੋਂ ਵੱਧ ਦਾ ਖਰਚਾ ਹੈ। ਟੀਮਾਂ ਨੂੰ ਆਉਣਾ, ਟੀਮਾਂ ਦਾ ਸਨਮਾਨ ਕਰਨਾ, ਟੀਮਾਂ ਨੂੰ ਰੱਖਣਾ, ਅਤੇ ਕਾਫੀ ਖਰਚਾ ਹੋਣਾ ਹੈ ਆਪਣੀਆਂ ਕਿਰਤ ਕਮਾਈਆਂ ਵਿੱਚੋਂ। ਉਹਨਾਂ ਬੱਚਿਆਂ ਲਈ ਜ਼ਰੂਰ ਆਪਣੇ ਤਿਲ ਫੁੱਲ ਭੇਟਾ ਦੇ ਕੇ ਜਾਣਾ। ਅਤੇ ਮੈਂ ਹੁਣ ਜ਼ਿਆਦਾ ਸਮਾਂ ਨਾ ਲਵਾਂ, ਆਓ ਖਾਲਸਾ ਸਕੂਲ ਫਰੀਮੌਂਟ ਦੇ ਜੋ ਬੱਚੇ ਆ ਉਹਨਾਂ ਤੋਂ ਕੀਰਤਨ ਸਰਵਣ ਕਰੀਏ। ਆਓ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: batu.
1: Guru Granth Sahib Ji di Nigi Godh vich baithi Guru Pyari Sahib Sangat Ji Bulao Fateh Waheguru Ji Ka Khalsa Waheguru Ji Ki Fateh Dhanwadi Haan Satkar Jo Sade Khalsa School De Bache Jinnah Ne Bada Hi Raspinna Kirtan Aap Sangatan Nu Sarvan Karaya Hai Main Ardaas Karda Ke Maharaj ਇਹਨਾਂ 'ਤੇ ਇਸੇ ਤਰ੍ਹਾਂ ਬਖਸ਼ਿਸ਼ ਕਰੀ ਜਾਣ ਅਤੇ ਹੋਰ ਵੀ ਇਹ ਕੀਰਤਨ ਗੁਰਬਾਣੀ ਅਤੇ ਹੋਰ ਵੀ ਵਿੱਦਿਆ ਲੈਣ ਸੋ ਇਹਨਾਂ ਦੇ ਪਰਿਵਾਰਾਂ ਦਾ ਪੇਰੈਂਟਸ ਦਾ ਪ੍ਰੋਫੈਸਰ ਸਾਹਿਬ ਹੁਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਇਸ ਪਾਸੇ ਲਾ ਕੇ ਵਿੱਦਿਆ ਦਿੱਤੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਜੋ ਅੱਜ ਸਪੈਸ਼ਲ ਦੀਵਾਨ ਹੈ ਉਹ ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਅਜੀਤ ਸਿੰਘ ਜੀ ਹਸਿਆਲੀ ਵਾਲੇ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਦੀਵਾਨ ਸਜ ਰਹੇ ਨੇ ਅਤੇ ਦੂਸਰੇ ਜੋ ਪਰਿਵਾਰਾਂ ਨੇ ਸੰਗਤ ਨੇ ਅਰਦਾਸ ਕੀਤੀ ਹੈ ਸਤਿਕਾਰਯੋਗ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਤੇ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਹੈ ਇੱਕ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰਬਾਣੀ ਕੰਠ ਮੁਕਾਬਲੇ ਜੋ ਹੁਣੇ ਹੈ ਸਟੋਕਟਨ ਗੁਰਦੁਆਰਾ ਸਾਹਿਬ ਵਿਖੇ ਉਹ 17 ਅਕਤੂਬਰ ਨੂੰ ਡੇਟ ਹੈ ਅਤੇ ਬਾਹਰ ਉਹਨਾਂ ਵੀਰਾਂ ਨੇ ਆ ਕੇ ਟੇਬਲ ਲਾਇਆ ਹੋਇਆ ਹੈ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਪਾਰਟੀਸਪੇਟ ਕਰਨਾ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਜਾਣਾ ਉਹ ਜ਼ਰੂਰ ਉਹਨਾਂ ਤੋਂ ਬਾਕੀ ਦੀ ਇਨਫੋਰਮੇਸ਼ਨ ਲੈ ਸਕਦੇ ਇਸ ਤਰ੍ਹਾਂ ਦਾ ਫਲਾਇਰ ਹੈ ਬਾਹਰ ਟੇਬਲ ਲਾ ਕੇ ਬੈਠੇ ਹੈ ਇੱਕ ਹੋਰ ਆਪ ਸੰਗਤਾਂ ਦੇ ਨਾਲ ਬੜੇ ਦੁਖੀ ਹਿਰਦੇ ਦੇ ਨਾਲ ਜੋ ਸੂਚਨਾ ਸਾਂਝੀ ਕਰ ਰਿਹਾ ਹਾਂ ਕਿ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਕਥਾਵਾਚਕ ਜੋ ਪ੍ਰਚਾਰਕ ਸਨ ਦਮਦਮੀ ਟਕਸਾਲ ਦੇ ਜੋ 2 ਸਾਲ ਪਹਿਲਾਂ ਇੱਥੇ ਵੀ ਆਪ ਸੰਗਤਾਂ ਦੇ ਜੋ ਪ੍ਰਚਾਰ ਦੁਆਰਾ ਦਰਸ਼ਨ ਕਰਕੇ ਗਏ ਨੇ ਉਹ ਚੜ੍ਹਾਈ ਕਰ ਗਏ 2 ਕੁ ਦਿਨ ਹੋਏ ਆ ਅਤੇ ਬੜਾ ਮਨ ਦੁਖੀ ਹੋਇਆ ਕਿਉਂਕਿ ਉਹ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੇ ਵਿਦਿਆਰਥੀ ਸਨ ਬੜੀ ਹੀ ਮਹਾਰਾਜ ਦੀ ਉਹਨਾਂ 'ਤੇ ਬਖਸ਼ਿਸ਼ ਸੀ ਬਹੁਤ ਹੀ ਗੁਰਬਾਣੀ ਦੇ ਨਾਲ ਉਹ ਰੂਹ ਜਿਹੜੀ ਰੰਗੀ ਹੋਈ ਸੀ ਅਤੇ ਉਹਨਾਂ ਨੇ ਬੜਾ ਪ੍ਰਚਾਰ ਕੀਤਾ 5 ਪਿਆਰਿਆਂ ਦੇ ਵਿੱਚ ਵੀ ਅੰਮ੍ਰਿਤ ਛਕਾਉਣ ਦੀ ਵੀ ਸੇਵਾ ਬਹੁਤ ਸਾਲ ਉਹਨਾਂ ਨੇ ਕੀਤੀ ਸੋ ਉਹ ਪਿਛਲੇ

ਨੇ ਚੜਾਈ ਕਰ ਗਏ ਆ। ਅਰਦਾਸ ਕਰਦੇ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ, ਸਾਨੂੰ ਸਾਰੇ ਸੰਗਤਾਂ ਨੂੰ, ਰਿਸ਼ਤੇਦਾਰਾਂ ਨੂੰ, ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮੈਂ ਜੋ ਜੌਹਰੇ ਤੇਗ ਬਾਰੇ ਅੱਗੇ ਵੀ ਬੋਲਿਆ ਸੀ, ਉਹ ਬਾਹਰ ਬੱਚਿਆਂ ਨੇ ਟੇਬਲ ਲਾਇਆ ਹੋਇਆ ਹੈ। ਇਹ 4, 5 ਅਤੇ 6 ਜੋ ਨੈਕਸਟ ਮੰਥ ਜੋ ਮੁਕਾਬਲੇ ਹੋ ਰਹੇ ਨੇ ਗੱਤਕੇ ਦੇ ਜੌਹਰੇ ਤੇਗ, ਅਤੇ ਉਸ ਵਿੱਚ ਜ਼ਰੂਰ ਆਪਣਾ ਯੋਗਦਾਨ ਪਾਓ, ਕਿਉਂ ਵੱਡਾ ਪ੍ਰੋਗਰਾਮ ਹੈ। ਤਕਰੀਬਨ 100 ਤੋਂ ਵੱਧ ਜੋ ਗੱਤਕੇ ਦੀਆਂ ਟੀਮਾਂ ਨੇ ਭਾਗ ਲੈਣਾ ਹੈ, ਕੈਨੇਡਾ ਤੋਂ ਇੱਥੇ, ਅਮੈਰੀਕਾ ਦੇ ਵੱਖ ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚਣੀਆਂ। ਕਾਫੀ ਖਰਚਾ ਹੈ, ਜਿੰਨਾ ਵੀ ਕੋਈ ਤਿਲ ਫੁੱਲ ਦੇ ਸਕਦਾ ਜ਼ਰੂਰ ਉਹਨਾਂ ਦੇ ਬੱਚਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ ਯੋਗਦਾਨ ਪਾਓ। ਆਓ ਹੁਣ ਮੈਂ ਬੇਨਤੀ ਕਰਦਾ ਸਤਿਕਾਰ ਜੋ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਂਟ, ਉਹਨਾਂ ਦੇ ਜਥੇ ਨੂੰ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਖਾਣ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: इतनी सेवा प्रवान करनी जी, कीर्तन कर दिया प्रभु जी, माफी बख्शनी। बुलाओ फते वाहिगुरु जी का खालसा, वाहिगुरु जी की फतेह।
1: कीर्तन का आनंद माण रही गुरु प्यारी साध संगत जी, बुलाओ फतेह वाहिगुरु जी का खालसा, वाहिगुरु जी की फतेह। धन्यवादी हाँ सत्कारयोग ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਫਰੀਮਾਉਣ, ਅਤੇ ਭਾਈ ਜੋਰਾਵਰ ਸਿੰਘ ਜੀ ਅਤੇ ਭਾਈ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕੀਤਾ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ, ਮੈਂ ਜੋ ਅਖੰਡ ਪਾਠ ਇੱਕ ਜਿਹੜਾ ਸਤਿਕਾਰਯੋਗ ਵੀਰ ਰਵੀ ਗਿੱਲ ਪਰਗਿੱਲ ਪਰਿਵਾਰ ਵੱਲੋਂ ਕਰਵਾਇਆ ਗਿਆ ਅੱਜ, ਉਹ ਸੱਚਖੰਡ ਵਾਸੀ ਸੰਤ ਬਾਬਾ ਅਜੀਤ ਸਿੰਘ ਹੌਸਾਲੀ ਵਾਲੇ ਅਤੇ ਉਹਨਾਂ ਦਾ ਜਨਮ ਦਿਨ, ਅਤੇ ਦੂਸਰਾ ਸਤਿਕਾਰਯੋਗ ਧੰਨ ਧੰਨ ਸ੍ਰੀ ਨਾਭ ਕਮਲ ਰਾਜਾ ਸਾਹਿਬ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਇਹ ਉਹਨਾਂ ਨੇ ਗੁਰੂ ਜੀ ਦੇ ਚਰਨ ਪਰਸੇ, ਅਤੇ ਉਹਨਾਂ ਦੀ ਯਾਦ ਵਿੱਚ ਹੀ ਇਹ ਅੱਜ ਦੀਵਾਨ ਨੇ। ਦੂਸਰਾ ਅਖੰਡ ਪਾਠ ਜਿਹੜਾ ਸੀ ਉਹ ਜੋ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦੀ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਬੇਨਤੀ ਕੀਤੀ ਗਈ, ਇਹ ਉਸੇ ਸੰਬੰਧ ਵਿੱਚ ਅੱਜ ਪ੍ਰੋਗਰਾਮ ਚੱਲਣੇ ਨੇ। ਅਤੇ ਤੀਸਰਾ ਜੋ ਮੈਂ ਅਨਾਊਂਸਮੈਂਟ ਕੀਤੀ ਸੀ ਕਿ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਦਮਦਮੀ ਟਕਸਾਲ ਦੇ ਜੋ ਬੜੇ ਹੀ ਚੰਗੇ ਪ੍ਰਚਾਰਕ ਸਨ, ਜਿਨ੍ਹਾਂ ਨੇ ਕਾਫੀ ਸੇਵਾਵਾਂ ਕੀਤੀਆਂ, 2 ਸਾਲ ਪਹਿਲਾਂ ਆਪ ਸੰਗਤਾਂ ਦੀ ਵੀ ਇੱਥੇ ਹਾਜ਼ਰੀ ਭਰ ਕੇ ਗਏ, ਅਤੇ ਜਦੋਂ ਵੀ ਅੰਮ੍ਰਿਤ ਸੰਚਾਰ ਕਰਦੇ ਸੀ ਉਸ ਵਿੱਚ 5 ਪਿਆਰਿਆਂ ਦੀ ਵੀ ਸੇਵਾ ਉਹਨਾਂ ਨੇ ਬਹੁਤ ਨਿਭਾਈ। ਉਹ ਸੱਚਖੰਡ ਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ 13ਵੇਂ ਮੁਖੀ ਦਮਦਮੀ ਟਕਸਾਲ ਦੇ ਉਹਨਾਂ ਦੇ ਵਿਦਿਆਰਥੀ ਸਨ, ਅਤੇ ਆਪਾਂ ਅਖੀਰ ਵਿੱਚ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਵੀ ਅਰਦਾਸ ਕਰਨੀ ਆ। ਅਤੇ ਆਓ ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ, ਜੋ ਨਿਸ਼ਾਨ ਸਾਹਿਬ ਦੀ ਸੇਵਾ ਹੈ 30 ਤਰੀਕ ਆਉਂਦੇ ਐਤਵਾਰ ਨੂੰ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਜਾਵੇਗਾ। ਨਿਸ਼ਾਨ ਸਾਹਿਬ ਦੀ ਸੇਵਾ ਦੇ ਵਿੱਚ ਆਪ ਸੰਗਤਾਂ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। ਅਤੇ ਆਓ ਹੁਣ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਕਨੇਡਾ ਵਾਲੇ, ਜਿਨ੍ਹਾਂ 'ਤੇ ਬੜੀ ਮਹਾਰਾਜ ਦੀ ਬਖਸ਼ਿਸ਼ ਹੈ। ਮੈਂ ਪਹਿਲਾਂ ਵੀ ਜਦੋਂ ਇਹ ਆਏ ਆ ਉਦੋਂ ਵੀ ਦੱਸਿਆ ਸੀ ਕਿ ਬੜੀ ਨਿਧੜਕ ਸੇਵਾਵਾਂ ਕਰ ਰਹੇ ਆ, ਜਿਹੜੇ ਕਿ ਬਹੁਤ ਪ੍ਰਚਾਰਕ ਅੱਜ ਕੱਲ੍ਹ ਸਟੇਜਾਂ 'ਤੇ ਨਹੀਂ ਬੋਲ ਰਹੇ, ਕਿਉਂਕਿ ਉਹ ਜਾਂ ਹਿੰਦੁਸਤਾਨ ਦੀ ਸਰਕਾਰ ਤੋਂ ਡਰਦੇ ਆ, ਕਿਉਂਕਿ ਉਹ ਵੀ ਬਹੁਤ ਦੁਖੀ ਕਰਦੇ ਆ। ਸੋ ਇਹ ਬੜੇ ਨਿਧੜਕ ਪ੍ਰਚਾਰਕ ਨੇ, ਆਓ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਨ, ਗੁਰਬਾਣੀ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਨ ਸੋ ਗੁਰ ਸਿੱਖ ਕਹੀਏ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਇਆ, ਤਿਸ ਗੁਰ ਸਿੱਖ ਕਾ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ।

ਸਨ ਮੁਖ ਹੋਏ। ਗੁਰੂ ਦੇ ਸਨਮੁਖ ਆਉਣ ਵਾਲੇ ਮਾਈ ਭਾਈ ਗੁਰਸਿੱਖੋ, ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਕਦਮਾਂ ਦੇ ਨਾਲ ਚੱਲ ਕੇ ਮੇਰੇ ਸਾਹਿਬਾਂ ਦੀ ਹਜ਼ੂਰੀ ਅੰਦਰ ਪਹੁੰਚਦੇ ਹੋ, ਇੱਕ ਵਾਰ ਪਿਆਰ ਵਿੱਚ ਆਖੋ, ਸੁਰਤ ਟਿਕ ਜਾਵੇ, ਗੱਜ ਕੇ ਬੋਲੋ ਸਤਨਾਮ ਸ਼੍ਰੀ। ਤੁਹਾਡੇ ਵਾਸਤੇ, ਗੁਰਸਿੱਖਾਂ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਅਬਿੱਤ ਬੜਾ ਪਿਆਰਾ ਲਿਖਿਆ ਹੈ, ਜਿਨ੍ਹਾਂ ਕਦਮਾਂ ਦੇ ਨਾਲ ਚੱਲ ਕੇ ਆਇਓ ਗੁਰਸਿੱਖ। ਭਾਈ ਸਾਹਿਬ ਜੀ ਕਹਿੰਦੇ, ਮੈਂ ਆਪਣੇ ਸਰੀਰ ਦੇ ਛੋਟੇ ਛੋਟੇ ਟੁਕੜੇ ਕਰਦਿਆਂ, ਨਿੱਕੇ ਨਿੱਕੇ

ਦਵਾਂ ਹਵਾ ਤੂੰ ਇੰਨੀ ਰਫਤਾਰ ਦੇ ਨਾਲ ਚੱਲ, ਮੇਰੇ ਸਰੀਰ ਦੀ ਖਾਕ ਜਿਹੜੀ ਹੈ ਉਹ ਰਸਤੇ ਜਿਨ੍ਹਾਂ ਰਸਤਿਆਂ ਤੋਂ ਗੁਰਸਿੱਖ ਕਦਮ ਕਦਮ ਚੱਲ ਕੇ ਸਾਹਿਬਾਂ ਦੀ ਹਜ਼ੂਰੀ ਅੰਦਰ ਪਹੁੰਚਦੇ ਨੇ, ਉਹਨਾਂ ਦੇ ਰਸਤਿਆਂ ਵਿੱਚ ਵਿਛਾਈ ਜਾਵੇ ਤੇ ਮੇਰੇ ਚਰਨਾਂ ਦੀ ਜਿਹੜੀ ਖਾਕ, ਮੇਰੇ ਪੈਰਾਂ ਦੀ ਸਰੀਰ ਦੀ ਜਿਹੜੀ ਖਾਕ ਹੈ ਗੁਰਸਿੱਖਾਂ ਦੇ ਚਰਨੀ ਲੱਗ ਜਾਵੇਗੀ, ਮੇਰੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ। ਭਾਈ ਗੁਰਦਾਸ ਸਾਹਿਬ ਜੀ ਇੱਕ ਬਿੱਤ ਲਿਖਦੇ ਨੇ, ਕਹਿੰਦੇ ਨੱਖ ਸਿਸ ਲਓ ਅੰਗ ਅੰਗ ਕਰ। ਦੇਖੋ ਬੋਲ ਕਿੰਨੇ ਪਿਆਰੇ ਨੇ, ਪੈਰ ਦੇ ਬੂਠੇ ਦੇ ਨਹੁੰ ਤੋਂ ਲੈ ਕੇ ਨੱਖ, ਸਿਸ ਦਾ ਅਰਥ ਹੈ ਸਿਰ ਤੱਕ, ਨੱਖ ਸਿਸ ਲਓ ਅੰਗ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਐ, ਅਗਨ ਜਲਾਏ ਫੁਨ ਪੀਸਾ ਨਾ ਪਸਾਏ, ਲੈ ਉਡੇ ਪਵਨ ਹੋਏ ਅਣਕ ਪਰ ਕਾਰੀਐ।

ਆਲਮੋਹ ਪਤ ਤੋਂ ਉਧਾਰੀਐ। ਹੇ ਸਤਿਗੁਰੂ ਜੀ, ਮੇਰੇ ਪਤ ਦਾ ਪਾਰ ਉਤਾਰਾ ਹੋ ਜਾਵੇਗਾ। ਅੱਜ ਦੇ ਦਿਹਾੜੇ ਵਿਸ਼ੇਸ਼ ਕਰਕੇ ਤੁਸੀਂ ਸਿੰਘ ਸਾਹਿਬ ਜੀ ਤੋਂ, ਭਾਈ ਸਾਹਿਬ ਜੀ ਤੋਂ ਸਰਵਣ ਕਰ ਲਏ ਨੇ। ਉਹ ਆਪ ਜੀ ਨੂੰ ਅਨਾਊਂਸ ਕਰਕੇ ਗਏ ਨੇ, ਪਿਛਲਾ ਐਤਵਾਰ ਜੋ ਲੰਘ ਚੁੱਕਾ ਹੈ, ਲੰਘੇ ਹੋਏ ਐਤਵਾਰ ਵਾਲੇ ਦਿਨ ਵੀ ਸੰਤ ਬਾਬਾ ਅਜੀਤ ਸਿੰਘ ਅਨਸਾਲੀ ਵਾਲਿਆਂ ਦੀ ਯਾਦ ਮਨਾਈ ਸੀ ਤੇ ਆਪਾਂ ਅੰਮ੍ਰਿਤ ਬਚਨ ਸਾਂਝੇ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਸੀ। ਅੱਜ ਨਾਲ ਦੀ ਨਾਲ ਜੋ ਉਹਨਾਂ ਨੇ ਅਨਾਊਂਸ ਕੀਤਾ ਹੈ, ਸਤਿਕਾਰਯੋਗ ਰਾਜਾ ਨਾਭ ਕਮਲ ਜੀ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਨਾਮ ਵਸਿਆ ਹੋਇਆ, ਨਵੇਂ ਸ਼ਹਿਰ ਦੇ ਕੋਲ ਹੀ ਅਸਥਾਨ ਹੈ, ਤੁਸੀਂ ਭਲੀ ਪ੍ਰਕਾਰ ਜਾਣਦੇ ਹੋ, ਹੁਸ਼ਿਆਰਪੁਰ ਵਾਲਿਆਂ ਨੂੰ ਤਾਂ ਖਾਸ ਕਰਕੇ ਸਾਨੂੰ ਪਤਾ ਹੁੰਦਾ ਰਾਜਾ ਨਾਭ ਕਮਲ ਜੀ ਦਾ। ਇਸੇ ਤਰ੍ਹਾਂ ਗੁਰੂ ਸਵਾਰੀ ਸੰਗਤ ਜੀ ਨਾਲ ਦੀ ਨਾਲ ਅਨਾਊਂਸ ਕਰ ਗਏ ਨੇ, ਸਤਿਕਾਰਯੋਗ ਜਿਨ੍ਹਾਂ ਨੂੰ ਜਿਉਂਦਿਆਂ ਸ਼ਹੀਦੀ ਦਾ ਖਿਤਾਬ ਮਿਲਿਆ ਹੈ, ਭਾਈ ਸਾਹਿਬ ਜੀ ਭਾਈ ਬਲਵੰਤ ਸਿੰਘ ਜੀ ਰਾਜੋਆਣ, ਉਹਨਾਂ ਦੇ ਕੁਝ ਬੋਲ ਸਾਂਝੇ ਕੀਤੇ ਨੇ ਵੀ ਉਹਨਾਂ ਦੀ ਵੱਡੀ ਕੁਰਬਾਨੀ ਹੈ। ਤੇ ਨਾਲ ਦੀ ਨਾਲ ਸਤਿਕਾਰਯੋਗ ਭਾਈ ਜਸਵਿੰਦਰ ਸਿੰਘ ਜੱਡੀ ਸਾਹਿਬ ਜੀ ਨੇ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਜੋ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਰਹੇ ਨੇ, ਜੋ ਪੰਜ ਪਿਆਰਿਆਂ ਦੇ ਵਿੱਚ ਅੰਮ੍ਰਿਤ ਸੰਚਾਰ ਦੀ ਸੇਵਾ ਵੀ ਨਿਭਾਉਂਦੇ ਰਹੇ ਨੇ। ਸਮੇਂ ਦੇ ਮੁਤਾਬਕ ਗੁਰੂ ਖਾਲਸਾ ਜੀ ਜੋ ਸੰਸਾਰ ਵਿੱਚ ਆਇਆ ਹੈ, ਉਹ ਇੱਕ ਦਿਨ ਨੂੰ ਜ਼ਰੂਰ ਵਰ ਜ਼ਰੂਰ ਚਲੇ ਜਾਵੇਗਾ। ਉਹ ਅਕਾਲ ਚਲਾਨਾ ਕਰ ਗਏ ਨੇ, ਉਹਨਾਂ ਵਾਸਤੇ ਵੀ ਅਰਦਾਸ ਕਰਨ ਵਾਸਤੇ ਸੰਗਤ ਨੂੰ ਬੇਨਤੀ ਕੀਤੀ ਗਈ ਹੈ। ਤੇ ਜਦੋਂ ਇਹ ਬੋਲ ਆਪਾਂ ਸਾਂਝੇ ਕਰਦੇ ਹਾਂ ਤੇ ਅੱਜ ਸਵੇਰ ਦਾ ਜੋ ਹੁਕਮਨਾਮਾ ਸੀ ਨਾ ਮੇਰੇ ਸਤਿਗੁਰਾਂ ਦਾ, ਉਹ ਸਾਹਿਬਾਂ ਨੇ ਬਖਸ਼ਿਆ ਸੀ, ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਵ ਕਟੈ ਤਨ ਸ਼ੀਜੈ, ਭਈ ਘੜੀਆਂ ਤੋਂ ਪੈਰ ਬਣ ਜਾਂਦੇ ਨੇ ਤੇ ਪੈਰਾਂ ਤੋਂ ਦਿਨ ਬਣ ਜਾਂਦੇ ਤੇ ਉਮਰਾਂ ਜਿਹੜੀ ਘਟਦਿਆਂ ਘਟਦਿਆਂ ਘਟ ਜਾਂਦੀ ਹੈ। ਮੇਰੇ ਗਰੀਬ ਨਿਵਾਜ ਦੇ ਅੰਮ੍ਰਿਤ ਬਚਨ ਨੇ, ਮ੍ਰਿਤ ਮੰਡਲ ਜਗ ਸਾਜਿਆ, ਜਿਉਂ ਬਾਲੂ ਕਰ ਬਾਰ ਡਿਣਸਤ ਬਾਰ ਨਾ ਲੱਗ ਗਈ, ਜਿਉਂ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਣੇ ਮਾਹੇ, ਸਤ ਦੇਖ ਵਿਚਾਰ ਸਿੱਧ ਸਾਧਕ ਗਿਰਹੀ ਜੋਗੀ, ਤਜ ਗਏ ਕਰ ਬਾਰ ਜੈਸਾ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ, ਦ੍ਰਿਸ਼ਟ ਮਾਨਸਾ ਬਿਣ

ਚਾਲ ਸਹਿ ਸਭ ਆਪਣੀ ਵਾਰ। ਇੱਕ ਚਲੇ ਗਏ ਨੇ, ਇੱਕ ਚੱਲਣ ਨੂੰ ਤਿਆਰ ਨੇ, ਤੇ ਇੱਕ ਨਾ ਨੇ ਗਾਂ ਫਿਰ ਚਲੇ ਜਾਣਾ। ਸਭ ਆਪਣੀ ਵਾਰੀ ਮੁਤਾਬਕ ਖਾਲਸਾ ਜੀ, ਇੱਥੇ ਕੋਈ ਰਹਿੰਦਾ ਨਜ਼ਰ ਨਹੀਂ ਆਇਆ। ਸਿੱਧ ਸਾਧਕ ਸੁਰ ਸਿੱਧ ਗਨ ਗੰਧਰਵ ਮੁਣ ਜਣ, ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਔਰੇ ਪੀ ਚੱਲਣ ਹਾਰ। ਦਿਨ ਤੇ ਪਹਿਰ ਪਹਿਰ ਤੇ ਕਰੀਆਂ, ਆਵ ਕਟੈ ਤਨ ਸ਼ੀਜੈ ਕਾਲ ਅਹੇਰੀ ਫਰੈ ਬਦਕ ਜਿਉ ਕਹੋ ਕਵਣ ਬਿਦ ਕੀਜੈ। ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕਉ ਹੈ ਕਾ ਕਾ। ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਣ ਕਛੁ ਨਾ ਸੂਝੈ। ਕਹੇ ਤਾਂ ਕਬੀਰ ਸੁਣੋ ਰੇ ਪ੍ਰਾਨੀ, ਅੱਜ ਦੇ ਮੁੱਖ ਵਾਕ ਨੇ ਅੰਮ੍ਰਿਤ ਵੇਲੇ ਦੇ। ਕਬੀਰ ਸਾਹਿਬ ਜੀ ਕਹਿੰਦੇ ਭਾਈ ਗੁਰੂ ਕੀ ਬਾਣੀ ਨੂੰ ਸੁਣਿਆ ਕਰ, ਜੀਵਨ ਦਾ ਪਾਰ ਉਤਾਰਾ ਹੋ ਜਾਵੇਗਾ। ਕਹੇ ਤਾਂ ਕਬੀਰ ਸੁਣੋ ਰੇ ਪ੍ਰਾਨੀ, ਛੋਡੋ ਮਣ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ। ਅੰਤ ਵਿੱਚ ਕਬੀਰ ਸਾਹਿਬ ਜੀ ਨੇ ਕਿਹਾ ਵੀ ਕੇਵਲ ਨਾਮ ਜਪਣਾ ਤੇ ਇੱਕ ਗੁਰੂ ਦੇ ਲੜ ਲੱਗ ਜਾਣਾ, ਜਿਹਨੂੰ ਮਹਾਰਾਜ ਨੇ ਬਚਨ ਕਹੇ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਭੰਡਾਰ। ਅਗਰ ਜੇ ਰਾਜਾ ਨਵ ਕਮਲ ਜੀ ਦੀ ਬਾਤ ਪਾਈਏ ਤਾਂ ਗੁਰੂ ਸਵਾਰੀ ਸੰਗਤ ਜੀ ਮਹਿਮਾ ਕਾਹਦੀ ਜੇ, ਸਤਨਾਮ ਸ਼੍ਰੀ ਵਾਹਿਗੁਰੂ ਦੀ ਜੇ। ਜੇ ਸੰਤ ਬਾਬਾ ਜੀਤ ਸਿੰਘ ਜੀ ਦੇ ਵੱਲੇ ਦੇਖੀਏ ਤੇ ਵਡਿਆਈ ਕਾਹਦੀ ਜੇ, ਨਾਮ ਦੀ ਹੈ। ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਭਾਈ ਗੁਰੂ ਗੁਰਪ੍ਰੀਤ ਸਿੰਘ ਜੀ, ਬਾਰੰਬਾਰੇ ਬੋਲ ਤੁਹਾਨੂੰ ਸੁਣਾਈ ਜਾ ਰਹੇ ਸੀ, ਸੁਣਾਈ ਜਾ ਰਹੇ ਸੀ ਭਈ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹੇ ਆ। ਆਮ ਕਹਿੰਦੇ ਜੀ ਮੈਂ ਇੱਕ ਦਿਨ ਬੇਨਤੀ ਕਰ ਰਿਹਾ ਸੀ, ਫਲਾਨਾ ਬੰਦਾ ਫਲਾਨੇ ਵਰਗਾ ਜੇ, ਫਲਾਨਾ ਬੰਦਾ ਉਹਦੇ ਨਾਲ ਸ਼ਕਲ ਮਿਲਦੀ ਜੇ, ਪਰ ਗੁਰੂ ਸਵਾਰੀ ਸੰਗਤ ਜੀ ਮੇਰੇ ਵਾਹਿਗੁਰੂ ਜੀ ਨੇ ਸਰੀਰ ਬਣਾਏ ਨੇ, ਬੰਤਰ ਬਣਾਏ ਨੇ, ਕਿਤੇ ਨਾ ਕਿਤੇ ਥੋੜੀ ਥੋੜੀ ਓਨਤਾਈ ਜ਼ਰੂਰ ਹੈ, ਇੱਕ ਦੂਜੇ ਨਾਲ ਸ਼ਕਣਾ ਨਹੀਂ ਜੇ ਮਿਲਦੀਆਂ, ਕੋਈ ਥੋੜੀ ਬਾਲੀ ਮਿਲ ਜਾਵੇ ਤੇ ਕੋਈ ਵੱਡੀ ਗੱਲ ਨਹੀਂ ਜੇ। ਪਰ ਜਿਨ੍ਹਾਂ ਨੇ ਜਪਿਆ ਹੈ ਨਾਮ ਰਾਜਾ ਸਾਹਿਬ ਜੀ ਨੇ, ਬਾਬਾ ਅਜੀਤ ਸਿੰਘ ਜੀ ਨੇ, ਭਾਈ ਰਣਜੀਤ ਸਿੰਘ ਜੀ ਜਿਹੜੇ ਅਕਾਲ ਚਲਾਨਾ ਕਰ ਗਏ ਨੇ, ਉਹ ਕਿਹਦੇ ਵਰਗੇ ਨੇ? ਮਹਾਰਾਜ ਕਹਿੰਦੇ ਸਾਈ ਜਿਹੇ ਆ। ਕਮਾਲ ਹੋ ਗਈ ਜੇ, ਮਹਾਰਾਜ ਕਹਿੰਦੇ ਉਹ ਸਾਈ ਵਰਗੇ ਹੋ ਜਾਂਦੇ ਨੇ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸਲਲ ਸਲਲ ਸਮਾਏ ਦਾ। ਗੁਰੂ ਖਾਲਸਾ ਸੰਗਤ ਜੀ ਸਮੁੰਦਰ ਚੋਂ ਲਹਿਰਾਂ ਉੱਠਦੀਆਂ ਨੇ, ਉਹ ਤਾਂ ਉਹਦਾ ਹੀ ਰੂਪ ਹੋ ਜਾਂਦੀਆਂ ਨੇ, ਵੇਖਣ ਨੂੰ ਵੱਖਰੀਆਂ ਲੱਗਦੀਆਂ ਨੇ ਪਰ ਕਦੇ ਵੱਖਰੀਆਂ ਨਹੀਂ ਹੁੰਦੀਆਂ। ਜਿਨ੍ਹਾਂ ਦਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਨਾ ਭਈ ਨਾ ਫਰਕ ਨਾ ਜਾਣਿਆ ਕਰੋ, ਉਹ ਰੱਬ ਵਰਗੇ ਨੇ। ਤੇ ਮੈਂ ਰੰਭ ਵਿੱਚ ਸ਼ਬਦ ਪੜ੍ਹਿਆ ਸੋਢੀ ਸੁਲਤਾਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਬਚਨ ਤੁਹਾਨੂੰ ਸਰਵਣ ਕਰਵਾਏ ਨੇ। ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਜੀ ਦੇ ਅੰਮ੍ਰਿਤ ਬਚਨ ਨੇ। ਜੈਤ ਸ੍ਰੀ ਰਾਗ ਹੈ ਤੁਸੀਂ ਘਰ

ਕੁਰਬਾਨੀ ਲਾਗੇ ਤਿੰਨ ਹੱਥ ਚੜਿਆ ਰਾਮ। ਜਿਹੜੇ ਬਾਹਰਲੇ ਰਤਨ ਨੇ, ਹੀਰੇ ਨੇ, ਮੂੰਗੇ ਨੇ, ਪੁਖਰਾਜ ਨੇ, ਪੱਥਰਾਂ ਦੇ ਨਾਮ ਲਈ ਚੱਲੋ, ਉਹਨਾਂ ਦੇ ਤੇ ਮੁੱਲ ਪੈਂਦੇ ਨੇ। ਤਾਂ ਗੁਰੂ ਸਵਾਰੀ ਸੰਗਤ ਜੀ, ਜਿਹੜਾ ਗੁਰੂ ਦਾ ਨਾਮ ਰਤਨ ਹੈ, ਨਾਮ ਰਤਨ, ਇਹਦਾ ਕਦੇ ਮੁੱਲ ਨਹੀਂ ਪੈਂਦਾ। ਇਹਨੂੰ ਭਗਤ ਭੀਖਣ ਜੀ ਕਹਿੰਦੇ ਨੇ, ਐਸਾ ਨਾਮ ਰਤਨ ਨਿਰਮੋਲਕ। ਉਹਨਾਂ ਰੱਬ ਦੇ ਪਿਆਰਿਆਂ ਨੇ ਪ੍ਰਾਪਤ ਕਰ ਲਿਆ, ਰਾਜਾ ਸਾਹਿਬ ਜੀ ਨੇ, ਬਾਬਾ ਅਜੀਤ ਸਿੰਘ ਜੀ ਨੇ।

ਬਾਹਰਲੇ ਰਤਨ ਤੇ ਛੁਪਾਇਆ ਛੁਪ ਜਾਂਦੇ ਜੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰਤਨ ਵਸ ਗਿਆ ਹੈ ਉਹ ਛੁਪਿਆ ਛੁਪਦੇ ਨਹੀਂ ਹੈ। ਭਗਤੀ ਕਰੇ ਪਤਾਲ ਮੈਂ ਪ੍ਰਗਟ ਹੋਏ ਸੰਸਾਰ, ਉਹ ਤੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ। ਮੈਂ ਆਪ ਜੀਆਂ ਨੂੰ ਬੇਨਤੀ ਕਰਾਂ, ਰਾਜਾ ਸਾਹਿਬ ਜੀ ਦਾ ਦਿਹਾੜਾ ਮਨਾ ਰਹੇ ਹੋ, ਸੰਤਾਂ ਦਾ ਦਿਹਾੜਾ ਮਨਾ ਰਹੇ ਹੋ, ਜੋ ਉਹਨਾਂ ਨੇ ਪੂਰਨੇ ਪਾਏ ਨੇ ਨਾ, ਖੰਡ ਪਾਠ ਸਾਹਿਬ ਕਰਵਾਇਆ, ਗੁਰੂ ਦੀ ਰਹਿਮਤ ਹੈ, ਸੰਗਤਾਂ ਜੁੜੀਆਂ, ਗੁਰੂ ਦੀ ਬਖਸ਼ਿਸ਼ ਹੈ, ਪਰ ਨਾਲ ਦੀ ਨਾਲ ਚੇਤਾ ਰੱਖੋ ਵੀ ਉਹਨਾਂ ਨੇ ਜਪਿਆ ਇਹ ਨਾਮ ਤੇ ਆਪਾਂ ਨੂੰ ਵੀ ਜਪਣਾ ਪੈਣਾ ਸਤਨਾਮ ਵਾਹਿਗੁਰੂ। ਦਿਹਾੜਾ ਮਨਾਉਣ ਦਾ ਲਾਭ ਇਹੀ ਹੁੰਦਾ ਹੈ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਚੱਕੀਏ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਯਤਨ ਕਰ ਹਿਰਦੈ ਰਾਖਿਆ, ਉਹ ਰਤਨ ਨਾ ਛਪੈ ਛਪਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਰਸਨਾ ਜਬਾਨ ਰਮਤ, ਜਬਾਨ ਦੇ ਨਾਲ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਸੀਂ ਕਹੋ ਜੀ ਇਹਦੇ ਨਾਲ ਕੀ ਹੁੰਦਾ? ਰਸਨਾ ਰਮਤ ਸੁਣਤ ਸੁਖ ਸਰਵਣਾ, ਉਹ ਨਾਮ ਹੀ ਸੁਣਦੇ ਨੇ ਤੇ ਨਾਮ ਹੀ ਜਪਦੇ ਨੇ ਤੇ ਨਾਮ ਦੇ ਨਾਲ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਨਾਮ ਦੇ ਵਿੱਚ ਅੰਦਰ ਦੀ ਸ਼ਾਂਤੀ ਆ ਜਾਂਦੀ ਹੈ। ਅਬ ਮੈਂ ਸੁਖ ਪਾਇਓ ਗੁਰ ਆਗ, ਤਜੀ ਸਿਆਣਪ ਚਿੰਤ ਵਸਾਰੀ, ਅੰਗ ਛੋਡਿਓ ਹੈ ਤਿਆਗ, ਜੋ ਦੇਖੋ ਤੋ ਸਗਲ ਮੋਹੇ ਮੋਹਿਓ, ਤੋ ਸਰਨ ਪਰਿਓ ਗੁਰ ਭਾਗ, ਕਰ ਕਿਰਪਾ ਟਹਿਲ ਹਰ ਲਾਇਓ, ਤੋ ਜਮ ਛੋਡੀ ਮੋਰੀ ਲਾਗ, ਤਰਿਓ ਸਾਗਰ ਪਾਵਕ ਕਾ, ਜੋ ਸੰਤ ਭੇਟੈ ਵਡ ਭਾਗ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਅੰਦਰ ਦਾ ਸੁੱਖ ਮਿਲ ਜਾਂਦਾ ਹੈ। ਰਸਨ ਰਮਤ ਸੁਣਤ ਸੁਖ ਸਰਵਣ, ਚਿੱਤ ਚੇਤੇ ਸੁਖ ਹੋਈ, ਕਹੋ ਭੀਖਣ ਦੋਏ ਨੈਣ ਸੰਤੋਖੇ, ਜਹ ਦੇਖਾਂ ਤਹ ਸੋਈ, ਜਿੱਥੇ ਜਿੱਥੇ ਵੇਖਦੇ ਨੇ ਰੱਬ ਨਜ਼ਰ ਆਉਂਦਾ, ਅੰਦਰ ਨਾਮ ਵਸ ਗਿਆ ਹੈ। ਗਰੀਬ ਨਿਵਾਸ ਜੀ ਦੇ ਅੰਮ੍ਰਿਤ ਬਾਚਾ ਨੇ ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਬੋਲ ਮੈਨੂੰ ਯਾਦ ਆ ਗਏ ਨੇ, ਜਿਸ ਨਾ ਲੰਬਾ ਸ਼ਬਦ ਜੇ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ। ਦੁਨੀਆਂ ਦੇ ਰਾਜੇ ਤੇ ਬੜੇ ਨੇ, ਉਹਨਾਂ ਦਾ ਨਾਮ ਕੋਈ ਨਹੀਂ ਲੈਂਦਾ, ਤੇ ਨਾ ਰਾਜਾ ਜੀ ਦਾ ਸਾਰੇ ਦੇ ਸਾਰੇ ਨਾਂ ਲੈ ਰਹੇ ਨੇ। ਮੈਂ ਜਿੱਥੇ ਕੈਨੇਡਾ ਚ ਹੋਵਾਂ, ਕਿਧਰੇ ਹੋਰ ਹੋਵਾਂ, ਤੇ ਜ਼ਰੂਰ ਉਹਨਾਂ ਦੀਆਂ ਯਾਦਾਂ ਬਣਾਈਆਂ ਜਾਂਦੀਆਂ ਨੇ। ਕਿਉਂ ਬਣਾਈਆਂ ਜਾਂਦੀਆਂ ਨੇ? ਉਹਨਾਂ ਦੇ ਹਿਰਦੇ ਵਿੱਚ ਗੁਰੂ ਗੁਰੂ ਦਾ ਵਾਸਾ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਹਦੇ ਹਿਰਦੇ ਵਿੱਚ ਨਾਮ ਵਸਦਾ ਜੇ ਨਾ ਖਾਲਸਾ ਜੀ, ਉਹਦੇ ਅਧੂਰੇ ਕਾਰਜ ਵੀ ਪੂਰੇ ਹੋ ਜਾਂਦੇ ਨੇ। ਤਾਂ ਮਹਾਰਾਜ ਕਹਿੰਦੇ ਨੇ ਨਾਮ ਦੀ ਵਡਿਆਈ ਹੁੰਦੀ ਹੈ। ਗੁਰਪੂਰਾ ਜਨ ਸਿਮਰਿਆ ਸਹੀ ਭਏ ਨਿਹਾਲ, ਨਾਨਕ ਨਾਮ ਅਰਾਧਣ ਕਾਰਜ ਆਵੈ ਰਾਸ। ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਸਾਹਿਬ ਜੀ ਕਹਿੰਦੇ ਜਿਹਦੇ ਕੋਲ ਨਾਮ ਹੈ ਉਹਨੇ ਤੇ ਕਰੋੜਾ ਹੀ ਧਨ ਪ੍ਰਾਪਤ ਕਰ ਲਿਆ ਜੇ। ਇਹੀ ਤਾਂ ਬੋਲ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਨੇ। ਸਾਹਿਬ ਜੀ ਕਹਿੰਦੇ ਨਾਮ ਧਨੋ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ। ਸ਼ਾਹ ਤਾਂ ਹੋਰ ਵੀ ਨੇ, ਪਰ ਮਹਾਰਾਜ ਕਹਿੰਦੇ ਪੂਰਾ, ਉਹ ਪੂਰਾ ਹੈ ਤੇ ਜਿਨ੍ਹਾਂ ਕੋਲ ਬਾਹਰਲਾ ਹੀ ਧਨ ਜੇ ਨਾ, ਨਾਮ ਦਾ ਧਨ ਨਹੀਂ ਹੈ। ਤਾਂ ਮੇਰੇ ਸਤਿਗੁਰਾਂ ਦੇ ਅੰਮ੍ਰਿਤ ਬਚਨ, ਜਿਨ ਕੇ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੇ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਬਾਬਾ ਜੀ ਦਾ ਨਾਮ ਵਸਦਾ ਜੇ, ਉਹ ਗੁਣਾਂ ਦੇ ਸਮੁੰਦਰ ਹੋ ਜਾਂਦੇ ਨੇ।

ਜਿਸ ਨਾਮ ਹਿਰਦੈ ਤਿਸ ਕੋਟ ਧਨ ਪਾਏ। ਤਾਂ ਮਹਾਰਾਜ ਕਹਿੰਦੇ ਨਾਮ ਬਿਨਾ ਜਨਮ ਬਿਰਥਾ ਜਾਏ, ਤਿਸ ਸਾਲਾਹੀ ਜਿਸ ਹਰ ਤਨ ਰਾਸ ਸੋ ਵੱਡ ਭਾਗੀ, ਜਿਸ ਗੁਰ ਮਸਤਕ ਹਾਥ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ। ਬੜਾ ਪਿਆਰਾ ਬੋਲ ਜੇ ਸੈਨਾ ਫੌਜ। ਸਾਹਿਬ ਜੀ ਕਹਿੰਦੇ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਹੈ ਉਹ ਫੌਜਾਂ ਦਾ ਮਾਲਕ ਹੋ ਜਾਂਦਾ ਜੇ। ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੂਆਣੇ ਦੀ ਗੱਲ ਕਰ ਰਹੇ ਸੀ ਭਾਈ ਸਾਹਿਬ। ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਦੀ ਬਾਤ ਪਾਲੀਏ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੱਬਰ ਦੀ ਬਾਤ ਪਾਲੀਏ, ਜਿਨ੍ਹਾਂ ਦੇ ਨੇਤਰ ਕੱਢ ਦਿੱਤੇ ਨੇ। ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਹੈ ਉਹ ਸ਼ਹੀਦੀ ਫੌਜਾਂ ਦੇ ਮਾਲਕ ਜਿਉਂਦਿਆਂ ਹੀ ਬਣ ਜਾਂਦੇ ਨੇ। ਕਮਾਲ ਦੀ ਗੱਲ ਹੈ। ਕੈਲਗਰੀ ਰਹਿੰਦੇ ਨੇ ਭਾਈ ਦਿਲਾਵਰ ਸਿੰਘ ਜੀ ਦੇ ਮਾਤਾ ਜੀ। ਦਾਸ ਨਾਲ ਕਈ ਵਾਰ ਉਹਨਾਂ ਦਾ ਸੰਪਰਕ ਹੋਇਆ, ਥੋੜੀ ਜਿਹੀ ਬਾਤ ਪਾ ਕੇ ਮੈਂ ਜੋ ਜੋ ਬੋਲ ਕੇ ਗਏ ਨੇ ਉਹਨਾਂ ਬੋਲਾਂ ਟੱਚ ਕਰਦਿਆਂ ਤੁਹਾਡੇ ਨਾਲ ਬੋਲ ਸਾਂਝੇ ਕਰਨੇ ਨੇ। ਮਾਤਾ ਜੀ ਨੇ ਮੈਨੂੰ ਦੱਸਿਆ, ਕਹਿਣ ਲੱਗੇ ਇੱਕ ਹਫ਼ਤਾ ਤਕਰੀਬਨ ਭਾਈ ਦਿਲਾਵਰ ਸਿੰਘ ਆਪਣੇ ਸਰੀਰ ਦੇ ਨਾਲ ਬੰਬ ਬਣ ਕੇ ਤੇ ਤੁਰਦਾ ਰਿਹਾ, ਜਿੱਥੇ ਭਾਈ ਬਲਵੰਤ ਸਿੰਘ ਰਾਜੋਵਾਲਾ ਵੀ ਨਾਲ ਸੇਵਾ ਨਿਭਾਉਂਦਾ ਰਿਹਾ। ਪਰ ਗੁਰੂ ਖਾਲਸਾ ਜੀ ਉਹਨੂੰ ਪਤਾ ਜ਼ਰੂਰ ਸੀ, ਜਿਸ ਵੇਲੇ ਮੈਂ ਦੁਸ਼ਟ ਦਾ ਸੋਧਾ ਲਾਇਆ ਤੇ ਚਰਖੜੀਆਂ ਮੇਰੀਆਂ ਵੀ ਉੱਡ ਜਾਣੀਆਂ, ਮੇਰਾ ਵੀ ਬੰਦ ਬੰਦ ਜਿਹੜਾ ਉੱਡ ਜਾਣਾ ਆ। ਤਾਂ ਹੀ ਤਾਂ ਬੋਲ ਕਹੇ ਨਾ, ਪੁਰਜਾ ਪੁਰਜਾ ਘੱਟ ਮਰੈ ਕਬੂ ਨਾ ਛਾਡੈ ਖੇਤ, ਜਾ ਤਾ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣਨਾ ਕੀ ਜੈ। ਉਹ ਸਿਰ ਦੇ ਜਾਂਦੇ ਨੇ ਜਿਉਂਦਿਆਂ ਹੀ। ਭਾਈ ਬਲਵੰਤ ਸਿੰਘ ਰਾਜੋਵਾਲੇ ਸ਼ਹੀਦ ਨੇ, ਭਾਈ ਦਿਲਾਵਰ ਸਿੰਘ ਜੀ ਦੀ ਗੱਲ ਕਰ ਰਿਹਾ ਸੀ। ਉਹਨੂੰ ਜ਼ਰੂਰ ਪਤਾ ਹੈ ਵੀ ਮੈਂ ਇਸ ਦੁਸ਼ਟ ਨੂੰ ਸੋਧਣ ਤੋਂ ਪਹਿਲਾਂ ਮੇਰਾ ਤੁੰਬਾ ਤੁੰਬਾ ਹੋ ਜਾਣਾ ਵੇ, ਪਰ ਉਹਨੂੰ ਪਰਵਾਹ ਕੋਈ ਨਹੀਂ ਹੈ। ਆਪਣਾ ਸਿਰ ਦੇ ਕੇ ਤੇ ਸਿੱਖ ਕੌਮ ਦੀ ਲੱਥੀ ਹੋਈ ਦਸਤਾਰ ਫਿਰ ਸਿਰ ਤੇ ਰੱਖ ਗਿਆ। ਇਹ ਸ਼ਹੀਦਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ, ਐਵੇਂ ਉਹਨਾਂ ਨੂੰ ਯਾਦ ਨਹੀਂ ਕੀਤਾ ਜਾਂਦਾ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜੁਗ ਪਲਟਾਉਂਦਾ ਖੂਨ ਸ਼ਹੀਦਾਂ ਦਾ, ਜਦ ਲੱਗਦੀ ਜਿੰਦ ਲੇਖੇ ਪਰ ਉਪਕਾਰੀ ਲੋਕਾਂ ਦੀ, ਉਦੋਂ ਉਖੜ ਦੀ ਜੜ ਪਾਪੀ ਹੰਕਾਰੀ ਲੋਕਾਂ ਦੀ। ਇਸ ਦੇ ਡੁੱਲਿਆਂ ਤਸਵੀਰਾਂ ਬਦਲ ਜਾਣ ਕੌਮਾਂ ਦੀਆਂ, ਗੂੜਾ ਰੰਗ ਵਟਾ ਜਾਣ ਤਸਵੀਰਾਂ ਕੌਮ ਦੀਆਂ। ਤੁਖਤ ਤਖਤ ਜ਼ੁਲਮ ਦਾ ਹਿਲਾਉਂਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਜੁਗ ਪਲਟਾਉਂਦਾ ਖੂਨ ਸ਼ਹੀਦਾਂ ਦਾ। ਗੁਰੂ ਸਵਾਰੀ ਸੰਗਤ ਜੀ, ਮੈਂ ਬਚਨ ਪੜ ਰਿਹਾ ਸੀ, ਮੇਰੀ ਆਦਤ ਹੈ ਬਾਣੀ ਦੇ ਦੁਆਰੇ ਅੰਦਰ ਗੁਰੂ ਦੀ ਕਥਾ ਕਰਨੀ, ਨਾਲ ਨਾਲ ਸਾਰੇ ਬਚਨਾਂ ਨੂੰ ਸਾਂਝੇ ਕਰਦਾ ਜਾਣਾ। ਬਚਨ ਪੜ ਰਿਹਾ ਸੀ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਾਮ ਗੁਰੂ ਹੈ ਵੱਲ। ਦੇਖੋ ਪ੍ਰਵਾਹ ਕੋਈ ਨੀ ਜੇ, ਜਾਮ ਗੁਰੂ ਹੈ ਵੱਲ ਧਣੇ ਕਿਆ ਗਾਰਵ ਦਿੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕਿੱਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਣਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ, ਜੋ ਗੁਰੂ ਗੁਰੂ ਐਣਸ ਜਪੈ ਦਾਸ ਭੱਟ ਬੇਣਤ ਕਹੈ, ਜੋ ਗੁਰੂ ਨਾਮ ਰਿਤ ਮਹਿ ਧਰੈ ਸੋ ਜਨਮ ਮਰਨ ਦੋਹੂ ਥੇ ਰਹਿ। ਉਹ ਤੇ ਸਦਾ ਹੀ ਜਿਉਂਦੇ ਨੇ ਖਾਲਸਾ ਜੀ। ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ, ਜਿਸ ਨਾਮ ਹਿਰਦੈ ਸੋ ਸੀਤਲ ਹੋਵਾ। ਜਿਹਦੇ ਹਿਰਦੇ ਵਿੱਚ ਨਾਮ ਹੈ ਨਾ ਗੁਰੂ ਸਵਾਰੀ ਸੰਗਤ ਜੀ, ਉਹਦੇ ਅੰਦਰ ਸ਼ਾਂਤੀ ਹੈ, ਉਹ ਦੁਸ਼ਮਣਾਂ ਨੂੰ ਵੇਖ ਕੇ ਘਬਰਾਉਂਦਾ ਨਹੀਂ ਹੈ। ਭਾਈ ਮਥੁਰਾ ਸਿੰਘ ਜੀ ਵਾਂਗੂ ਨਾ ਨਾ ਕਦੇ ਵੀ ਨਹੀਂ ਘਬਰਾਉਂਦਾ। ਬੇਸ਼ੱਕ ਜਿਹੜਾ ਸੂਰੀ ਹੈ ਤਸੀਹੇ ਦੇ ਰਿਹਾ ਕਿਧਰੇ ਘਬਰਾਇਆ, ਇੰਨਾ ਤਸ਼ੱਦਦ ਕੀਤਾ ਭਾਈ ਸਾਹਿਬ ਜੀ ਤੇ। ਨਾਮ ਕੀ ਸੀ ਭਾਈ ਮਥੁਰਾ ਸਿੰਘ ਜੀ ਦਾ? ਅੱਜ ਤੱਕ ਕਈਆਂ ਨੂੰ ਉਹਦੇ ਨਾਂ ਦਾ ਨਹੀਂ ਪਤਾ। ਉਹਦਾ ਨਾਂ ਸੀ ਭਾਈ ਹਰਵਿੰਦਰ ਸਿੰਘ ਜੀ, ਗੁਰੂ ਖਾਲਸਾ ਜੀ ਚੌੜਾ ਪਿੰਡ ਦਾ ਰਹਿਣ ਵਾਲਾ, ਗੁਰਦਾਸਪੁਰ ਦੇ ਇਲਾਕੇ ਦਾ ਰਹਿਣ ਵਾਲਾ। ਥੋੜੀ ਜਿਹੀ ਵਾਰਤਾ ਮੈਂ ਪਾ ਦਿਆਂ, ਮੈਨੂੰ ਆਨੰਦ ਆ ਜਾਂਦਾ ਸ਼ਹੀਦਾਂ ਦੀਆਂ ਬਾਤਾਂ ਪਾਉਂਦਿਆਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਗੁਰੂ ਸਵਾਰੀ ਸੰਗਤ ਜੀ ਲੰਗਰ ਹਾਲ ਤੇ ਸੁਭਾਇਮਾਨ ਨੇ, ਤੁਹਾਡੇ ਵਾਂਗੂ ਰੱਬ ਦੇ ਪਿਆਰੇ ਬੈਠੇ ਹੋਏ ਨੇ। ਬੇਅੰਤ ਸੰਗਤਾਂ ਆ ਕੇ ਮਹਾਂਪੁਰਸ਼ਾਂ ਨੂੰ ਫਤਿਹ ਬੁਲਾਉਂਦੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਬੋਲੋ ਸੰਗ ਕੇ ਜੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਬੋਲੋ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੀਬੀ ਆ ਗਈ ਫਤਿਹ ਬੁਲਾਈ ਮਹਾਂਪੁਰਸ਼ਾਂ ਨੂੰ, ਨਾਲ ਉਹਦਾ ਭੁਚੰਗੀ ਸੀ। ਕਹਿਣ ਲੱਗੀ, ਮਹਾਂਪੁਰਸ਼ੋ, ਮੈਂ ਭੁਚੰਗੀ ਲੈ ਕੇ ਆਈ ਜੇ ਤੇ ਮੈਂ ਤੁਹਾਡੇ ਜਥੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹਾਂ। ਤਾਂ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ, ਸੰਤ ਬਾਬਾ ਜਰਨੈਲ ਸਿੰਘ ਜੀ, ਬੀਬੀ ਜੀ ਆਇਆਂ ਨੂੰ, ਬੀਬਾ ਜੀ ਆਇਆਂ ਨੂੰ ਜਥੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਆ ਤੇ ਅਸੀਂ ਕਰ ਲਾਂਗੇ। ਸਾਡੇ ਜਥੇ ਦਾ ਕਾਰਜ ਹੈ ਵਿੱਦਿਆ ਪੜ੍ਹਾਉਣੀ। ਜੇ ਕਿਧਰੇ ਨੇਤਰਹੀਣ ਵੀ ਆ ਜਾਵੇ ਤੇ ਉਹਨੂੰ ਵੀ ਕੀਰਤਨ ਦੀ ਵਿੱਦਿਆ ਮਿਲ ਜਾਂਦੀ ਹੈ। ਜਿਵੇਂ ਦਾ ਸਿੰਘ ਆ ਜਾਵੇ ਤਿਵੇਂ ਤਿਵੇਂ ਦੀ ਵਿੱਦਿਆ ਦਾ ਪ੍ਰਬੰਧ ਹੋ ਜਾਂਦਾ ਹੈ। ਪਰ ਮੈਂ ਪਰ ਬਚਨ ਲੈਂਦਾ ਜੀ, ਪਰ ਜੇ ਸਾਡੇ ਜਥੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਨਾ ਤੇ ਸਾਨੂੰ ਇਹੋ ਜਿਹੇ ਸਿੰਘ ਦੀ ਲੋੜ ਆਈ। ਆਹ ਜਿਹੜੇ ਘੰਟੇ ਘਰ ਵੱਲੇ ਪ੍ਰਤੱਖ ਬਾਤ ਜੇ ਪ੍ਰਤੱਖ ਬਾਤ ਜੇ ਆਹ ਘੰਟੇ ਘਰ ਵੱਲੇ ਜਿਹੜੇ ਟੋਪੀਆਂ ਵਾਲੇ ਤੁਰੇ ਫਿਰਦੇ ਆ ਨਾ, ਇਹਨਾਂ ਕੋਲੋਂ ਜਿਹੜਾ ਸਟੇਨ ਗਨ ਖੋਹ ਕੇ ਲੈ ਆਵੇਗਾ ਤੇ ਉਹਨੂੰ ਅਸੀਂ ਜਥੇ ਆਪਣੇ ਚ ਦਾਖਲ ਕਰਦੇ ਹਾਂ, ਫਿਰ ਉਹ ਬਾਜੀ ਮਾਰ ਜਾਂਦਾ ਹੈ, ਸਿਰ ਦੇ ਜਾਂਦਾ ਹੈ। ਇੰਨੀ ਗੱਲ ਸੁਣ ਕੇ 14-15 ਸਾਲਾਂ ਦਾ ਨੌਜਵਾਨ ਉੱਠਿਆ ਤੇ ਮਹਾਂਪੁਰਸ਼ਾਂ ਕੋਲੋਂ ਸਿਰ ਝੁਕਾ ਕੇ ਨਿਮਰਤਾ ਦੇ ਵਿੱਚ ਘੰਟੇ ਘਰ ਨੂੰ ਜਾ ਤੁਰਿਆ। ਘੰਟੇ ਘਰ ਵੱਲੇ ਜਾ ਕੇ ਜਿੱਥੇ ਟੋਪੀਆਂ ਵਾਲੇ ਤੁਰੇ ਫਿਰਦੇ ਸੀ ਦੋ ਦੋ ਪੰਜ ਪੰਜ ਕਰਮਾਂ ਤੇ ਲੰਘਦਿਆਂ, ਸੱਜੇ ਖੱਬੇ ਖੱਬੇ ਸੱਜੇ ਆਉਂਦਿਆਂ ਆਉਂਦਿਆਂ ਦੇਖੋ ਦਲੇਰੀ ਸੂਰਮੇ ਦੀ ਮਾਰ ਕੇ ਉਹਦੇ ਢਿੱਡ ਦੇ ਵਿੱਚ ਲੱਤ ਤੇ ਸਟੇਨ ਗਨ ਖੋਹ ਕੇ ਤੇ ਮਹਾਂਪੁਰਸ਼ਾਂ ਕੋਲ ਲੰਗਰ ਹਾਲ ਤੇ ਆ ਕੇ ਕਹਿੰਦਾ, ਮਹਾਂਪੁਰਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮਹਾਂਪੁਰਸ਼ਾਂ ਨੇ ਫਿਰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਉਹਦਾ ਨਾਂ ਰੱਖਿਆ ਮਥੁਰਾ ਸਿੰਘ, ਉਹਦਾ ਨਾਂ ਰੱਖਿਆ ਮਹਾਂਪੁਰਸ਼ਾਂ ਨੇ ਆਪਣੇ ਆਪ ਮਥੁਰਾ ਸਿੰਘ, ਜਿਵੇਂ ਭਾਈ ਮਹਿੰਗਾ ਸਿੰਘ ਜੀ ਦਾ ਨਾਮ ਰੱਖਿਆ ਸੀ। ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਚੱਲੀ ਹੈ ਨਾ ਤੇ ਮੈਨੂੰ ਸਾਰੇ ਸ਼ਹੀਦਾਂ ਦੀ ਲੜੀ ਜਿਹੜੀ ਹੈ ਮੇਰੇ ਨੇਤਰਾਂ ਦੇ ਸਾਹਮਣੇ ਘੁੰਮਦੀ ਹੈ। ਇਹ ਵਾਕਿਆ ਹੰਢਾਏ ਨੇ, ਜਿਨ੍ਹਾਂ ਨੇ ਹੰਢਾਏ ਨੇ ਯਾਰੋ ਉਹਨਾਂ ਨੂੰ ਪਤਾ ਜੇ, ਜਿਨ੍ਹਾਂ ਨੇ ਕੋਈ ਹੰਢਾਇਆ ਨਹੀਂ ਹੈ ਉਹਨਾਂ ਦੇ ਭਾਵਨੇ ਦੇ ਝੂਠ ਹੀ ਹੁੰਦਾ ਸਾਰਾ ਕੁਛ। ਕਿੰਨੀ ਵੱਡੀ ਕੁਰਬਾਨੀ ਹੈ, ਅੱਜ ਤੱਕ ਅੰਤ ਤੱਕ ਸ਼ਹੀਦ ਹੁੰਦਿਆਂ ਤੱਕ ਭਾਈ ਮਥੁਰਾ ਸਿੰਘ ਜੀ ਦੇ ਨਾਮ ਦਾ ਪਤਾ ਨਹੀਂ ਸੀ ਲੱਗ ਸਕਦਾ। ਸੂਰੀ ਥਾਣੇਦਾਰ ਨੂੰ ਕਹਿਣ ਲੱਗਾ ਸੀ, ਸੂਰੀ ਅਗਰ ਜੇ ਤੂੰ ਮਰਦ ਹੈ ਤਾਂ ਮੇਥੋਂ ਮੇਰਾ ਨਾਂ ਹੀ ਪੁੱਛ ਕੇ ਵਖਾ ਦੇ, ਮੈਂ ਤੈਨੂੰ ਮੰਨ ਲਵਾਂਗਾ। ਭਾਈ ਰਿਸ਼ਪਾਲ ਸਿੰਘ ਸੰਦੜੇ ਵੱਲੇ ਚੱਲੋ, ਟਾਈਗਰ ਫੋਰਸ ਦਾ ਜਰਨੈਲ ਹੈ, ਜਿਸ ਵੇਲੇ ਪਕੜਿਆ ਗਿਆ ਤਸੀਹੇ ਦਿੱਤੇ ਜਾ ਰਹੇ ਨੇ। ਕੇਪੀਐਸ ਕੋਲ ਆ ਕੇ ਕਹਿਣ ਲੱਗਾ, ਤੂੰ ਵੱਡਾ ਮੁਖੀ ਜਰਨੈਲ ਹੈ, ਤੈਨੂੰ ਛੱਡ ਦਿੱਤਾ ਜਾਵੇਗਾ, ਤੂੰ ਮੇਰੀ ਗੱਲ ਮੰਨ ਕੇ ਤੂੰ ਸਾਰੇ ਸਿੰਘਾਂ ਦੇ ਨਾਂ ਦੱਸ ਦੇ, ਸਮੱਗਰੀਆਂ ਫੜਾ ਦੇ। ਤੇ ਭਾਈ ਰਿਸ਼ਪਾਲ ਸਿੰਘ ਹੁਣ ਕਹਿ ਲੱਗੇ, ਭਰਾ ਮੇਰੇ ਲੱਗ ਗਿਆ ਮੇਰੇ, ਜਕੜਿਆ ਹੋਇਆ ਸੀ, ਹੱਥ ਬੰਨੇ ਹੋਏ ਸੀ, ਜਕੜਿਆ ਹੋਇਆ ਸੀ ਸੰਗਲਾਂ ਦੇ ਨਾਲ। ਤੇ ਜਦੋਂ ਕੋਲ ਆਇਆ ਨਾ ਕੇਪੀ, ਤੇ ਭਾਈ ਛੰਦੜੇ ਨੇ ਜ਼ੋਰ ਦੀ ਆਪਣਾ ਧੁੰਨ ਦਾ ਜ਼ੋਰ ਲਾ ਕੇ ਤੇ ਪੂਰਾ ਖੰਘਾਰ ਠੁੱਕ ਸੁੱਟ ਕੇ ਉਹਦਾ ਮੂੰਹ ਭਰ ਦਿੱਤਾ। ਆ ਜੇ ਸੂਰਮਿਆਂ ਦੀ ਦਲੇਰੀ, ਇਹੋ ਜਿਹੇ ਨੇ ਭਾਈ ਸਾਹਿਬ ਭਾਈ ਬਲਵੰਤ ਸਿੰਘ ਰਾਜੋਵਾਲਾ। ਤਾਂ ਮੈਂ ਉੱਥੇ ਹੀ ਬੋਲ ਆ ਜਾਵਾਂ, ਇਹ ਕਾਹਦੀਆਂ ਵਡਿਆਈਆਂ ਨੇ, ਨਾਮ ਦੀਆਂ। ਬਚਨ ਚੱਲ ਰਹੇ ਸੀ ਨਾ, ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ, ਤਿਸ ਸਾਲਾਹੀ ਜਿਸ ਹਰ ਤਨ ਰਾਸ, ਸੋ ਵੱਡ ਭਾਗੀ ਜਿਸ ਗੁਰ ਮਸਤਕ ਹਾਥ, ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ। ਭਾਵੇਂ ਕੱਲਾ ਵੀ ਜੇ ਤੇ ਉਹਨੂੰ ਮਹਿਸੂਸ ਹੁੰਦਾ ਜੇ ਮੇਰੇ ਨਾਲ ਕਰੋੜਾਂ ਹੀ ਫੌਜਾਂ ਨੇ, ਸ਼ਹੀਦੀ ਫੌਜਾਂ ਦੇ ਪੈਰੇ ਲੱਗਦੇ ਹੁੰਦੇ ਨੇ। ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤੇ ਸਹਿਜ ਸੁਖੈਨਾ, ਜਿਸ ਨਾਮ ਹਿਰਦੈ ਸੋ ਸੀਤਲ ਹੂਆ, ਨਾਮ ਬਿਨਾ ਤ੍ਰਿਗ ਜੀਵਨ ਮੂਆ, ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ। ਵੀ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਜੇ ਉਹ ਤਾਂ ਜਿਉਂਦਿਆਂ ਹੀ ਮੁਕਤ ਹੋ ਜਾਂਦਾ ਹੈ। ਬਾਹਰਲੀ ਮੁਕਤੀ ਕਿਹੜੀ ਹੈ, ਮਰਨ ਤੋਂ ਬਾਅਦ ਮੁਕਤੀ ਕਿਹੜੀ ਹੈ, ਉਹ ਤੇ ਜਿਉਂਦਿਆਂ ਹੀ ਮੁਕਤ ਹੋ ਜਾਂਦੇ ਨੇ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ, ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ। ਗੁਰੂ ਖਾਲਸਾ ਜੀ, ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਹੈ ਨਾ, ਆ ਸਾਧ ਸੰਗਤ ਪਰਿਵਾਰ, ਗੁਰੂ ਕਾ ਖਾਲਸਾ ਪਰਿਵਾਰ, ਉਹਦਾ ਇਹ ਪਰਿਵਾਰ ਹੋਇਆ ਕਰਦਾ ਹੈ, ਉਹਦਾ ਵੱਡਾ ਪਰਿਵਾਰ ਹੁੰਦਾ ਹੈ। ਉਸ ਸਿੱਖ ਕੱਲਾ ਨਹੀਂ ਹੁੰਦਾ, ਉਹ ਵੱਡਿਆਂ ਪਰਿਵਾਰਾਂ ਵਾਲਾ ਬਣ ਜਾਂਦਾ ਹੈ, ਉਹ ਅਟਲ ਹੋ ਜਾਂਦਾ ਹੈ। ਜਿਸ ਨਾਮ ਹਿਰਦੈ
ਸੋ ਵਟ ਪਰਵਾਰਾ, ਨਾਮ ਬਿਨਾ ਮਨ ਮੁਖ ਗਾਵਾਰਾ। ਨਾਮ ਤੋਂ ਬਿਨਾ ਮਨ ਮੁਖ ਗਾਵਾਰ ਹੈ। ਗੁਰੂ ਖਾਲਸਾ ਜੀ, ਜੇ ਰੱਬ ਦੇ ਪਿਆਰੇ ਮਹਾਤਮਾ ਬਣੇ ਨੇ, ਸੰਤ ਬਣੇ ਨੇ, ਸੰਤ ਸਿਪਾਹੀ ਬਣੇ ਨੇ, ਤਾਂ ਉਹ ਕੇਵਲ ਨਾਮ ਦੇ ਨਾਲ ਬਣੇ ਨੇ। ਮੈਂ ਥੋੜੀ ਜਿਹੀ ਬਾਤ ਹੋਰ ਵੀ ਕਰਦਿਆਂ, ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਦਾਸ ਨੇ ਕਈ ਵਾਰ ਉਹਨਾਂ ਦੇ ਨਾਲ ਮੇਲ ਜੋਲ ਕੀਤਾ, ਤੇ ਗੁਰੂ ਖਾਲਸਾ ਜੀ ਰੋਜ਼ਾਨਾ ਦੇ 51 ਪਾਠ ਜਪਜੀ ਸਾਹਿਬ ਜੀ ਦੇ ਕਰਦੇ ਹੀ ਸਨ, ਰੋਜ਼ਾਨਾ ਕਰਦੇ ਸਨ। ਔਰ ਇੰਨੀ ਬਾਣੀ ਦੇ ਵਿੱਚ ਤਾਕਤ ਹੈ, ਜਿਹੜਾ ਬੋਲ ਕਰਦੇ ਸੀ ਉਹ ਤੀਰ ਵਾਂਗੂ ਜਾਂਦਾ ਸੀ। ਇਹ ਮੈਂ ਬਚਨ ਜੇ ਉਹਨਾਂ ਦੇ ਸਾਂਝੇ ਕਰ ਲਵਾਂ ਤੇ ਬੜੀ ਲੰਮੇਰੀ ਬਾਤ ਚਲੇ ਜਾਣੀ ਹੈ। ਵਡਿਆਈਆਂ ਫਿਰ ਨਾਮ ਦੀਆਂ ਆ ਜਾਂਦੀਆਂ ਨੇ। ਜਿਸ ਨਾਮ ਹਿਰਦੈ ਸੋ ਵੱਡ ਪਰਵਾਰ, ਨਾਮ ਬਿਨਾ ਮਨ ਮੁਖ ਗਾਵਾਰਾ। ਜਿਸ ਨਾਮ ਹਿਰਦੈ ਤਿਸ ਨਿਹ ਚਲ ਆਸਣ, ਆਸਣ ਤੇ ਬੈਠੇ ਹੋ ਨਾ, ਤੇ ਬਾਕੀ ਜਿਹੜੇ ਮਨਮੁਖ ਪੁਰਸ਼ ਹੁੰਦੇ ਨੇ ਬਹਿੰਦੇ ਤੇ ਉਹ ਵੀ ਨੇ, ਉਹ ਡਾਵਾਂ ਡੋਲ ਹੋ ਜਾਂਦੇ ਨੇ। ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਤੇ ਤਸ਼ੱਦਤ ਵੀ ਹੁੰਦੇ ਨੇ, ਪਰ ਉਹ ਕਦੇ ਡਾਵਾਂ ਡੋਲ ਨਹੀਂ ਹੁੰਦੇ। ਬਾਬਾ ਬੰਦਾ ਸਿੰਘ ਬਹਾਦਰ ਵਾਂਗੂ, ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਵਾਂਗੂ ਚਰਖੜੀ ਤੇ ਚਾੜਿਆ ਗਿਆ, ਜਲਾਦ ਨੇ ਚਾੜ ਦਿੱਤਾ ਜੇ, ਭਾਈ ਤਾਰੂ ਸਿੰਘ ਨੂੰ ਪਕੜਿਆ ਗਿਆ ਗੁਰਮੁਖੋ, ਤੇ ਭਾਈ ਮਹਿਤਾਬ ਸਿੰਘ ਜੀ ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲਾ ਮੀਰਾਂ ਕੋਟੀਆ। ਇੱਕ ਗੱਲ ਚੇਤਾ ਰੱਖੋ, ਭਾਈ ਮਹਿਤਾਬ ਸਿੰਘ ਦਾ ਪੁੱਤਰ ਜੇ ਰਾਏ ਸਿੰਘ, ਤੇ ਰਾਏ ਸਿੰਘ ਦਾ ਪੁੱਤਰ ਜੇ ਭਾਈ ਰਤਨ ਸਿੰਘ ਭੰਗੂ, ਜਿਨ੍ਹਾਂ ਨੇ ਪੰਥ ਪ੍ਰਕਾਸ਼ ਲਿਖਿਆ ਹੈ, ਤੇ ਉਸ ਤੋਂ ਚੌਥੀ ਪੀੜ੍ਹੀ ਵਿੱਚ ਜਾ ਕੇ ਭਾਈ ਸਰਮੁਖ ਸਿੰਘ ਜੀ ਤੇ ਭਾਈ ਗੁਰਮੁਖ ਸਿੰਘ ਜੀ ਹੋਏ ਨੇ, ਤੇ ਉਹਨਾਂ ਦੀ ਗਾਂ ਔਲਾਦ ਜੇ ਜਨਰਲ ਸ਼ੁਭੇਗ ਸਿੰਘ, ਕਿਹੜੇ, ਜਿਨ੍ਹਾਂ ਨੇ ਸੱਚਖੰਡ ਸ਼ਹੀਦੀ ਪਾਈ, ਤੇ ਜਿਸ ਵੇਲੇ ਗੁਰੂ ਖਾਲਸਾ ਜੀ ਜੰਗ ਯੁੱਧ ਜਿੱਤਿਆ, ਤੇ ਜਿਹੜਾ ਉਹਨਾਂ ਨੂੰ ਰਿਵਾਲਵਰ ਮਿਲਿਆ, ਮਹਾਂਪੁਰਖਾਂ ਨੂੰ ਜਾ ਕੇ ਬਹਿਤੇ ਭੇਟਾ ਕੀਤਾ, ਜਨਰਲ ਸ਼ੁਭੇਗ ਸਿੰਘ ਜੀ। ਕਿਹਦੀ ਅੰਸ਼ ਜੇ, ਭਾਈ ਮਹਿਤਾਬ ਸਿੰਘ ਜੀ ਦੀ, ਮੀਰਾਂ ਕੋਟੀਆ। ਤੇ ਭਾਈ ਤਾਰੂ ਸਿੰਘ ਪਕੜੇ ਗਏ, ਭਾਈ ਮਹਿਤਾਬ ਸਿੰਘ ਨੂੰ ਪਤਾ ਲੱਗਾ, ਕਹਿ ਲੱਗਾ ਮੈਂ ਜਾਵਾਂਗਾ ਜਕਰੀਏ ਦੇ ਕੋਲ ਜਾਵਾਂਗਾ, ਪਰਵਾਹ ਕੋਈ ਨਹੀਂ ਹੈ। ਇੱਕੋ ਹੀ ਗੱਲ ਹੈ, ਭਾਈ ਤਾਰੂ ਸਿੰਘ ਨੂੰ ਛਡਾਇਆ ਵੀ ਜਾ ਸਕਦਾ ਸੀ, ਪਰ ਜਿੰਨਾ ਕੁਰਬਾਨੀਆਂ ਵਿੱਚੋਂ ਜਦ ਦੋਧਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਐਵੇਂ ਨਹੀਂ ਬਦਲਦੀਆਂ। ਤਾਂ ਗੁਰੂ ਖਾਲਸਾ ਜੀ ਜਿਸ ਵੇਲੇ ਪਹੁੰਚ ਗਏ ਭਾਈ ਮਹਿਤਾਬ ਸਿੰਘ ਜੀ ਜਕਰੀਏ ਨੇ ਨਾ ਖਾਸ ਚੌਂਕ ਵਿੱਚ ਚਰਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤਾ, ਪਰ ਸੀ ਨਹੀਂ ਕੀਤੀ, ਅੰਦਰ ਠੰਡ ਵਰਤੀ ਹੋਈ ਹੈ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਇੱਥੇ ਮੈਂ ਤਾਂ ਗੱਲ ਲਿਆਂਦੀ, ਜੇ ਜਿਹਨੇ ਦੇ ਅੰਦਰ ਨਾਮ ਵਸ ਗਿਆ ਉਹ ਤੇ ਜੀਂਦਿਆਂ ਹੀ ਮੁਕਤ ਹੈ, ਉਹਦਾ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ, ਉਹਦਾ ਬੰਦ ਬੰਦ ਕੱਟਿਆ ਜਾਂਦਾ, ਸੰਬੰਧ ਨਹੀਂ ਰਹਿ ਜਾਂਦਾ। ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ, ਜਿਸ ਨਾਮ ਹਿਰਦੈ ਤੇ ਸਭ ਹੀ ਜੁਗਤਾ, ਜਿਸ ਨਾਮ ਹਿਰਦੈ ਤਿੰਨ ਨੌ ਨਿਤ ਪਾਈ, ਨਾਮ ਬਿਨਾ ਭ੍ਰਮ ਆਵੇ ਜਾਈ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ। ਦੇਖੋ ਗੁਰੂ ਖਾਲਸਾ ਜੀ, ਇੱਕ ਵਾਰ ਪਿਆਰ ਵਿੱਚ ਆਖੋਗੇ ਸਤਨਾਮ ਸ਼੍ਰੀ, ਗੱਜ ਕੇ ਬੋਲੋ, ਮੇਰੀ ਤਸੱਲੀ ਨਹੀਂ ਜੀ ਹੋਣੀ, ਆਖੋ ਗੱਜ ਕੇ ਸਤਨਾਮ ਸ਼੍ਰੀ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ। ਅਗਰ ਜੇ ਰਾਜਾ ਸਾਹਿਬ ਜੀ ਨੇ, ਨਾਭ ਕਮਲ ਜੀ ਨੇ ਨਾਮ ਨਾ ਜਪਿਆ ਹੁੰਦਾ, ਅੱਜ ਉਹਨਾਂ ਨੇ ਕਿਸੇ ਨੇ ਯਾਦ ਮਨਾਉਣੀ ਸੀ? ਬਾਬਾ ਜੀਤ ਸਿੰਘ ਜੀ ਨੇ ਨਾ ਹੀ ਜਪਿਆ ਹੁੰਦਾ ਤੇ ਕਿਸੇ ਨੇ ਯਾਦ ਮਨਾਉਣੀ ਸੀ? ਕਦਾਚਿਤ ਨਹੀਂ ਹੋ ਸਕਦਾ। ਕਿਉਂ? ਉਹ ਨਾਮ ਜਪਣ ਕਰਕੇ ਸਾਰਿਆਂ ਵਿੱਚ ਜਾਣੇ ਗਏ ਨੇ। ਇਹ ਕੇਵਲ ਨਾਮ ਦੀ ਵਡਿਆਈ ਹੈ। ਜਿਸ ਨਾਮ ਹਿਰਦੈ ਸੋ ਸਭ ਮੈਂ ਜਾਤਾ, ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ, ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਵੀ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਜੇ, ਉਹ ਸਾਰਿਆਂ ਤੋਂ ਉੱਚਾ ਜੇ, ਸਾਰਿਆਂ ਦਾ ਸ਼੍ਰੋਮਣੀ ਜੇ। ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ, ਨਾਮ ਬਿਨਾ ਭ੍ਰਮ ਜੂਨੀ ਮੂਚਾ। ਨਾਮ ਤੋਂ ਬਿਨਾ ਆਉਂਦਾ ਤੇ ਜਾਂਦਾ, ਜਾਂਦਾ ਤੇ ਆਉਂਦਾ ਜੇ। ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਨਾਮ ਹਿਰਦੈ ਤਿਸ ਪ੍ਰਗਟ ਪਹਾਰਾ, ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ, ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਨ, ਨਾਮ ਬਿਨਾ ਫਿਰ
आवन जान नाम तो बिना आवेगा जावेगा जावेगा आवेगा। जिस नाम हृदय सो पुरख प्रवान नाम बिना फिर आवन जान तिन नाम पायो जिस भयो कृपाल साध संगत मैं लखे गोपाल। कहो नानक तत्त है तत्त मिलाया तत्त विच तत्त मिल जांदे ने। ते मैं बचन सांझा कीता सी गुरु रामदास जी दा मेरा हीरा रतन नाम हर बसिया गुर हाथ धरियो मेरा माथा। जन्म जन्म के कल बिख दुख उतरे गुर नाम दियो रिन लथ मेरे मन पज राम नाम सब अर्था। गुर पूर हर नाम दृढ़ाया बिन नाम जीवन बिरथा। नाम लैत मन प्रगट भया नाम लैत पाप तन ते गया। क्या बात है, कहिंदे पाप नेड़े नहीं आउंदा। नाम लैत सगल पुरबाया। बंदा कहिंदा जी मैं ठाठ तीर्थां ते चलिया मैं आ कुछ करन चलिया ता गुरु बाबा जी अमृत बाणी विच कहिंदे ठाठ तीर्थ तेरे कोल आ जाने ने पुरब तेरे सारे ही मनाए जाने ने। जदों हिरदे विच गुरु का नाम जप लिया जिस नाम हृदय सगल पुरब आया जिस नाम पातशाह जी कहिंदे बोल नाम मन प्रगट भया नाम लैत पाप तन ते गया। नाम लैत सगल पुरब आया नाम लैत अठ सठ मजन आया तीर्थ हमरा हर को नाम गुर उपदेसिया तत् ज्ञान। नाम लैत दुख दूर दुख दूर पराना। साहब जी कहिंदे नाम लैण करके दुख दूर चले जांदे ने। नाम लैत अत मूड सो ज्ञाना नाम लैत जम नेड़ न आवै। गुरु खालसा जी नाम लैण करके जम नेड़े नहीं आउंदा। नाम लैत जम नेड़ न आवै नाम लैत दरगह सुख पावै। नाम लैत प्रभ कहे साबास नाम हमारी साची रास। गरीब नवाज जी कृपा कर दे नाम सची रास जे। ता गुरु सवारी संगा जी जो अज दा दिहाड़ा मनाया जा रहा है बहुत ही सत्कारयोग भाई साहब जी भाई रणजीत सिंह जी संत बाबा करतार सिंह जी दे विद्यार्थी पंज प्यारियां विच सेवा निभाउण वाले जो दो तीन दिन पहला अकाल चलाना कर गए ने उन्हां दी याद भी अज ताजा कीती जा रही है। नाल दी नाल संत बाबा अजीत सिंह जी अंसाली वाले राजा नाभ कमल जी दी आपां नाम दी महिमा कर रहे हां अते नाल दी नाल गुरु सवारी संगत जी भाई साहब जी भाई बलवंत सिंह जी राजोवाल उन्हां नूं भी अज आपां याद कर रहे जो उन्हां ने वड्डियां कुरबानियां कीतियां ने जिन्हां नूं जीउंदियां ही शहीदी दा खिताब मिलिया है। एवें नहीं उन्हां दीआं बातां पाईआं जांदीआं। सानू माण है उन्हां जुझारुआं ते जिन्हां जूझ के जाना वारियां ने। एक पासे दशमेश दे कुछ लाल सूरे दूजे पासे ताकतां भारियां ने। उह दस दित्ता संसार नूं खालसे ने आए दुश्मन तां चढ़ियां खुमारियां ने। कमांडो आए सी मौत दा बाज बन के सिंघा अगों खंभ खिलार दिते जिहड़े बांदरां वांग टपूसियां मारदे सी उह सुट सरोवर विच तार दिते। जून महीने के साके अंदर चले जाओ जे राजोवाड़ नूं याद करना है ते सारियां नूं याद करना पैना है। शहीदां दी लड़ी याद करनी पैनी है। भाई चट्टाने नूं याद करना पैना है जिन्हां ने पानी दी राखी कीती है। तारा रूह संग लैण तक खड़क गईयां सिंघा पैरां थले सुट अंगार दिते भाजड़ा पैंदियां वे कमांडरां नूं फिर बंब चलाण दे हुक्म चाण दिते। टैंकां ते तोपां जीपां दे सिंघां पाए मोछे गुरु के प्यारियां ने उन्हां नूं उड़ा दिता। तां भाई साहिब जी दे बड़े सोहणे बचन लिखे ने कहिंदे हौसला फिर भी सिंघां दा ना तोड़ सके आखरी गोली तक गड्डी चाड़ दिते फिर पैंतड़ा बदलिया लड़ाई दा खालसे ने मोर्चे गुरीले

ਵੈਦਿਆ ਬੇਅੰਤੇ ਸੋਧ ਦਿੱਤੇ। ਇਹ ਭਾਈ ਬਲਵੰਤ ਸਿੰਘ ਰਾਜੋਗਣ ਨੂੰ ਯਾਦ ਕਰੋਗੇ ਤੇ ਸਾਨੂੰ ਸ਼ਹੀਦਾਂ ਦੀ ਲੜੀ ਯਾਦ ਕਰਨੀ ਪੈਣੀ ਹੈ। ਤਾਂ ਬੜੇ ਪਿਆਰੇ ਅੰਤ ਵਿੱਚ ਬਾਚਾ ਲਿਖੇ ਨੇ, ਕਹਿੰਦੇ ਹੌਸਲਾ ਹਾਰਨਾ ਨਹੀਂ। ਹਾਂਜੀ, ਹੌਸਲਾ ਹਾਰਨਾ ਨਹੀਂ। ਸ਼ਹੀਦਾਂ ਦੇ ਵਾਰਸਾਂ ਨੇ ਜੋਗਿਆ ਬਚਨਾਂ ਤੇ ਫੁੱਲ ਚੜਾ ਦਿਆਂਗੇ, ਤੁਹਾਡੀ ਰੱਖੀ ਤੇ ਤੁਹਾਡੀ ਰੱਖੀ ਨਹੀਂ ਤੇ ਅਸੀਂ ਸ਼ਹੀਦ ਸਿੰਘੋ ਖਾਲਸਤਾਨ ਦਾ ਮਹਿਲ ਬੁਣਾ ਦਿਆਂਗੇ। ਇਹ ਹੈ ਖਾਲਸਤਾਨ ਦੀ ਜੋੜੀ ਨੀਂਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਰੱਖੀ ਹੈ। ਅਜੋਕੇ ਸਮੇਂ ਦੇ ਵਰਤਮਾਨ ਸ਼ਹੀਦ ਨੇ ਤਾਂ ਗੁਰੂ ਪੰਥ ਪ੍ਰਾਚੀਨ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਇਤਿਹਾਸ ਜ਼ਰੂਰ ਪੜ੍ਹੋ। ਉਹ ਇਤਿਹਾਸ ਪੜ੍ਹਨ ਦੇ ਕਰਕੇ ਕੌਮਾਂ ਦੇ ਵਿੱਚ ਖੂਨ ਉਬਾਲੇ ਖਾਂਦਾ ਹੈ। ਵਰਤਮਾਨ ਸ਼ਹੀਦਾਂ ਦਾ ਇਤਿਹਾਸ ਜ਼ਰੂਰ ਪੜ੍ਹੋ। ਇਸ ਇਤਿਹਾਸ ਦੇ ਨਾਲ ਗੁਰੂ ਖਾਲਸਾ ਜੀ ਜੀਵ ਜਿਹੜਾ ਅੰਦਰ ਹੌਸਲਾ ਆਉਂਦਾ ਹੈ, ਕੁਰਬਾਨੀਆਂ ਵਾਲੇ ਤਰ ਤੁਰਦਾ ਹੈ। ਅੰਤ ਵਿੱਚ ਬੇਨਤੀ ਇੱਕ ਹੋਰ ਕਰਾਂ, 3 ਮਿੰਟ ਬਾਕੀ ਬਚੇ ਨੇ। ਸਭ ਤੋਂ ਪਹਿਲਾਂ ਤੁਰਨ ਵਾਸਤੇ ਆਖੋ ਸਤਨਾਮ ਸ਼੍ਰੀ। ਦਿਹਾੜੇ ਮਨਾਉਂਦੇ ਹੋ ਵੱਡਿਆਂ ਭਾਗਾਂ ਵਾਲੇ ਹੋ, ਪਰ ਜਿੱਥੇ ਮੈਂ ਬਾਤ ਲਿਆਉਣਾ ਚਾਹੁੰਦਾ ਹੈ, ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਜੇ। ਅੰਮ੍ਰਿਤ ਦੀ ਦਾਤ ਲੈਣੀ ਬਹੁਤ ਜ਼ਰੂਰੀ ਜੇ। ਜਿਨ੍ਹਾਂ ਨੇ ਲਈ ਹੈ ਵੱਡਿਆਂ ਭਾਗਾਂ ਵਾਲੇ ਜੇ, ਜਿੰਨਾ ਚਿਰ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪੌਲ ਪ੍ਰਾਪਤ ਨਹੀਂ ਹੁੰਦੀ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋਇਆ ਕਰਦੀ। ਭਾਈ ਸੁੱਖਾ ਸਿੰਘ ਜੀ ਕੰਬੋ ਕੇ ਮਾੜੀ ਵਾਲੇ ਗੁਰੂ ਖਾਲਸਾ ਜੀ ਤਰਖਾਣ ਵੀਰ ਨੇ, ਭਾਈ ਮਹਿਤਾਬ ਸਿੰਘ ਦੇ ਨਾਲ ਗਏ ਸੀ ਤੇ ਜਿਸ ਵੇਲੇ ਗੁਰੂ ਖਾਲਸਾ ਜੀ ਜਥੇ ਵਿੱਚ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਨਾਲ ਜਾ ਰਹੇ, ਇਕੱਲੇ ਇਕੱਲੇ ਪੁੱਤਰ ਸਨ। ਮੈਂ ਇੱਕ ਦਿਨ ਬਚਨ ਸਾਂਝਾ ਕਰ ਰਿਹਾ ਸੀ, ਜਿਵੇਂ ਕਿਵੇਂ ਮਾਂ ਬਾਪ ਨੇ ਘਰ ਲੈ ਆਂਦਾ, ਰਾਤ ਦੇ ਸਮੇਂ ਇਹੋ ਜਿਹੀ ਦਵਾਈ ਦੇ ਕੇ ਭਾਈ ਸੁੱਖਾ ਸਿੰਘ ਨੂੰ ਸੁਆ ਦਿੱਤਾ ਤੇ ਜਦੋਂ ਰਾਤ ਸੌ ਗਏ ਨਾ ਤੇ ਮਾਤਾ ਪਿਤਾ ਨੇ ਭਾਈ ਸਾਹਿਬ ਜੀ ਦੇ ਕੇਸ ਕਲਮ ਕਰ ਦਿੱਤੇ, ਕੇਸ ਕਤਲ ਕਰ ਦਿੱਤੇ। ਸਵੇਰੇ ਉੱਠੇ ਭਾਈ ਸੁੱਖਾ ਸਿੰਘ ਜੀ, ਸਿਰ ਤੇ ਦਸਤਾਰ ਨਜ਼ਰ ਨਾ ਆਈ, ਗੁਰਮੁਖੋ ਕੇਸ ਨਜ਼ਰ ਨਾ ਆਏ। ਜਿਵੇਂ ਕਹਿੰਦੇ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਸਵੇਰੇ ਉੱਠ ਕੇ ਬਾਹਰ ਨੂੰ ਨਿਕਲੇ ਨੇ, ਖੂਹ ਹੋਇਆ ਕਰਦੇ ਸਨ। ਰਤਨ ਸਿੰਘ ਭੰਗੂ ਲਿਖਦੇ ਨੇ, ਕੋਈ ਘੋੜੀ ਵਾਲਾ ਆਂਢੀ ਗੁਆਂਢੀ ਪਾਣੀ ਢਾ ਰਿਹਾ, ਘੋੜੀ ਨੂੰ ਪਾਣੀ ਪਿਆ ਰਿਹਾ ਹੈ। ਭਾਈ ਸੁੱਖਾ ਸਿੰਘ ਜੀ ਖੋ ਕੇ ਘੋੜੀ ਮਾਰ ਕੇ ਪਲਾਕੀ ਤੇ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲਿਆਂ ਕੋਲ ਜਾ ਕੇ ਕਹਿਣ ਲੱਗੇ, ਬਾਬਾ ਜੀ ਮਾਂ ਬਾਪ ਨੇ ਆਹ ਕੁਝ ਕਰ ਦਿੱਤਾ ਜੇ, ਮੈਨੂੰ ਫੇਰ ਬਾਟੇ ਦੀ ਪੌਲ ਬਖਸ਼ੋ। ਤੇ ਇਹੋ ਜਿਹੀਆਂ ਕੁਰਬਾਨੀਆਂ ਕੀਤੀਆਂ ਨੇ। ਅਹਿਮਦ ਸ਼ਾਹ ਅਬਦਾਲੀ ਨੂੰ ਭਾਜੜਾ ਪਾਉਂਦੇ ਰਹੇ ਨੇ। ਭਾਈ ਸੁੱਖਾ ਸਿੰਘ ਜੀ ਦੇ ਬੜੇ ਬੜੇ ਵੱਡੇ ਕਾਰਨਾਮੇ ਜੇ, ਧੰਨ ਮੇਰੇ ਸਤਿਗੁਰੂ ਮਹਾਰਾਜ ਨੇ। ਖੰਡੇ ਬਾਟੇ ਦੀ ਪੌਲ ਲੈਣੀ ਬੜੀ ਜ਼ਰੂਰੀ ਜੇ। ਉਹ ਗੁਰਗੋਬਿੰਦ ਹੋਏ ਪ੍ਰਗਟਿਆ, ਦਸਵੇਂ ਅਵਤਾਰਾ ਜਿਨ ਲੱਖ ਅਕਾਲ ਨਿਰੰਜਣਾ, ਜਪਿਓ ਕਰਤਾਰਾ ਜਿਨ ਪੰਥ ਚਲਾਇਓ ਖਾਲਸਾ, ਤਰ ਤੇਜ ਕਰਾਰਾ ਸਿਰ ਸਿਰ ਕੇਸ ਧਾਰ ਗਏ ਖੜਗ ਕੋ, ਸਭ ਦੁਸ਼ਟ ਪਛਾਰਾ ਸੀਲ ਜੱਤ ਦੀ ਕਸ਼ ਪੈਰ ਪਕੜੇ ਹਥਿਆਰਾ, ਤੈਨ ਆਗੇ ਕੋਈ ਨਾ ਠਹਿਰਿਓ ਭਾਗੇ ਸਰਦਾਰ ਤੇ ਰਾਜੇ ਸ਼ਾਹ ਮੀਰੜੇ, ਹੋਏ ਸਭ ਸ਼ਾਰਾ ਫਿਰ ਸੁਣ ਕਰ ਐਸੀ ਧਮਕ ਕੋ, ਕੰਪੈ ਗਿਰ ਭਾਰਾ ਸਭ ਧਰਤੀ ਹਲ ਚੱਲ ਪਈ ਛਾਡੇ ਕਰਬਾਰਾ, ਫਿਰ ਐਸੇ ਤੁੰਦ ਕਲੇਸ਼ ਮੈਂ ਖਪਿਓ ਸੰਸਾਰਾ, ਤਹਿ ਬਿਨ ਸਤਿਗੁਰ ਕੋ ਨਹੀਂ ਤੈ ਕਾਟਨ ਹਾਰਾ, ਗੈ ਐਸੇ ਖੜਗ ਦਿਖਾਈਐ ਕੋ ਸਕੈ ਨਾ ਝੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸਮੇਂ ਦੀ ਸਮਾਪਤੀ ਹੈ, ਗੁਰੂ ਰਹਿਮਤਾ ਕਰੇ ਯਤਨ ਕੀਤਾ ਹੈ, ਜੋ ਦਿਹਾੜੇ ਮਨਾਏ ਜਾ ਰਹੇ ਨੇ ਉਸ ਵਿਸ਼ੇ ਮੁਤਾਬਕ ਆਪ ਜੀ ਨਾਲ ਬਚਨ ਸਾਂਝੇ ਕੀਤੇ ਜਾਣ। ਬੇਅੰਤ ਭੁੱਲਾਂ ਦੀਆਂ ਮਾਫੀਆਂ, ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਪਾਣੀ ਪਾਵਨ ਬਾਣੀ ਦੇ ਪ੍ਰਕਟਨ ਸਾਂਝੇ ਕਰਦਿਆਂ ਹੋਇਆਂ ਮੌਜੂਦਾ ਸਿੱਖ ਇਤਿਹਾਸ ਦੇ ਕੌਮੀ ਯੋਧਿਆਂ ਦੀ ਯਾਦ ਆਪ ਸੰਗਤਾਂ ਨਾਲ ਸਾਂਝੀ ਕੀਤੀ ਹੈ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹੀ ਇਤਿਹਾਸਕ ਦਿਹਾੜੇ ਆ ਰਹੇ ਹਨ, ਜਿੱਥੇ 30 ਅਗਸਤ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਹਾੜਾ ਆ ਰਿਹਾ ਹੈ, ਜਿਸ ਵਕਤ ਦਮਦਮਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਦਿੱਤੀ। ਉਸ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਮਰਜ਼ਾਦਾ ਨੂੰ ਕਾਇਮ ਰੱਖਦਿਆਂ ਹੋਇਆਂ ਮੌਜੂਦਾ ਸਿੱਖ ਸੰਘਰਸ਼ ਦੇ ਵਿੱਚ ਸ਼ਹਾਦਤਾਂ ਪਾਉਣ ਵਾਲੇ ਕੌਮੀ ਜੁਝਾਰੂ 31 ਅਗਸਤ ਦਾ ਉਹ ਦਿਨ ਹੈ। 31 ਅਗਸਤ 1991 ਨੂੰ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਰਾਜਸਥਾਨੀ, ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜਟਾਣਾ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ। ਉੱਥੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵੈਮਾਣ ਨੂੰ ਕਾਇਮ ਰੱਖਦਿਆਂ, ਕੌਮੀ ਅਣਖ ਨੂੰ ਕਾਇਮ ਰੱਖਦਿਆਂ ਹੋਇਆਂ, ਪੰਜਾਬ ਦੇ ਵਿੱਚ ਝੱਲੀ ਹੋਈ ਜ਼ੁਲਮੀ ਹਨੇਰੀ ਨੂੰ ਠੱਲ ਪਾਉਂਦਿਆਂ ਹੋਇਆਂ ਆਪਣੇ ਸਰੀਰ ਦਾ ਠੀਕਰਾ ਭੰਨਣ ਵਾਲੇ ਸ਼ਹੀਦ ਭਾਈ ਦਲਾਵਰ ਸਿੰਘ ਜੀ, ਜਿਨ੍ਹਾਂ ਨੇ 31 ਅਗਸਤ 1995 ਨੂੰ ਵਕਤ ਦਾ CM ਬੇਅੰਤ ਸਿੰਘ ਨੂੰ ਗੱਡੀ ਚੜ੍ਹਾ ਕੇ ਸ਼ਹਾਦਤ ਪ੍ਰਾਪਤ ਕੀਤੀ, ਉਹਦੇ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ। ਅਤੇ 6 ਸਤੰਬਰ ਨੂੰ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਇਤਿਹਾਸਕ ਦਿਹਾੜੇ ਇਸੇ ਥਾਂ ਦੇ ਉੱਤੇ ਸ਼ਰਧਾ ਸਹਿਤ ਮਨਾਏ ਜਾਣਗੇ। ਸੰਗਤ ਦੇ ਚਰਨਾਂ ਵਿੱਚ ਬੇਨਤੀਆਂ ਕਿ ਹਾਜ਼ਰੀਆਂ ਭਰਨ ਦਾ ਯਤਨ ਕਰਿਓ। 1-2 ਬੇਨਤੀਆਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹੋਰ ਚਾਹਾਂਗਾ ਕਿ 1 ਤਾਂ ਬਾਹਰ ਜੋ ਬਹੁਤ ਸਾਰੀਆਂ ਗੱਡੀਆਂ ਅੱਜ ਗਲਤ ਪਾਰਕ ਲੱਗੀਆਂ ਹਨ ਇਸ ਸਟੇਟ ਦੇ ਉੱਤੇ, ਕਿਰਪਾ ਕਰਕੇ ਉਹ ਜ਼ਰੂਰ ਆਪਣੀਆਂ ਗੱਡੀਆਂ ਨੂੰ ਉੱਥੋਂ ਮੂਵ ਕਰਨ ਦਾ ਯਤਨ ਕਰਿਓ। ਜੌਹਰੇ ਤੇਗ ਜੋ ਕਿ 5 ਅਤੇ 6 ਸਤੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਕਰਾਇਆ ਜਾ ਰਿਹਾ ਹੈ, ਉਸ ਵਾਸਤੇ ਬਾਹਰ ਲੌਬੀ ਦੇ ਵਿੱਚ ਬੱਚੇ ਮਾਇਆ ਕਤਰ ਕਰ ਰਹੇ ਹਨ। ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦਿਆਂ ਹੋਇਆਂ ਜ਼ਰੂਰ ਜਿੰਨਾ ਵੀ ਹੋ ਸਕੇ ਯੋਗਦਾਨ ਪਾਉਣ ਦਾ ਯਤਨ ਕਰਿਓ। ਡਾਕਟਰ ਕਲੀਨਿਕ ਵੀ ਚੱਲ ਰਿਹਾ ਹੈ, ਜੇ ਕਿਸੇ ਨੇ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ 2 ਵਜੇ ਤੱਕ ਉਹ ਬਾਹਰ ਗੇਟ ਦੇ ਨੇੜੇ ਕਲੀਨਿਕ ਲੱਗਾ ਹੈ, ਤੁਸੀਂ ਜਾ ਕੇ ਡਾਕਟਰ ਨੂੰ ਚੈੱਕਅਪ ਕਰਾ ਸਕਦੇ ਹੋ, ਸਲਾਹ ਮਸ਼ਵਰਾ ਲੈ ਸਕਦੇ ਹੋ। ਇਸ ਦੇ ਨਾਲ ਹੀ ਬੇਨਤੀ ਕਰਾਂ ਕਿ ਪਿਛਲੇ ਤਕਰੀਬਨ 17 ਸਾਲ ਤੋਂ ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿਖੇ 4 ਸਾਲ ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹਰ ਸਾਲ ਕਰਾਏ ਜਾਂਦੇ ਹਨ। ਉਹਦੇ ਵਾਸਤੇ ਸਟਾਕਟਨ ਤੋਂ ਵੀਰਾਂ ਨੇ ਬਾਹਰ ਟੇਬਲ ਲਗਾਇਆ, ਉਹ ਰਜਿਸਟਰੇਸ਼ਨ ਕਰ ਰਹੇ ਹਨ। ਜਿਨ੍ਹਾਂ ਵੀ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਗੁਰਬਾਣੀ ਕੰਠ ਮੁਕਾਬਲਿਆਂ ਦੇ ਭੇਜਣਾ ਹੋਵੇ, ਕਿਰਪਾ ਕਰਕੇ ਉਹ ਰਜਿਸਟਰੇਸ਼ਨ ਕਰਾਉਣ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕਿ ਗੁਰੂ ਕੇ ਕੀਰਤਨੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਕੀਰਤਨ ਦੀ ਆਰੰਭਤਾ ਕਾਰਨ 1-2 ਮਿੰਟ ਵਾਸਤੇ ਇੱਕ ਜ਼ਰੂਰੀ ਬੇਨਤੀ ਹੈ ਕਿ ਆਉਣ ਵਾਲੀ 26 ਅਗਸਤ ਨੂੰ ਗੁਰਦੁਆਰਾ ਸਾਹਿਬ ਕੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਜੈਕਾਰਾ ਮੂਵਮੈਂਟ ਵੱਲੋਂ ਜੋ ਕਿ ਇੱਕ ਵਰਕਸ਼ਾਪ ਲਾਈ ਜਾ ਰਹੀ ਹੈ, ਜਿਹੜੇ ਕੰਮਾਂ ਕਾਰਾਂ ਵਾਲੇ ਹਨ ਜਿਨ੍ਹਾਂ ਨੂੰ ਕਿ ਆਪਣੇ ਕੋਈ ਪ੍ਰੋਬਲਮਸ ਆਉਂਦੀਆਂ ਜਾਂ ਉਹਨਾਂ ਦੇ ਅਧਿਕਾਰ ਕੀ ਹਨ, ਕੋਈ ਲੀਗਲ ਅਧਿਕਾਰ ਹਨ, ਉਹਦੇ ਬਾਰੇ 'ਚ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਗੇ। ਮੈਂ ਬੇਨਤੀ ਕਰਾਂਗਾ ਰਾਗਨੀ ਕੌਰ ਨੂੰ ਕਿ ਉਹ 1-2 ਮਿੰਟ ਵਾਸਤੇ ਉਹ ਜਾਣਕਾਰੀ ਆਪ ਜੀ ਨਾਲ ਸਾਂਝੀ ਕਰੇ। ਉਪਰੰਤ ਗੁਰੂ ਕੇ ਕੀਰਤਨੀ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਪਾਉਂਟਾ ਸਾਹਿਬ ਵਾਲੇ ਕੀਰਤਨ ਦੀ ਆਰੰਭਤਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਰਾਗਨੀ ਕੌਰ ਹੈ ਅਤੇ ਮੈਂ ਜੈਕਾਰਾ ਮੂਵਮੈਂਟ ਸੰਸਥਾ ਤੋਂ ਆਈ ਹਾਂ, ਅਤੇ ਮੇਰੇ ਨਾਲ ਮੇਰੇ ਟੀਮਮੇਟਸ ਦਿਲਪ੍ਰੀਤ ਕੌਰ, ਪਵਨੀਤ ਕੌਰ ਅਤੇ ਅੰਮ੍ਰਿਤ ਕੌਰ ਵੀ ਨਾਲ ਨੇ। ਅਤੇ ਮੈਂ ਬਸ ਇਹੀ ਸਾਂਝਾ ਕਰਨਾ ਚਾਹੁੰਦੀ ਸੀ ਕਿ ਜੋ ਸਾਡੀ ਸੰਸਥਾ ਆ, ਅਸੀਂ ਯੂਥ ਜਿਹੜੇ ਨੌਜਵਾਨ ਆ ਉਹਨਾਂ ਨੂੰ ਲੀਡਰਸ਼ਿਪ ਸਕਿੱਲਸ ਦਿੰਦੇ ਹਾਂ, ਅਤੇ ਉਹਨਾਂ ਦੇ ਨਾਲ ਅਸੀਂ ਯੂਥ ਕਾਨਫਰੰਸਿਸ ਅਤੇ ਕੈਂਪ ਵੀ ਕਰਦੇ ਹਾਂ। ਸਾਡਾ ਇੱਕ ਜੈਕਾਰਾ ਜੂਨੀਅਰਸ ਬੱਚੇ ਜਿਹੜੇ 5 ਸਾਲ ਤੋਂ 12 ਸਾਲ ਤੱਕ ਨੇ, ਅਸੀਂ ਉਹਨਾਂ ਦਾ ਇੱਕ ਗੁਰਮਤਿ ਕੈਂਪ ਕਰ ਰਹੇ ਹਾਂ ਫੀਮਟ ਗੁਰਦੁਆਰੇ ਹੀ, 9:30 ਤੋਂ ਲੈ ਕੇ 4 ਵਜੇ ਤੱਕ। ਅਤੇ ਮੈਂ ਇਹੀ ਸਾਂਝਾ ਕਰਨਾ ਚਾਹੁੰਦੀ ਸੀ कि जेड़े आन वाले बुधवार नू 6:30 to 7:30 एक घंटे का ही आ काफ़ी छोटा समा आ जे तुसी डबल्यू टू वर्कर हो का जिहदे विच असी सारे मोस्टली ने ते असी तुहाडे नाल असी ये सांझा करांगे कि तुहाडी लाइक तनखा छुट्टी दे कानून की ने ते उगलण दे पहचान अते रिपोर्टां किवें करी दियां आ जे कोई तुहानू हरास करदा आ ते भेदभाव अते परेशानी नाल संबंधित मसले जिहड़े असीं तुहाडे नाल असीं सांझे करांगे सो पवनीत कौर प्रेजेंटेशन देणगे सो जरूर तुसीं आओ अपने परिवारां नूं अपने दोस्तां नूं भी लियाओ नाल क्योंकि काफ़ी इंपॉर्टेंट है क्योंकि असीं साडी कोशिश इही है कि जिहड़े सहूलतां साडे कम्यूनिटी नूं नहीं मिलदे असीं उह लियाण दी कोशिश करदे हां भावे तुहाडे कर्मचारी दे अधिकार ना होण या इमीग्रेशन राइट्स होण या तुहानूं कोई रेंटल असिस्टेंट दी लोड़ पवे या कोई तुहानूं कम्म ते तंग कर रहा या कोई तुहाडे लैंडलॉर्ड तुहानूं तंग कर रहा असीं इन्हां मसलियां 'च असीं तुहाडी मदद कर सकदे हां ते नाल दी नाल असीं बच्चों के भी वर्कशॉप्स करते हैं भावें बुलिंग के वर्कशॉप्स होण तुहानू जे इन्हां चीज़ों से दिलचस्पी है तो तुसीं भी आप जे कोई वर्कशॉप करना चाहते हो असी यू नो असी तुहाडे नाल रल मिल के असी फिर सैमीनार से वर्कशॉप करते हैं असी नैटवर्किंग का भी करते हैं जिमें कि 6 in Tech जे तुसीं टैक विच भी काम करते हो असी उन्हां दा भी असी एक सैमीनार करते हैं जिस विच हर साल आके असी गल करते हैं जे तुसीं एजुकेशन दे विच भी हो टीचर हो स्कूल दे या तुसीं होर भी कई इंडस्ट्री च काम करते असी साडे बस यही मकसद है कि असी रल मिल के अपने कम्यूनिटी नूं असी किवें होर पावरफुल बनाइए कि जे असी इत्थे कैलिफोर्निया च रह के मतलब असी भी कानून जेड़े आ साडे मतलब साडे हक दे विच ये कानून साडे बनन सो मैं ही बस बेनती कर रही हूँ अगले बुधवार जरूर आयो तुसी सिर्फ एक घंटे का प्रोग्राम है 6:30 to 7:30 असीं खास स्कूल दे बिल्डिंग विच ही कर रहे हैं सो इस जे तुसी डबल्यू टू वर्क करो जे तुसी इंप्लॉयर भी हो तुसी अपने अधिकारां बारे तुसी जान सकते हो ते तुसी अधिकारां किवें देने आ जो स्टेट ऑफ कैलिफोर्निया दे लॉज दे नाल लागू आ असीं उह कर रहे हैं धन्यवाद जी साडा टेबल इत्थे बाहर ही आ जे तुसी साडे नाल गल्लबात करना चाहते हो असीं इत्थे बाहर ही खड़े ने कि वाहेगुरु जी का खालसा वाहेगुरु जी की फतेह
0: वाहेगुरु जी का खालसा वाहेगुरु जी की फतेह धन्यवाद है रागनी कौर दा जिन्होंने कि आने वाले बुधवार को जो वर्कशॉप लगाई जा रही है ये वर्कशॉप खालसा स्कूल की बिल्डिंग दे विच लगनी है सो आप जी नूं बेनती है कि अगर किसी ने कोई सलाह मशवरा लेना हो कोई सवाल पूछना हो इन्हां नाल संपर्क ही कर सकता है इस दे नाल ही बेनती करांगा कि साहिब श्री गुरु ग्रंथ साहिब महाराज का जिथे असीं संपूर्णता दिहाड़ा मनाउणा उत्थे पहला प्रकाश दिहाड़ा मना रहे हाँ आने वाला पूरा हफ्ता कल शाम तो गुरु पंथ के कीर्तनीय भाई साहब भाई बलदेव सिंह जी बुलंदपुरी वह भी पहुँच रहे हैं उन्होंने भी शामा के दीवान के कीर्तन की हाजिरी एक पूरा हफ्ता भरनी है दूसरी द्वारा फिर आप जी के चरणों बेनती करनी चाहिए कि बहुत सारिया गड्डिया अजे भी उधर पार्किंग गलत लगी है उतों टिकटा मिलन दी टो होने का खदशा है सो कृपा करके जी गुरुद्वारे सज्जे पासे स्ट्रीट है उतों अपन गड्डिया जरूर मूव करने का यतन करो आओ हूँ भाई साहब भाई बलदेव सिंह जी बुलंदपुरी साहब पासों सॉरी भाई साहब भाई जसपाल सिंह जी पौंटा साहब वाले पासों कीर्तन सरवण करिए वाहिगुरु जी का खालसा वाहिगुरु जी की फतेह

0: ਗੁਰੂ ਪਿਆਰੀ ਸਾਧ ਸੰਗਤ, ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ, ਤਰਸ ਕੀਤਾ ਹੈ, ਆਪ ਦੇ ਦਰ ਤੇ ਸੇਵਾ ਲਈ ਹੈ, ਮੇਹਰ ਭਰਿਆ ਸੀਸ ਤੇ ਹੱਥ ਰੱਖ ਕੇ ਇੱਕ ਵੀਕ ਹੋਰ ਆਪ ਜੀ ਦੇ ਚਰਨਾਂ ਵਿੱਚ ਸੇਵਾ ਨਿਭਾਉਣੀ ਹੈ। ਸਾਰੀ ਸੰਗਤ ਅਸੀਸ ਬਖਸ਼ਿਓ। ਦਾਸ ਕਲਗੀਧਰ ਪਾਤਸ਼ਾਹ ਦੇ ਮਹਾਨ ਪਵਿੱਤਰ ਸਥਾਨ ਸ੍ਰੀ ਪਾਉਂਟਾ ਸਾਹਿਬ ਤੋਂ ਆਪ ਦੀ ਸੰਗਤਾਂ ਦੀ ਚਰਨ ਤੋੜ ਲੈਣ ਵਾਸਤੇ ਹਾਜ਼ਰ ਹੋਏ ਹਾਂ। ਸੋ ਸਾਰੀ ਸੰਗਤ ਦੀ ਅਸੀਸ ਦੇ ਸਦਕੇ ਹੀ ਇਹ ਸੇਵਾ ਕਰ ਸਕਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬੇਅੰਤ ਬੇਅੰਤ ਸ਼ੁਕਰਗੁਜ਼ਾਰ ਹਾਂ, ਬੇਅੰਤ ਧੰਨਵਾਦ ਕਰਦਾ ਹਾਂ ਤਹਿ ਦਿਲੋਂ। ਪ੍ਰਬੰਧਕ ਕਮੇਟੀ ਦਾ, ਸਾਰੇ ਮੈਂਬਰਾਂ ਦਾ ਜਿਹੜੇ ਸੇਵਾ ਦੇ ਕੇ ਨਿਵਾਜਦੇ ਹਨ, ਸਤਿਕਾਰਯੋਗ ਸਾਡੇ ਵੱਡੇ ਵੀਰ ਪਰਿਵਾਰਕ ਮੈਂਬਰ ਹੰਸਰਾ ਸਾਹਿਬ, ਦੋਨੇ ਭਰਾ ਜੰਡੀ ਸਾਹਿਬ, ਸਰਦਾਰ ਦਵਿੰਦਰ ਸਿੰਘ ਜੀ, ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਬਹੁਤਿਆਂ ਦੇ ਨਾਮ ਮੈਂ ਜਾਣਦਾ ਵੀ ਨਹੀਂ, ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਅਤੇ ਆਪਣੇ ਚਿੱਤ 'ਚੋਂ ਰੋਮ ਰੋਮ ਕਰਕੇ ਅਰਦਾਸ ਕਰਦਾ ਕਿ ਮਹਾਰਾਜ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਜਿਹੜਾ ਬਹੁਤ ਸੁਚੱਜਾ ਪ੍ਰਬੰਧ ਇੱਥੋਂ ਦਾ ਚੱਲ ਰਿਹਾ, ਇੱਕ ਬੇਨਤੀ ਛੋਟੀ ਜਿਹੀ ਆਪ ਜੀ ਦੇ ਸਾਹਮਣੇ ਜ਼ਰੂਰ ਕਰਨੀ ਹੈ ਕਿ ਇਹ ਅਸਥਾਨ ਇੱਕ ਮਹਾਨ ਅਸਥਾਨ ਹੈ ਸਾਰੇ ਅਮਰੀਕਾ ਵਿੱਚ। ਅੱਜ ਤਿੰਨਾਂ ਹਫ਼ਤਿਆਂ ਦੀ ਇੱਕ ਰਿਪੋਰਟ ਤੁਹਾਨੂੰ ਦੇਣ ਲੱਗਾ ਮੈਂ। ਤਿੰਨਾਂ ਹਫ਼ਤਿਆਂ ਵਿੱਚ ਸੰਗਤ ਵਿੱਚੋਂ ਕਈ ਬੰਦੇ ਐਸੇ ਮਿਲੇ ਜਿਨ੍ਹਾਂ ਦੇ ਘਰ ਵਿੱਚ ਬੜੀਆਂ ਪ੍ਰੋਬਲਮ ਸਨ, ਬੜੇ ਮੁਸੀਬਤਾਂ ਸਨ, ਕਈ ਦੁੱਖੜੇ ਸਨ, ਅਤੇ ਉਹ ਇਹ ਆਖਣ ਲੱਗੇ ਕਿ ਇਹ ਫ੍ਰੀ ਮਾਊਂਟ ਗੁਰਦੁਆਰੇ ਦੇ ਅਸਥਾਨ ਤੋਂ ਸਾਡੇ ਸਾਰੇ ਦੁੱਖ ਦੂਰ ਹੋ ਗਏ। ਆਖੋ ਸ੍ਰੀ ਵਾਹਿ। ਕਿਉਂ? ਇੱਥੇ ਨਾਮ ਬਾਣੀ ਦਾ ਪਹਿਰਾ ਚੱਲਦਾ ਹੈ, ਮਰਿਆਦਾ ਚੰਗੀ ਹੈ। ਇਹ ਸਾਰਾ ਸਿਹਰਾ ਪ੍ਰਬੰਧਕ ਕਮੇਟੀ ਨੂੰ ਅਤੇ ਗੁਰੂ ਕੇ ਵਜ਼ੀਰਾਂ ਨੂੰ ਜੋ ਇੱਥੇ ਸੇਵਾ ਨਿਭਾਉਂਦੇ ਹਨ ਉਹਨਾਂ ਨੂੰ ਜਾਂਦਾ ਹੈ। ਸੋ ਮੈਂ ਇਹੀ ਬੇਨਤੀ ਕਰਾਂਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਗੁਰੂ ਦੀਆਂ ਸੰਗਤਾਂ ਜੁੜਦੀਆਂ ਰਹਿਣ। ਗੁਰਦੁਆਰਾ ਇੱਕ ਟਕਸਾਲ ਹੈ ਜਿੱਥੇ ਆ ਕੇ ਹਰ ਜੀਵ ਦੀ ਮੁਰਾਦ ਪੂਰੀ ਹੁੰਦੀ ਹੈ, ਹਰ ਜੀਵ ਦਾ ਮਨ ਦੀ ਖੁਰਾਕ ਮਿਲਦੀ ਹੈ, ਸਰੀਰ ਦੀ ਖੁਰਾਕ ਭੋਜਨ ਵੀ ਮਿਲਦਾ ਹੈ ਅਤੇ ਮਨ ਦੀ ਖੁਰਾਕ ਰੂਹਾਨੀਅਤ ਦਾ ਘਰ ਜਿੱਥੋਂ ਗੁਰ ਕੇ ਸ਼ਬਦ ਦਾ ਲੰਗਰ ਵੀ ਮਿਲਦਾ ਹੈ। ਸੋ ਸਤਿਗੁਰ ਬਖਸ਼ਿਸ਼ ਕਰਨ, ਸਾਡੇ ਸਾਰਿਆਂ 'ਤੇ ਸੀਸ 'ਤੇ ਮਿਹਰ ਭਰਿਆ ਹੱਥ ਰੱਖਣ। ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਹਜ਼ੂਰੀ ਕੀਰਤਨੀਏ ਗੁਰਦਾਸ ਸਾਹਿਬ ਪਾਉਂਟਾ ਸਾਹਿਬ, ਜਿਨ੍ਹਾਂ ਨੇ ਪਿਛਲੇ ਤਿੰਨ ਹਫ਼ਤਿਆਂ ਤੋਂ ਤਕਰੀਬਨ ਇਸ ਸਥਾਨ 'ਤੇ ਹਾਜ਼ਰੀ ਭਰ ਰਹੇ ਹਨ। ਆਉਣ ਵਾਲਾ ਇੱਕ ਹਫ਼ਤਾ ਹੋਰ ਇਸ ਸਥਾਨ 'ਤੇ ਇਸੇ ਤਰ੍ਹਾਂ ਹੀ ਕੀਰਤਨ ਦੀ ਹਾਜ਼ਰੀ ਭਰਨਗੇ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਕੁਝ ਸਮੇਂ ਵਾਸਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ। ਦੁਬਾਰਾ ਫਿਰ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨੀ ਚਾਹਾਂਗਾ ਕਿ ਆਉਣ ਵਾਲੀ 30 ਅਗਸਤ ਨੂੰ, ਆਉਣ ਵਾਲੇ ਹਫ਼ਤੇ, ਆਉਣ ਵਾਲੇ ਐਤਵਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਪੂਰਨਤਾ ਦਿਹਾੜਾ ਆ ਰਿਹਾ ਹੈ। ਉਹ ਦਿਹਾੜਾ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਦੀ ਧਰਤੀ ਉੱਤੇ ਸਤਿਗੁਰਾਂ ਸਾਹਿਬ ਦੀ ਸਪੁਰਦਤਾ ਕੀਤੀ। ਸੋ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਸਹਿਤ ਮਨਾਇਆ ਜਾਵੇਗਾ। ਇਸ ਦੇ ਨਾਲ ਹੀ 1 ਸਤੰਬਰ ਨੂੰ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਬਾਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਸੋ ਇਹਨਾਂ ਇਤਿਹਾਸਕ ਦਿਹਾੜੇ ਨੂੰ ਮਨਾਉਂਦਿਆਂ ਮਨਾਉਂਦਿਆਂ ਹੋਇਆ, ਨਾਲ ਹੀ ਉਸ ਹਫ਼ਤੇ ਦੇ ਵਿੱਚ ਮੌਜੂਦਾ ਸਿੱਖ ਸੰਘਰਸ਼ ਦੇ ਕੌਮੀ ਯੋਧਿਆਂ ਦੀ ਸ਼ਹੀਦੀ ਦਿਹਾੜੇ ਵੀ ਆ ਰਹੇ ਹਨ, ਸਾਰੇ ਹੀ ਮਨਾਏ ਜਾ ਰਹੇ ਹਨ। ਆਪ ਸੰਗਤਾਂ ਦੇ ਚਰਨ 'ਚ ਬੇਨਤੀ ਕਰਨ ਕਿ ਹਾਜ਼ਰੀ ਭਰਨ ਦਾ ਯਤਨ ਕਰੋ। ਆਓ ਹੁਣ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਹੁਣਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਗੁਰੂ ਚਰਨਾਂ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹਾਂ। ਸਤਿਗੁਰਾਂ ਦਾ ਕੋਟਾਂ ਕੋਟ ਸ਼ੁਕਰ ਹੈ ਜੋ ਸਾਨੂੰ ਇਹ ਸਮਾਂ ਸਤਿਗੁਰਾਂ ਨੇ ਗੁਰੂ ਦੀ ਗੋਦ ਅੰਦਰ ਬੈਠ ਕਰਕੇ ਹਰ ਜਸ ਕੀਰਤਨ ਸਰਵਣ ਕਰਨ ਦਾ, ਵਿਚਾਰਾਂ ਸਰਵਣ ਕਰਨ ਦਾ ਸਾਡੀ ਝੋਲੀ 'ਚ ਪਾਇਆ। ਉਹ ਆਪਾਂ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਈਏ। ਬਸ ਮੇਰੇ ਪਿਆਰਿਆ, ਬਸ ਮੇਰੇ ਗੋਬਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਗੁਰੂ ਮਹਾਰਾਜ ਨੇ ਸਾਡੇ 'ਤੇ ਐਸੀ ਕਿਰਪਾ ਕੀਤੀ ਹੈ ਕਿ ਸਾਨੂੰ ਗੁਰੂ ਦੀ ਗੋਦ ਬਖਸ਼ਿਸ਼ ਕੀਤੀ ਆ। ਉਹ ਸਾਰੇ ਮਿਲ ਕਰਕੇ ਆਪਾਂ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਕਰੀਏ।

ਕੇਵਲ ਤੇ ਕੇਵਲ ਆਤਮਕ ਸੁੱਖ ਗੁਰੂ ਦੀ ਗੋਦ ਅੰਦਰ ਹੈ, ਨਾਮ ਜਪ ਕੇ ਹੈ, ਆਪਣੀ ਰਸਨਾ ਦੇ ਨਾਲ ਜਪ ਕੇ ਹੈ। ਆਓ ਬਹੁਤ ਬਹੁਤ ਧੰਨਵਾਦ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਮੂਹ ਸੰਗਤਾਂ ਦਾ, ਜਿਨ੍ਹਾਂ ਨੇ ਮਿਲ ਕਰਕੇ ਹਰ ਜਸ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਜੀ ਅਸੀਸ ਬਖਸ਼ਿਸ਼ ਕਰਨਾ, ਅੱਗੇ ਤੋਂ ਕੀਰਤਨ ਕਰਨ ਦੀ ਸੋਝੀ ਆ ਜਾਏ, ਜਾਂਚ ਆ ਜਾਏ। ਬਹੁਤ ਬਹੁਤ ਧੰਨਵਾਦ ਸਮੂਹ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਹੁਕਮ ਲਾਇਆ, ਆਪ ਜੀ ਦੀ ਸੰਗਤਾਂ ਦੀ ਅਸੀਸ ਪ੍ਰਾਪਤ ਕੀਤੀ। ਆਓ ਸਾਰੇ ਮਿਲ ਕਰਕੇ ਆਪਾਂ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਗੁਰੂ ਚਰਨਾਂ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਹੋ।

ਵਾਹਿਗੁਰੂ ਜੀ ਕੀ ਤੂੰ ਠਾਕੁਰ ਤੁਮ ਪਹਿਰਦਾਸ ਜੀਓ ਸਾਬ ਤੇਰੀ ਰਾਸ।

ਸਦਾ ਗੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗੁਰ ਨਾਉਨਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਛਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤ ਆਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਵਿੱਚ ਐਤਵਾਰ ਦੇ ਹਫ਼ਤਾਵਾਰੀ ਦੇ ਸੁੰਦਰ ਦੀਵਾਨ ਸਜੇ ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦ ਕਰਦਾਤਾਂ ਬਖਸ਼ਣੀਆਂ ਗਿਆਨੀ ਰਣਜੀਤ ਸਿੰਘ ਕਥਾਵਾਚਕ ਜੀ ਦੇ ਆਤਮਿਕ ਸ਼ਾਂਤੀ ਵਾਸਤੇ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਪੁਸ਼ਪ੍ਰੀਤ ਕੌਰ ਰੋਹਿਨ ਸ਼ਰਮਾ ਜਨਮਦਿਨ ਦੀ ਖੁਸ਼ੀ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਬਲਜੀਤ ਸਿੰਘ ਸੁਪ੍ਰੀਤ ਕੌਰ ਵੱਲੋਂ ਬੱਚੇ ਦਾਤ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀ ਗੁਰਮਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾਕ

ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ। ਆਪ ਜੀ ਨੇ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰੀਆਂ, ਕਥਾ ਕੀਰਤਨ ਸਰਵਣ ਕਰਕੇ, ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ਣ। ਇੱਥੇ ਵੀ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪਾਂ ਕੰਮਾਂ ਕਾਰਾਂ ਚੋਂ ਸਮਾਂ ਕੱਢ ਕੇ ਗੁਰੂ ਘਰ ਆਉਂਦੇ ਕਾਹਦੇ ਲਈ ਆਉਂਦੇ ਹਾਂ? ਮਨ ਦੇ ਸੁੱਖ ਲਈ। ਤਨ ਦੇ ਸੁੱਖ ਜਿਹੜੇ ਨੇ ਉਹ ਦੁਨਿਆਵੀ ਮਾਇਆ ਚੋਂ ਮਿਲ ਜਾਂਦੇ ਆ, ਜਿਹੜਾ ਤੁਸੀਂ ਕੰਮ ਕਰਦੇ ਹੋ। ਤਨ ਦੇ ਸਾਰੇ ਸੁੱਖ ਦੁਨਿਆਵੀ ਮਾਇਆ ਚੋਂ ਮਿਲ ਜਾਂਦੇ ਨੇ, ਪਰ ਜਿਹੜਾ ਮਨ ਦਾ ਸੁੱਖ ਹੈ ਨਾ, ਉਹ ਗੁਰੂ ਤੋਂ ਮਿਲਦਾ। ਤਾਂ ਹੀ ਗੁਰੂ ਦੇ ਸਤਿਗੁਰੂ ਦੇ ਪਾਸ ਆਉਂਦੇ ਹਾਂ ਆਪਾਂ। ਤੁਸੀਂ ਵੇਖੋ ਕਿਵੇਂ ਸਮਾਂ ਕੱਢ ਕੇ ਆਉਂਦੇ ਹੋ। ਕਾਹਦੇ ਲਈ ਆਉਂਦੇ? ਕਿ ਸਾਡੇ ਮਨ ਨੂੰ ਸੁੱਖ ਮਿਲੇ, ਮਨ ਨੂੰ। ਅਤੇ ਫਿਰ ਪੁੱਛੀਏ ਕਿਸੇ ਨੂੰ, ਉਹ ਕਹਿੰਦੇ ਸੁੱਖ ਨਹੀਂ ਮਿਲਿਆ। ਅਤੇ ਸਤਿਗੁਰੂ ਕਹਿੰਦੇ ਨੇ ਸੁੱਖ ਮਿਲਣਾ ਵਾ ਜੇ ਗੁਰੂ ਦੀ ਗੱਲ ਮੰਨ ਲਓਗੇ। ਕੇਵਲ ਮੱਥਾ ਟੇਕ ਕੇ ਆਪਾਂ ਚਲੇ ਜਾਈਏ ਜਾਂ ਥੋੜ੍ਹਾ ਚਿਰ ਬੈਠ ਜਾਈਏ, ਤੁਸੀਂ ਜਾ ਸਕਦੇ ਹੋ। ਜਿਨ੍ਹਾਂ ਨੂੰ ਕੰਮ ਆ, ਜਿਨ੍ਹਾਂ ਆਪਣੇ ਕੰਮਾਂ ਧੰਦਿਆਂ 'ਤੇ ਜਾਣਾ, ਉਹ ਜਾ ਸਕਦੇ ਆ। ਪਰ ਜਿਨ੍ਹਾਂ ਕੋਲ ਥੋੜ੍ਹਾ ਸਮਾਂ, ਕਬੀਰ ਏਕ ਘੜੀ ਆਧੀ ਘੜੀ, 24 ਮਿੰਟ ਦੀ ਇੱਕ ਘੜੀ ਹੁੰਦੀ। ਕਬੀਰ ਸਾਹਿਬ ਕਹਿੰਦੇ ਇੱਕ ਘੜੀ ਬਹਿ ਜਾਓ, ਇੰਨਾ ਵੀ ਨਹੀਂ ਬੈਠਣਾ, ਹੋਰ ਛੋਟ ਦੇ ਦਿੱਤੀ। ਕਹਿੰਦੇ ਅੱਧੀ ਘੜੀ, ਏਕ ਘੜੀ ਅੱਧੀ ਘੜੀ, 12 ਮਿੰਟ ਹੀ ਬਹਿ ਜਾਓ, ਇੰਨਾ ਵੀ ਨਹੀਂ ਬਹਿੰਦੇ। ਫਿਰ ਕਹਿਣ ਲੱਗੇ ਇਸ ਤੋਂ ਵੀ ਅੱਧੀ, 6 ਮਿੰਟ ਬਹਿ ਜਾਓ। ਅੱਛਾ, ਹੁਣ ਜਿਹੜਾ ਕੋਈ ਥੋੜ੍ਹਾ ਸਮਾਂ 6 ਮਿੰਟ ਬਹਿ ਕੇ ਵੇਖਿਓ, ਇੱਧਰ ਆ ਕੇ ਇਸ ਪਾਸੇ, ਜੇ ਸੁੱਖ ਨਾ ਮਿਲੂ 6 ਮਿੰਟਾਂ 'ਚ, ਤਾਂ ਫਿਰ ਤੁਸੀਂ ਕਿਹੋ ਵੀ ਕਬੀਰ ਸਾਹਿਬ ਨੇ ਠੀਕ ਨਹੀਂ ਲਿਖਿਆ। ਅਸੀਂ ਮੰਨਦੇ ਨਹੀਂ ਬਾਣੀ ਗੁਰੂ ਦਾ ਬਚਨ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ। ਹੁਣ ਜਿਹਨਾਂ ਕੋਲ ਬਿਲਕੁਲ ਟਾਈਮ ਨਹੀਂ, 6 ਮਿੰਟ 'ਤੇ ਬਹਿ ਜਾਊਗਾ ਨਾ, 6 ਮਿੰਟ 'ਤੇ ਬਹਿ ਸਕਦੇ ਹਾਂ ਕਿ ਨਹੀਂ? ਹਾਂਜੀ, ਕਬੀਰ ਸਾਹਿਬ ਨੇ 6 ਮਿੰਟ ਦਿੱਤੇ ਆ। ਅਤੇ ਕਰਨਾ ਕੀ ਹੈ? ਬੈਠ ਕੇ ਸਿਮਰੋ, ਸਿਮਰ ਸਿਮਰ ਸੁਖ ਪਾਵੋ। ਬੋਲੋ ਹਜ਼ਾਰੇ, ਇੱਥੇ ਮੋਬਾਈਲ ਨਹੀਂ ਵੇਖਣੇ ਆਪਾਂ ਆ ਕੇ, ਆਪਾਂ ਸਿਮਰਨ ਕਰਨਾ। ਸੰਗਤ ਦੇ ਵਿੱਚ ਬੈਠੇ ਹੋ ਤੁਸੀਂ, ਸਾਰੇ ਬੈਠੇ ਹੋ ਨਾ ਜਿੰਨੇ ਸਤਿਗੁਰ ਦੀ ਹਜ਼ੂਰੀ 'ਚ ਹੋ, ਅਤੇ ਕਿਸੇ ਇੱਕ ਲਈ ਨਹੀਂ ਗਿਆ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਵੀ ਜੇ ਤੂੰ ਸੰਗਤ 'ਚ ਬੈਠਾ ਤਾਂ ਤੈਨੂੰ ਨਾਮ ਜਪਣਾ ਚਾਹੀਦਾ। ਹੁਣ ਕਈ ਬੋਲਦੇ ਨਹੀਂ, ਉਹ ਸੰਗਤ 'ਚ ਨਹੀਂ ਬੈਠੇ। ਅਤੇ ਸਤਿਗੁਰ ਦੇ ਰਾਮ ਰਾਮ ਬੋਲ ਬੋਲ, ਸ਼੍ਰੀ ਰਾਮ ਨਾਮਾ ਉਚਰ ਮਨਾ। ਉਚਰਨਾ ਕੀ ਹੁੰਦਾ ਜੀ? ਇਹ ਪੁਰਾਣੀ ਭਾਸ਼ਾ, ਉਚਰਨਾ ਕੀ ਹੁੰਦਾ? ਬੋਲਣਾ। ਅਤੇ ਫਿਰ ਉਚਰੋ ਹਾਂ ਸਾਰੇ, ਅਤੇ ਵੇਖਿਓ ਜੇ ਨਾ ਸੁੱਖ ਮਿਲੂਗਾ ਤਾਂ ਮੈਨੂੰ ਆਖਿਓ ਵੀ ਗਲਤ ਕਹਿੰਦੇ। ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਅਤੇ ਸੁੱਖ ਕੌਣ ਨਹੀਂ ਆਉਣ ਦਿੰਦੇ? 5 ਚੋਰ ਜਿਹੜੇ ਕੱਲ ਕਲੇਸ਼ ਖੜੀ ਕਰਦੇ ਆ, ਸਾਨੂੰ ਬਹਿਣ ਨਹੀਂ ਦਿੰਦੇ। ਉਹ ਕੱਲ ਕਲੇਸ਼ ਖਤਮ ਹੋ ਜਾਣਗੇ ਤੁਹਾਡੇ। ਥਾਟਸ ਜਿਹਨੂੰ ਕਹਿੰਦੇ, ਸੋਚਾਂ, ਇਹ ਸੋਚਾਂ ਹੀ ਠਾ ਕੇ ਲੈ ਜਾਂਦੀਆਂ। ਮੈਂ ਤਾਂ ਉੱਧਰ ਜਾਣਾ ਸੀਗਾ, ਸੋਚ ਹੀ ਆਈ ਨਹੀਂ, ਮੈਂ ਤਾਂ ਉਹ ਕੰਮ ਕਰਨਾ ਹੈ, ਉੱਠ ਕੇ ਚੱਲ ਜਾਣਾ। ਇਹ ਮਨ ਜਿਹੜਾ ਨਾ, ਉਹਨਾਂ ਦੇ ਵੱਸ ਹੋਇਆ, ਤਨ ਨੂੰ ਉਠਾ ਕੇ ਲੈ ਜਾਂਦਾ। ਆਓ ਹੁਣ ਤੁਸੀਂ ਪ੍ਰੈਕਟੀਕਲ ਕਰਕੇ ਵੇਖੀਏ ਆਪਾਂ। ਸਿਮਰਨ ਕਰਨ ਦਾ ਵੀ ਤਰੀਕਾ ਵਾ, ਸਾਰ ਨੇ ਇੱਕ ਲੈ ਦੇ ਵਿੱਚ ਬੋਲਣਾ, ਇੱਕ ਲੈ ਲੈ, ਇੱਕ ਦੂਜੇ ਦੀ ਪਛਾਣ ਲਿਆ ਕਰੋ। ਅੰਦਰ ਨੂੰ ਸਾਹ ਜਾਂਦੇ, ਵਾਹ, ਲੰਬਾ ਨਹੀਂ ਕਰਨਾ, ਸ਼ੋਰਟ, ਵਾਹ ਬੋਲ ਕੇ ਸੁਣਨਾ। ਅਤੇ ਬਾਹਰ ਨੂੰ ਸਾਹ ਆਉਂਦਾ, ਗੁਰੂ, ਇਹਨੂੰ ਸੁਣਨਾ। ਉਹਦੇ ਨਾਲ ਸਾਹ ਵੀ ਤੁਹਾਡਾ ਚੱਲੀ ਜਾਊਗਾ, ਬੋਡੀ ਥੱਕੇਗੀ ਵੀ ਨਹੀਂ, ਆਕਸੀਜਨ ਵੀ ਮਿਲਦੀ ਜਾਏਗੀ ਬੋਡੀ ਨੂੰ। ਗੁਰੂ ਰਾਮਦਾਸ ਜੀ ਇਹੀ ਕਹਿੰਦੇ ਆ, ਜੋ ਸਵਾਸ ਗਿਰਾਸ ਧਿਆਏ ਮੇਰਾ, ਹਰ ਹਰ ਵਾਹਿਗੁਰੂ ਵਾਹਿਗੁਰੂ, ਸੋ ਗੁਰਸਿੱਖ ਗੁਰੂ ਮਨ ਭਾਵ। ਕਹਿੰਦੇ ਉਹ ਗੁਰੂ ਨੂੰ ਚੰਗਾ ਲੱਗੇਗਾ। ਅਤੇ ਆਪਾਂ ਭਾ ਜਾਣਾ ਵਾ 6 ਮਿੰਟਾਂ 'ਚ, 6 ਮਿੰਟ ਜਪ ਕੇ ਵੇਖ ਲਓ, ਅੱਖਾਂ ਬੰਦ ਕਰਕੇ। ਅੱਖਾਂ ਕਿਉਂ ਬੰਦ ਕਰਦੇ ਹਾਂ? ਮਨ ਸਾਡਾ ਅੱਖਾਂ 'ਚ ਆ, ਅਤੇ ਬਾਹਰ ਜਦੋਂ ਅੱਖਾਂ ਖੋਲ੍ਹ ਕੇ ਜਪੋਗੇ ਤਾਂ ਬਾਹਰ ਹੀ ਵੇਖੀ ਜਾਣਾ ਇਹਨੇ। ਅਤੇ ਜਦੋਂ ਤੁਸੀਂ ਇਕਾਗਰ ਨਹੀਂ ਹੋਣਾ ਇਹਨੇ, ਜਦੋਂ ਅੱਖਾਂ ਬੰਦ ਕਰ ਲੈਂਦੇ ਇਹਦੇ ਕੰਨਾਂ 'ਚ ਆ ਜਾਂਦਾ, ਇਕਾਗਰ ਹੋ ਜਾਂਦਾ। ਤਾਂ ਹੀ ਸਤਿਗੁਰੂ ਦੇ ਪ੍ਰਭ ਕੀ ਉਸਤਤ ਕਰੋ ਸੰਤ ਮੇਰ,
ਸਾਵਧਾਨ ਇਕਾਗਰ। ਜਦੋਂ ਮਨ ਇਕਾਗਰ ਹੋ ਜਾਂਦਾ ਚਿੱਤ ਕਹਿੰਦੇ ਚੀਤ, ਚੀਤ ਆਇਓ ਪਾਰ ਬ੍ਰਹਮ ਸੰਤਨ ਕੀ ਸ਼ਰਨ ਆਈ, ਹੈ ਨਾ। ਐਸੀ ਕਿਰਪਾ ਆ ਜਾਣੀ ਕਿ ਸੰਗਤ ਦੀ ਸ਼ਰਨ 'ਚ ਤੁਸੀਂ ਆ ਜਾਂਦੇ ਹੋ ਅਤੇ ਫਿਰ ਸਤਿਗੁਰੂ ਸੁੱਖ ਬਖਸ਼ਦੇ ਨੇ। ਆਓ ਆਪਾਂ ਕਰਕੇ ਵੇਖੀਏ ਸਾਰੇ, ਸਵਾਸ ਗ੍ਰਾਸ ਅੱਖਾਂ ਬੰਦ ਕਰਕੇ ਅੰਦਰ ਨੂੰ ਸਾਹ ਜਾਂਦਿਆਂ ਵਾਹੇ ਬੋਲ ਕੇ ਸੁਣੋ, ਬਾਹਰ ਨੂੰ ਗੁਰੂ ਸੁਣੋ, ਗਾ ਵੀ ਹੈ ਸੁਣੀਏ ਮਨ ਰੱਖੀਏ ਅਤੇ ਵਾਹਿਗੁਰੂ ਨਾਲ ਪਿਆਰ ਪਾ ਲਓ ਮਨ ਦਾ। ਜੇ ਵਾਹਿਗੁਰੂ ਨਾਲ ਮਨ ਦਾ ਪਿਆਰ ਪੈ ਗਿਆ ਤਾਂ ਉਹਨੇ ਆਪੇ ਸ਼ਾਂਤੀ ਦੇ ਦੇਣੀ, ਸੁੱਖ ਦੇ ਦੇਣਾ, ਹੈ ਨਾ। ਇਹ ਅਰਦਾਸ ਸਿੱਧੀ ਹੋ ਜਾਂਦੀ ਹੈ ਕਿ ਵਾਹਿਗੁਰੂ ਕਿਰਪਾ ਕਰ ਸਾਡੇ ਮਨ ਦਾ ਸੁੱਖ ਸਾਨੂੰ ਬਖਸ਼। ਅਤੇ ਉਹ ਸਿਮਰਨ 'ਚ ਆ, ਨਾਮ 'ਚ ਆ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Grün, ja, grün, ja, grün.